FM Rainbow 102.7 MHz ਤੇ ਤੁਸੀਂ ਟਿਊਨ ਕੀਤਾ ਹੋਇਆ ਹੈ। ਲੋ ਹੁਣ ਸੁਣੋ ਸਾਡੇ ਇਸ ਮੀਟਰ 'ਤੇ ਪ੍ਰਸਾਰਿਤ ਹੋਣ ਵਾਲੇ ਅੱਜ ਰਾਤ 11 ਵਜੇ ਤੱਕ ਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਛੇ ਵੱਜ ਕੇ ਪੰਜ ਮਿੰਟ ਯਾਨੀ ਕਿ ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 6:05 ਤੇ ਤੁਸੀਂ ਸਰਵਣ ਕਰੋਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ। 7:02 ਤੇ ਤੁਸੀਂ ਸੁਣੋਗੇ ਸਾਡਾ ਇਨਫੋਰਮੇਟਿਵ ਪਲੱਸ ਐਂਟਰਟੇਨਿੰਗ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ, ਜਿਹਦੇ ਵਿੱਚ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝਾ ਕੀਤੀ ਜਾਏਗੀ।

8:30 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ 'ਚ ਖਬਰਾਂ। 8:40 ਤੇ ਤੁਹਾਡੀ ਹਾਰਟ ਬੀਟ ਨੂੰ ਐਨਰਜੈਟਿਕ ਬਣਾਏਗਾ ਨੌਨ ਸਟੋਪ ਪੰਜਾਬੀ ਬੀਟਸ ਨਾਲ ਪ੍ਰੋਗਰਾਮ ਅੱਡੀ ਟੱਪਾ। 9:02 ਤੇ ਤੁਹਾਡੇ ਸਾਰਿਆਂ ਦਾ ਫੇਵਰੇਟ ਪ੍ਰੋਗਰਾਮ ਦਿਲਾਂ ਦੀ ਧੜਕਣ ਨਾਲ ਜੁੜਿਆ ਪ੍ਰੋਗਰਾਮ ਪੇਸ਼ ਕਰਾਂਗੀ ਦਿਲ ਆਪਣਾ ਪੰਜਾਬੀ। ਦਸ ਵੱਜ ਕੇ 2 ਮਿੰਟ ਤੇ ਮਿੱਠੇ ਮਿੱਠੇ ਹਿੰਦੀ ਫਿਲਮੀ ਗੀਤ ਤੁਸੀਂ ਸੁਣੋਗੇ ਪ੍ਰੋਗਰਾਮ ਗੀਤ ਬਹਾਰ 'ਚ, ਅਤੇ ਨਾਲ ਹੀ ਹੋਣਗੀਆਂ ਉਹਨਾਂ ਗੀਤਾਂ ਬਾਰੇ ਕੁਝ ਖਾਸ ਗੱਲਾਂ। 11:02 ਤੇ ਫਰਮਾਇਸ਼ੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਪੰਜਾਬੀ ਤੜਕਾ, ਜਿਹਦੇ ਵਿੱਚ ਤੁਸੀਂ ਸਾਡੇ ਨਾਲ ਜੁੜ ਕੇ ਪੰਜਾਬੀ ਗੀਤਾਂ ਦੀ ਫਰਮਾਇਸ਼ਾਂ ਪੂਰੀ ਕਰਾ ਸਕਦੇ ਹੋ।

12:02 ਤੇ ਤੁਸੀਂ ਸੁਣੋਗੇ ਰੋਜ਼ਾਨਾ ਜ਼ਿੰਦਗੀ ਨਾਲ ਜੁੜਿਆ ਪ੍ਰੋਗਰਾਮ ਹੋਮ ਸਵੀਟ ਹੋਮ। ਦੁਪਹਿਰ ਨੂੰ ਠੀਕ 1 ਵਜੇ ਤੁਸੀਂ ਇੰਜੋਏ ਕਰੋਗੇ ਹਿੰਦੀ ਫਿਲਮੀ ਗੀਤ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ। ਜਿਨ੍ਹਾਂ ਦੋਸਤਾਂ ਨੂੰ ਸ਼ਾਇਰੀ ਦਾ ਸ਼ੌਕ ਹੈ ਉਹਨਾਂ ਵਾਸਤੇ ਪੇਸ਼ ਕਰਾਂਗੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ, ਜਿਸ ਵਿੱਚ ਮੈਸੇਜਿਸ ਰਾਹੀਂ ਤੁਸੀਂ ਵੀ ਆਪਣੀ ਸ਼ਾਇਰੀ ਸ਼ਾਮਿਲ ਕਰਵਾ ਸਕਦੇ ਹੋ। ਠੀਕ ਦੁਪਹਿਰ ਨੂੰ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਸਿੱਧਾ ਦਿੱਲੀ ਕੇਂਦਰ ਤੋਂ। ਸ਼ਾਮੀ 4 ਵਜੇ ਤੁਸੀਂ ਸੁਣੋਗੇ ਸੰਦੇਸ਼ ਟੂ ਸੋਲਜਰਸ ਪ੍ਰੋਗਰਾਮ ਸਿੱਧਾ ਦਿੱਲੀ ਕੇਂਦਰ ਤੋਂ। ਅਤੇ ਠੀਕ 5 ਵਜੇ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਯੁਵ ਬਾਣੀ। ਤੁਹਾਡੇ ਚਿਹਰਿਆਂ 'ਤੇ ਮੁਸਕਾਨ ਲੈ ਕੇ ਆਏਗਾ, ਜ਼ਿੰਦਗੀ ਨੂੰ ਹੋਰ ਪੋਜ਼ਿਟਿਵ ਬਣਾਏਗਾ। ਪ੍ਰੋਗਰਾਮ ਲਵ ਯੂ ਜ਼ਿੰਦਗੀ ਠੀਕ 6 ਵਜੇ ਪੰਜਾਬੀ ਅਤੇ ਹਿੰਦੀ ਫਿਲਮਾਂ ਬਾਰੇ ਇੰਟਰਸਟਿੰਗ ਫੈਕਟਸ, ਅਪਡੇਟਸ, ਅਨਟੋਲਡ ਸਟੋਰੀਜ਼ ਤੁਸੀਂ ਸੁਣੋਗੇ ਫਿਲਮੀ ਦੁਨੀਆ ਪ੍ਰੋਗਰਾਮ 'ਚ ਠੀਕ 7:02 'ਤੇ।

8:02 ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਮਸਤੀ ਜੰਕਸ਼ਨ, ਤੇ ਠੀਕ 9:02 ਤੇ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਦਿਲ ਚਾਹਤਾ ਹੈ, ਮੈਸੇਜ ਬੇਸਡ ਫਰਮਾਇਸ਼ੀ ਪ੍ਰੋਗਰਾਮ ਜਿਹਦੇ ਵਿੱਚ ਤੁਸੀਂ ਆਪਣੀ ਹਿੰਦੀ ਗਾਣਿਆਂ ਦੀ ਫਰਮਾਇਸ਼ਾਂ ਪੂਰੀ ਕਰਾ ਸਕਦੇ ਹੋ। ਦਸ ਵਜੇ ਤੋਂ ਲੈ ਕੇ 10:30 ਤੱਕ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਸ਼ਾਮੀ ਗਜ਼ਲ, ਅਤੇ 10:30 ਤੋਂ ਲੈ ਕੇ 11 ਤੱਕ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। FM ਨਿਊਜ਼ ਹੈਡਲਾਈਨਸ ਤੁਸੀਂ ਸੁਣੋਗੇ ਜੇ ਆਪਣੇ ਟਾਈਮ 'ਤੇ। ਇਹ ਸਨ ਸਾਡੇ ਅੱਜ ਰਾਤ 11 ਤੱਕ ਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ 6:05 ਅਤੇ ਕੁਛ ਸੈਕਿੰਡਸ ਹੋ ਗਏ ਨੇ, ਅਤੇ ਵਿਹਲਾ ਹੋ ਗਿਆ ਹੈ ਜੀ ਭਗਤੀ ਰਸ ਦੇ ਪ੍ਰੋਗਰਾਮ ਵੰਦਨਾ ਦਾ।

ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ। ਜਦੋਂ ਮਨੁੱਖ ਵਾਹਿਗੁਰੂ ਦੇ ਨਾਮ ਨਾਲ ਜੁੜਦਾ ਹੈ ਤਾਂ ਜੀਵਨ ਦਾ ਅਸਲ ਮਤਲਬ ਪਤਾ ਚੱਲਦਾ ਹੈ, ਜੀਵਨ ਨੂੰ ਅਸਲ ਮੰਜ਼ਿਲ ਮਿਲਦੀ ਹੈ। ਸਤਿਗੁਰੂ ਦੀ ਮਿਹਰ ਨਾਲ ਹੀ ਮਨ ਨੂੰ ਸੁੱਖ, ਜੀਵਨ ਨੂੰ ਸੱਚੀ ਪਦਵੀ ਮਿਲਦੀ ਹੈ। ਆਓ ਨਾਮ ਸਿਮਰਨ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰੀਏ ਅਤੇ ਰੱਬ ਦਾ ਸ਼ੁਕਰਾਨਾ ਕਰੀਏ।

ਜਿੱਥੇ ਗਣਪਤੀ ਬੱਪਾ ਦਾ ਨਾਮ ਆਵੇ ਉੱਥੇ ਹਰ ਰੁਕਾਵਟ ਆਪਣੇ ਆਪ ਦੂਰ ਹੋ ਜਾਂਦੀ ਹੈ। ਗਣੇਸ਼ ਜੀ ਗਿਆਨ ਦੇ ਪ੍ਰਤੀਕ ਨੇ, ਸਿਆਪਣ ਦੇ, ਸਫਲਤਾ ਦੇ ਦਾਤਾ ਨੇ। ਜਿਨ੍ਹਾਂ ਦੇ ਚਰਨਾਂ ਵਿੱਚ ਸੱਚੀ ਸ਼ਰਧਾ ਹੋਵੇ ਉੱਥੇ ਹਮੇਸ਼ਾ ਖੁਸ਼ਹਾਲੀ ਵਸਦੀ ਹੈ।

ਹਰ ਕੇ ਚਰਨ ਕਮਲ ਮਨ ਧਿਆਓ। ਇਹ ਸ਼ਬਦ ਸਾਨੂੰ ਰੱਬੀ ਨਾਮ ਨਾਲ ਜੋੜਦਾ ਹੈ। ਜਦੋਂ ਮਨ ਵਾਹਿਗੁਰੂ ਦੇ ਚਰਨਾਂ ਵਿੱਚ ਟਿਕ ਜਾਂਦਾ ਹੈ ਤਾਂ ਜੀਵਨ ਦੀ ਹਰ ਮੁਸ਼ਕਲ ਦੂਰ ਹੋ ਜਾਂਦੀ ਹੈ। ਵਾਹਿਗੁਰੂ ਦਾ ਸਿਮਰਨ ਮਨ ਨੂੰ ਸ਼ਾਂਤੀ, ਹੌਸਲਾ ਅਤੇ ਅੰਦਰੋਂ ਇੱਕ ਨਵੀਂ ਰੌਸ਼ਨੀ ਦਿੰਦਾ ਹੈ।

ਤੁਸੀਂ ਟਿਊਨ ਕੀਤਾ ਹੋਇਆ 102.7 ਅਤੇ 103.6 ਮੈਗਾਹਰਟਸ 'ਤੇ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਰਸਤਾ ਪ੍ਰੋਗਰਾਮ ਵੰਦਨਾ। ਹੁਣ ਵੇਲਾ ਹੋ ਗਿਆ FM ਨਿਊਜ਼ ਹੈਡਲਾਈਨਸ ਦਾ। ਤਾਮਿਲਨਾਡੂ ਵਿੱਚ TVK ਪਾਰਟੀ ਦੇ ਮੁਖੀ ਸੀ ਜੋਸਫ ਨੇ ਰਾਜਪਾਲ ਵਿਸ਼ਵਨਾਥ ਅਰਲੇਕਰ ਨਾਲ ਮੁਲਾਕਾਤ ਕਰਕੇ ਰਾਜ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਪੱਛਮੀ ਬੰਗਾਲ ਵਿੱਚ ਨਵੀਂ BJP ਸਰਕਾਰ ਦਾ ਸੋਚ ਚੁੱਕ ਸਮਾਗਮ 9 ਮਈ ਨੂੰ ਹੋਵੇਗਾ। ਆਸਾਮ ਦੇ ਮੁੱਖ

ਮੰਤਰੀ ਹਿਮਾਤਾ ਬਿਸਵਾ ਸ਼ਰਮਾ ਨੇ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰਿਆ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ, ਜਿਸ ਨਾਲ ਸੂਬੇ ਵਿੱਚ ਨਵੀਂ ਸਰਕਾਰ ਦੇ ਗਠਨ ਦਾ ਰਾਹ ਪੱਧਰਾ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਵਿਚਕਾਰ ਨਵੀਂ ਦਿੱਲੀ 'ਚ ਗੱਲਬਾਤ ਤੋਂ ਬਾਅਦ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ ਨੇ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋਏ ਦੋ ਧਮਾਕਿਆਂ ਨਾਲ ਲਈ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਰਕਾਰ ਨੇ ਕਿਹਾ ਹੈ ਕਿ ਘਰੇਲੂ LPG ਵੰਡ ਦੇਸ਼ ਭਰ ਵਿੱਚ ਆਮ ਵਾਂਗ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 4 ਦਿਨਾਂ ਦੀ ਸ਼ੁਕਰਾਨਾ ਯਾਤਰਾ ਦੀ ਸ਼ੁਰੂਆਤ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਹੈ ਕਿ ਪੰਜਾਬ 'ਚ ਕਿਸਾਨਾਂ ਨੂੰ ਕਣਕ ਖਰੀਦ ਦੀ ਅਦਾਇਗੀ ਵਜੋਂ 29,000 ਕਰੋੜ ਤੋਂ ਵੱਧ ਰੁਪਏ ਟ੍ਰਾਂਸਫਰ ਕੀਤੇ ਗਏ ਨੇ। ਮੌਸਮ ਵਿਭਾਗ ਨੇ ਅੱਜ ਪੰਜਾਬ ਵਿੱਚ ਕੁਝ ਥਾਵਾਂ ਤੇ ਤੇਜ਼ ਹਵਾਵਾਂ ਤੇ ਗਰਜ ਚਮਕ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। IPL ਕ੍ਰਿਕਟ ਵਿੱਚ ਹੈਦਰਾਬਾਦ 'ਚ ਸਨਰਾਈਜ਼ਰਸ ਹੈਦਰਾਬਾਦ ਨੇ ਪੰਜਾਬ ਕਿੰਗਸ ਨੂੰ 33 ਦੌੜਾਂ ਨਾਲ ਹਰਾ ਦਿੱਤਾ ਹੈ। ECG ਹੁਣ ਤੱਕ ਦੀ FM ਨਿਊਜ਼ ਹੈਡਲਾਈਨਸ।

ਤੁਸੀਂ ਟਿਊਨ ਕੀਤਾ ਹੋਇਆ ਜੀ 102.7 ਤੇ 103.6 ਮੈਗਾ ਹਰਟਸ ਤੇ। ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਆਪਣੀ ਦੋਸਤ ਆਰਜੀ ਸ਼ਾਹੀਨ। ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਅੱਜ ਜਿਹੜੇ ਖਾਸ ਦਿਨ ਨੇ ਉਹਨਾਂ ਬਾਰੇ ਗੱਲਬਾਤ ਹੋਏਗੀ, ਕੁਝ ਖਾਸ ਇਨਫੋਰਮੇਸ਼ਨ ਤੁਹਾਡੇ ਨਾਲ ਮੈਂ ਸਾਂਝਾ ਕਰਾਂਗੀ, ਨਾਲ ਹੀ ਇੱਕ ਟੌਪਿਕ 'ਤੇ ਐਕਸਪਰਟ ਨਾਲ ਜੁੜ ਕੇ ਇੱਕ ਹੋਏਗਾ ਇੰਟਰਵਿਊ, ਜਿਹਦੇ ਵਿੱਚ ਤੁਸੀਂ ਸੁਣੋਗੇ ਇੱਕ ਖਾਸ ਜਾਣਕਾਰੀ ਜਿਹੜੀ ਕਿ ਤੁਹਾਡੇ ਹੀ ਕੰਮ ਆਵੇਗੀ। ਅਤੇ ਗੁੱਡ ਮਾਰਨਿੰਗ ਜਲੰਧਰ 'ਚ ਜਿਵੇਂ ਹਮੇਸ਼ਾ ਸ਼ੁਰੂਆਤ ਕਰਦੇ ਹਾਂ ਇੱਕ ਪੋਜ਼ੀਟਿਵ ਥੋਟ ਦੇ ਨਾਲ, ਇੱਕ ਪੋਜ਼ਿਟਿਵਿਟੀ ਦੇ ਨਾਲ। ਬਿਲਕੁਲ ਅੱਜ ਵੀ ਇੰਜ ਹੀ ਆਪਾਂ ਸ਼ੁਰੂਆਤ ਕਰਾਂਗੇ। ਅੱਛਾ ਵੈਸੇ ਦੋਸਤੋ, ਕਈ ਵਾਰ ਆਪਾਂ ਨਾ ਕੁਝ ਨਵਾਂ ਜਦੋਂ ਸ਼ੁਰੂ ਕਰਦੇ ਹਾਂ ਨਾ, ਤਾਂ ਬਹੁਤ ਵਾਰ ਸਾਡੇ ਦਿਲ ਵਿੱਚ ਇੱਕ ਡਰ ਹੁੰਦਾ ਫੇਲ ਹੋਣ ਦਾ। ਕੀ ਕਦੇ ਸੋਚਿਆ ਹੈ ਅਸੀਂ ਅਸਲ ਵਿੱਚ ਫੇਲ ਤੋਂ ਨਹੀਂ ਡਰਦੇ? ਵੈਸੇ ਅਸੀਂ ਡਰਦੇ ਹਾਂ ਕਿ ਲੋਕਾਂ ਦੇ ਕਹਿਣ 'ਤੇ। ਸਗੋਂ ਲੋਕਾਂ ਦੇ ਕਹਿਣਾ ਕੀ ਹੈ, ਉਹਨਾਂ ਉਹ ਡਰ ਜਿਹੜਾ ਹੈਗਾ ਸਾਡੇ ਦਿਲਾਂ ਦੇ ਵਿੱਚ ਹੁੰਦਾ, ਸਾਡੇ ਦਿਮਾਗ ਦੇ ਵਿੱਚ ਹੁੰਦਾ। ਸਾਡੇ ਦਿਮਾਗ ਦੇ ਵਿੱਚ ਮੇਨ ਜਿਹੜਾ ਆਪਾਂ ਸਮਝ ਕੇ ਚੱਲਦੇ ਹਾਂ ਉਹ ਇਹ ਹੁੰਦਾ ਕਿ ਹਾਂ ਜੇ ਮੈਂ ਫੇਲ ਹੋ ਗਿਆ ਅਤੇ ਜਿਹੜੇ ਲੋਕਾਂ ਦੇ ਸਾਹਮਣੇ ਮੈਂ ਉਹ ਕੰਮ ਕਰ ਰਿਹਾ ਹਾਂ ਜਾਂ ਸਾਡੇ ਪਰਿਵਾਰ ਦੇ, ਸਾਡੇ ਰਿਲੇਟਿਵ, ਸਾਡੇ ਫੈਮਿਲੀ ਮੈਂਬਰਸ ਨੇ, ਉਹਨਾਂ ਨੇ ਕੀ ਕਹਿਣਾ ਹੈ। ਕਿਉਂਕਿ ਬੰਦਾ ਇੱਕ ਤਾਂ ਪਹਿਲਾਂ ਇੰਨੀ ਮਿਹਨਤ ਕਰਦਾ ਹੈ ਆਪਣਾ ਦਿਨ ਰਾਤ ਇੱਕ ਕਰਕੇ, ਪੂਰਾ ਟਾਈਮ ਕੱਢ ਕੇ, ਟਾਈਮ ਲਗਾ ਕੇ ਕੋਈ ਕੰਮ ਦੇ ਵਿੱਚ ਪ੍ਰੋਪਰ ਆਪਣਾ 100% ਦਿੰਦਾ। ਅਤੇ ਉਹ ਤਾਂ ਜਦੋਂ ਆਪਾਂ ਮਿਹਨਤ ਕਰਦੇ ਹਾਂ ਸਾਰਿਆਂ ਨੂੰ ਵੈਸੇ ਪਤਾ ਲੱਗ ਜਾਂਦਾ ਕਿ ਹਾਂ ਇਹ ਜਿਹੜਾ ਬੰਦਾ ਹੈਗਾ ਨਿਊ ਕੰਮ ਸ਼ੁਰੂ ਕਰ ਰਿਹਾ ਜਾਂ ਫਿਰ ਕੋਈ ਇੱਦਾਂ ਦੀ ਅਚੀਵਮੈਂਟ ਹੈਗੀ ਜਿਸ ਨੂੰ ਹਾਸਿਲ ਕਰਨ ਵਾਸਤੇ ਦਿਨ ਰਾਤ ਇੱਕ ਕਰ ਰਿਹਾ, ਜਿਵੇਂ ਕਿ ਕੋਈ ਕੰਪੀਟੀਟਿਵ ਐਗਜ਼ਾਮ ਹੋ ਗਿਆ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਐਗਜ਼ਾਮ ਹੋ ਗਿਆ। ਉਸ ਤੋਂ ਬਾਅਦ ਜੇ ਅਸੀਂ ਫੇਲ ਹੋ ਜਾਂਦੇ ਹਾਂ, ਕਈ ਵਾਰ ਸਾਨੂੰ ਫੇਲੀਅਰ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਇਹ ਜਿਹੜੇ 4, 5, 6, 7, 8, 9, 10 ਜਿਹੜੇ ਲੋਕ ਨੇ ਨਾ, ਇਹ ਜਦੋਂ ਗੱਲਾਂ ਕਰਦੇ ਨੇ, ਇਹਨਾਂ ਦੇ ਜਿਹੜੇ ਕਮੈਂਟਸ ਨੇ ਸਾਨੂੰ ਸੁਣਨ ਨੂੰ ਮਿਲਦੇ ਨੇ, ਤਾਂ ਬਹੁਤ ਦੁੱਖ ਹੁੰਦਾ, ਬਹੁਤ ਜ਼ਿਆਦਾ, ਬਹੁਤ ਫੀਲ ਹੁੰਦਾ ਸਾਨੂੰ। ਇੰਝ ਲੱਗਦਾ ਕਿ ਇਹ ਜਿਹੜਾ ਟਾਈਮ ਹੈਗਾ, ਇਹ ਸਮਾਂ ਹੈ ਜਿਹਦੇ ਵਿੱਚ ਇਹਨਾਂ ਨੂੰ ਸਾਡੇ ਨਾਲ ਖੜ੍ਹੇ ਹੋ ਕੇ ਸਾਨੂੰ

ਹੌਸਲਾ ਦੇਣਾ ਚਾਹੀਦਾ ਕਿ ਕੋਈ ਗੱਲ ਨਹੀਂ, ਤੁਸੀਂ ਇੱਕ ਵਾਰ ਫੇਲ ਹੋ ਗਏ ਹੋ, ਫਿਰ ਕੀ ਹੋ ਗਿਆ, ਤੁਸੀਂ ਦੁਬਾਰਾ ਟਰਾਈ ਕਰੋ। ਇਨਸਾਨ ਨੂੰ ਹਮੇਸ਼ਾ ਟਰਾਈ ਕਰਦੇ ਰਹਿਣਾ ਚਾਹੀਦਾ, ਕਦੇ ਵੀ ਥੱਕ ਕੇ ਹਾਰ ਕੇ ਬੈਠਣਾ ਨਹੀਂ ਚਾਹੀਦਾ ਕਿ ਇਸ ਡਰ ਤੋਂ ਕਿ ਆਪਾਂ ਫੇਲ ਹੋ ਜਾਵਾਂਗੇ ਅਤੇ ਲੋਕਾਂ ਨੇ ਕੀ ਕਹਿਣਾ, ਉਹਨਾਂ ਦਾ ਕੰਮ ਹੈਗਾ ਕਹਿਣਾ, ਉਹਨਾਂ ਨੇ ਬੋਲੀ ਜਾਣਾ। ਜੇ ਤੁਸੀਂ ਅਚੀਵ ਕਰ ਲਿਆ ਨਾ, ਉਹਨਾਂ ਨੇ ਤਾਂ ਵੀ ਤੁਹਾਨੂੰ ਕਮੈਂਟਸ ਪਾਸ ਕਰਨੇ ਨੇ, ਪੋਜ਼ਿਟਿਵ ਫੇਜ 'ਚ ਵੀ ਹੋ ਸਕਦੇ ਨੇ। ਕਈ ਜਿਹੜੇ ਲੋਕ ਨੇ ਸਾਡੇ ਤੋਂ ਜੈਲਸ ਕਰਦੇ ਨੇ, ਉਹ ਨੈਗੇਟਿਵ ਕਮੈਂਟਸ ਵੀ ਪਾਸ ਕਰ ਸਕਦੇ ਨੇ ਕਿ ਹਾਂ ਇਹਦਾ ਤਾਂ ਹੋ ਹੀ ਜਾਣਾ ਸੀ, ਐਗਜ਼ਾਮ ਕਲੀਅਰ, ਜਾਂ ਇਹਦਾ ਤਾਂ ਜਿਹੜਾ ਬਿਜ਼ਨਸ ਹੈਗਾ ਕਿਸੇ ਨੇ ਹੈਲਪ ਕਰ ਦਿੱਤੀ, ਇੱਦਾਂ ਦੇ ਬਹੁਤ ਸਾਰੇ ਜਿਹੜੇ ਕਮੈਂਟਸ ਨੇ ਸਾਨੂੰ ਸੁਣਨ ਨੂੰ ਮਿਲਦੇ ਨੇ। ਲੇਕਿਨ ਅਸੀਂ ਟਰਾਈ ਹਮੇਸ਼ਾ ਕਰਨਾ ਹੈ।

ਇਹ ਜਿਹੜਾ ਡਰ ਹੈ ਨਾ, ਜੋ ਸਾਡੇ ਵਿੱਚੋਂ ਹਰ ਕਿਸੇ ਨੇ ਕਦੇ ਨਾ ਕਦੇ ਮਹਿਸੂਸ ਕੀਤਾ ਹੋਏਗਾ। ਜੇ ਬੱਚਾ ਤੁਰਨਾ ਸਿੱਖਣ ਦੇ ਵਕਤ ਡਿੱਗਣਾ ਜਾਂ ਡਿੱਗਣ ਤੋਂ ਡਰ ਜਾਵੇ ਤਾਂ ਕੀ ਉਹ ਤੁਰਨਾ ਛੱਡ ਦੇਗਾ? ਨਹੀਂ। ਜੇ ਕੱਲ੍ਹ ਨੂੰ ਆਪਾਂ ਤੁਰਦੇ ਤੁਰਦੇ ਸੜਕ 'ਤੇ ਗਿਰ ਗਏ, ਡਿੱਗ ਗਏ, ਤਾਂ ਕੀ ਆਪਾਂ ਸੜਕ 'ਤੇ ਚੱਲਣਾ ਬੰਦ ਕਰ ਦੇਣਗੇ? ਨਹੀਂ। ਇਹਦਾ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਸਾਡੇ ਨਾਲ ਹੈਪਨਿੰਗ ਹੋ ਜਾਂਦੀ ਹੈ, ਲੇਕਿਨ ਉਸਦੇ ਡਰ ਤੋਂ ਆਪਾਂ ਕਦੇ ਵੀ ਪਿੱਛੇ ਨਹੀਂ ਹਟਦੇ। ਜਿਹੜੀ ਬਹੁਤ ਜ਼ਿਆਦਾ ਨਸੈਸਰੀ ਚੀਜ਼ਾਂ ਨੇ ਉਹ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਕੰਟੀਨਿਊ ਕਰਦੇ ਹਾਂ। ਅਤੇ ਬਿਲਕੁਲ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਕੰਮ ਕਰਨ ਦੀ ਜਿਹੜੀ ਲਗਨ ਹੈਗੀ ਹੈ ਉਹਦੇ 'ਤੇ ਡਿਪੈਂਡ ਕਰਦਾ। ਬਸ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਸਾਡੇ ਜਿਹੜੇ ਪੇਰੈਂਟਸ ਨੇ ਉਹ ਜਦੋਂ ਸਾਡੇ ਨਾਲ ਨੇ, ਬਸ ਆਪਾਂ ਚਾਰ ਬੰਦਿਆਂ ਦੀ ਗੱਲਾਂ ਨਹੀਂ ਸੁਣਨੀਆਂ।

बिल्कुल सही गल है कि कुछ भी मुश्किल नहीं है। जे आपां एक बार ठान लैंदे हाँ ना कि एक करना है, फिर सानू वो करके रहना चाहिए। अपने डर ते काबू पाउण दे विच आपां सब तो पहला की कर सकते हैं, कुछ जिहड़े स्टैप ने, सब तो पहला अपने आप ते यकीन करना आना चाहिए सानू सारिआं नू। छोटे छोटे जिहड़े कदम ने असीं चुकदे हाँ, क्योंकि वड्डी जिहड़ी जित हैगी है वह भी छोटी छोटिया कोशिशों तो सानू मिलती है। ते सब तो जरूरी अपनी फेल नू अपनी कहानी दा दी एंड नहीं बनाना चाहिए, उसनू अपनी जिहड़ी विक्टरी हैगी है उसकी सफलता की शुरुआत मननी चाहिए है। क्योंकि जो आप कुछ ट्राई करते हैं फेल होंगे ना तो एक स्टैप या दो स्टैप अगे आप जरूर बढ़ते हैं, तो जिहड़ा बंदा डिग के खड़ा होना सीख ले ना, मैं कहती हाँ कि उ असल विच जितना जिंदगी दे विच सीख जाता है। अच्छा अज एक ना बड़ा इंट्रस्टिंग जो डे हैगा आप सैलीब्रेट कर रहे हैं, एक इदा दी चीज़ है दोस्तों जिहड़ी कि आप ना बहुत अपने जिहड़े गैजेट्स ने उन्हां दे विच यूज़ करते हैं, आप अपने फोन दे विच भी यूज़ करते हैं, ATM ते सोशल मीडिया हर जगह लगती है, कई बार साढ़े मोबाइल दे विच जिन्ने भी ऐप्स ने ना टोटल हर ऐप ते आप पर्टिकुलर वो जिहड़ी चीज़ हैगी ना वो लगाते हैं, लॉकर्स ते भी लगती है मैंने लगता हूँ तक तो थानू शायद पता थोड़ा थोड़ा हिंट मिल गया होएगा, क्योंकि जिन्निया भी चीज़ा मैं कही ने सारियाँ ही कीमती है। हाँ फोन भी कीमती है, फोन च बहुत सारा इदा दा साडा जिहड़ा परसनल स्टफ हुंदा है असीं चाहुंदे हाँ कि हाँ किसी नूं ना दिखाईए या फिर लुको के रखिए या समथिंग इन अ पॉजिटिव वे कह रही हाँ मैं। तो अज आपां सैलीब्रेट कर रहे हाँ जी वर्ल्ड पासवर्ड डे। देखो जिहड़ा पासवर्ड आपां अपने फोन च लगांदे हाँ ATM सोशल मीडिया या पिन वगैरह हुंदा है कि जदों आपां भरदे हाँ है ना साडा काम हो जांदा है ईजीली, वो जिहड़ा दिन हैगा पासवर्ड दे लई वी सैपरेट दिन आपां सैलीब्रेट कर रहे हाँ। पासवर्ड वैसे सारे ਜ਼ਿੰਦਗੀ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ, ਅੱਜ ਕੱਲ੍ਹ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਡਿਜੀਟਲ ਹੋ ਗਈ ਹੈ, ਡਿਜੀਟਲ ਹੋ ਗਈ, ਮੋਬਾਈਲ ਤੋਂ ਲੈ ਕੇ ਬੈਂਕਿੰਗ, ਸੋਸ਼ਲ ਮੀਡੀਆ, ਈਮੇਲ, ਹਰ ਚੀਜ਼ ਵਿੱਚ ਪਾਸਵਰਡ ਲੱਗਦਾ ਸੇਫਟੀ ਵਾਸਤੇ। ਕਿੰਨੀ ਵਾਰੀ ਅੱਛਾ ਤੁਹਾਡੇ ਵਿੱਚ ਕਿੰਨੀ ਵਾਰੀ ਕਿੰਨੇ ਇੱਦਾਂ ਦੇ ਲੋਕ ਨੇ ਜਿਹੜੇ ਪਾਸਵਰਡ ਲਾ ਕੇ ਭੁੱਲ ਜਾਂਦੇ ਨੇ, ਕਈ ਵਾਰ ਜਦੋਂ ਮੈਂ ਜਲਦੀ ਜਲਦੀ ਵਿੱਚ ਆਪਣੇ ਫੋਨ 'ਤੇ ਪਾਸਵਰਡ ਲਗਾਉਂਦੀ ਹਾਂ ਜਾਂ ਪਿੰਨ ਲਗਾਉਂਦੀ ਹਾਂ ਨਾ ਕਈ ਵਾਰ ਮੈਂ ਭੁੱਲ ਜਾਂਦੀ। ਇੱਕ ਵਾਰ ਕੀ ਹੋਇਆ ਕਿ ਫਟਾਫਟ ਨਾ ਜਲਦੀ ਜਲਦੀ ਮੈਂ ਇੱਦਾਂ ਹੀ ਪਾਸਵਰਡ ਪਿੰਨ ਲਗਾਇਆ ਫੋਨ ਦੇ ਵਿੱਚ ਅਤੇ ਮੈਨੂੰ ਭੁੱਲ ਗਿਆ, ਅਤੇ ਯੂਜਲੀ ਜਿੰਨੇ ਵੀ ਜਿਹੜੇ ਪਿੰਨ ਨੰਬਰਸ ਨੇ ਮੈਂ ਆਪਣੇ ਫੋਨ ਦੇ ਵਿੱਚ ਯੂਜ਼ ਕਰਦੀ ਹਾਂ ਨਾ ਮੈਂ ਇੱਕ ਪੇਪਰ 'ਤੇ ਸਾਰੇ ਨੰਬਰ ਲਿਖ ਕੇ ਅਤੇ ਉਹ ਲਾ ਕੇ ਅਤੇ ਮੈਂ ਕਹਿੰਦੀ ਹਾਂ ਕਿ ਆਈ ਗੈਸ 30-31 ਟਾਈਮਸ ਮੈਂ ਟਰਾਈ ਕੀਤਾ ਸੀ, ਉਸ ਤੋਂ ਬਾਅਦ ਜਾ ਕੇ ਜਿਹੜਾ ਪਿੰਨ ਹੈਗਾ ਜਿਹੜਾ ਪਾਸਵਰਡ ਹੈਗਾ ਉਹ ਮੈਂ ਲਾਇਆ ਅਤੇ ਮੇਰਾ ਫੋਨ ਓਪਨ ਹੋ ਗਿਆ। ਮੈਨੂੰ ਲੱਗਦਾ ਕਿ ਕਈ ਵਾਰ ਇੱਦਾਂ ਹੁੰਦਾ ਕਿ ਜਲਦੀ ਜਲਦੀ ਵਿੱਚ ਆਪਾਂ ਲਗਾ ਦਿੰਦੇ ਹਾਂ ਅਤੇ ਸਾਨੂੰ ਭੁੱਲ ਜਾਂਦਾ, ਜਾਂ ਤਾਂ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਆਪਾਂ ਇੱਕ ਡਾਇਰੀ 'ਤੇ ਜਾਂ ਕੋਈ ਇੱਦਾਂ ਦੀ ਚੀਜ਼ ਹੈਗੀ ਉਹਦੇ 'ਤੇ ਆਪਾਂ ਨੋਟ ਡਾਊਨ ਕਰ ਸਕਦੇ ਹਾਂ। ਇਹ ਜਿਹੜਾ ਦਿਨ ਹੈਗਾ ਵਰਲਡ ਪਾਸਵਰਡ ਡੇ ਪਹਿਲੀ ਵਾਰ ਆਪਾਂ ਸੈਲੀਬ੍ਰੇਟ ਕੀਤਾ ਸੀ 2013 ਦੇ ਵਿੱਚ, 2013 ਦੇ ਵਿੱਚ ਅਤੇ ਹਰ ਸਾਲ ਇਹ ਮਈ ਮਹੀਨੇ ਦੇ ਪਹਿਲੇ ਵੀਰਵਾਰ ਨੂੰ ਸੈਲੀਬ੍ਰੇਟ ਹੁੰਦਾ। ਅਤੇ ਇਸਦਾ ਜਿਹੜਾ ਮੋਟਿਵ ਹੈਗਾ ਲੋਕਾਂ ਨੂੰ ਔਨਲਾਈਨ ਜਿਹੜੀ ਸੇਫਟੀ ਬਾਰੇ ਅਵੇਅਰਨੈਸ ਪਹੁੰਚਾਉਣਾ, ਜਾਗਰੂਕ ਕਰਨਾ, ਮਜ਼ਬੂਤ ਪਾਸਵਰਡ ਬਣਾਉਣ ਲਈ ਪ੍ਰੇਰਿਤ ਕਰਨਾ। ਕਈ ਵਾਰ ਨਾ ਆਪਾਂ ਕੀ ਕਰਦੇ ਹਾਂ ਬਹੁਤ ਈਜ਼ੀ ਪਾਸਵਰਡ ਆਪਾਂ ਲਗਾਉਂਦੇ ਹਾਂ ਆਪਣੇ ਕਿਸੇ ਵੀ ਐਪ 'ਤੇ ਜਾਂ ਸੋਸ਼ਲ ਮੀਡੀਆ ਹੋ ਗਿਆ ਜਾਂ ਫਿਰ ਆਪਣੇ ਫੋਨ ਦੇ ਪਿੰਨ 'ਤੇ ਬਹੁਤ ਈਜ਼ੀਲੀ ਬਹੁਤ ਕੋਮਨ ਜਿਹੜੇ ਪਾਸਵਰਡ ਨੇ ਮੈਂ ਪਤਾ ਕੀ ਕਿਹੜੇ ਦੇਖੇ ਨੇ 1, 2, 3, 4, 5 ਇਨਫੈਕਟ ਵਾਈਫਾਈ ਜਿਹੜਾ ਹੈਗਾ ਉਸ 'ਤੇ ਵੀ ਆਪਾਂ ਪਾਸਵਰਡ ਲਗਾਉਂਦੇ ਨੇ, ਹੋਟਸਪੋਟ 'ਤੇ ਵੀ ਆਪਾਂ ਪਾਸਵਰਡ ਲਗਾਉਂਦੇ ਨੇ। ਅਤੇ ਸਾਨੂੰ ਪਾਸਵਰਡ ਇੰਨਾ ਸਟਰੋਂਗ ਰੱਖਣਾ ਚਾਹੀਦਾ ਕਿਸੇ ਦੇ ਦਿਮਾਗ 'ਚ ਵੀ ਨਾ ਆਵੇ। ਹੁਣ ਮੈਂ ਆਪਣੇ ਜਿਹੜੇ ਪਾਸਵਰਡ ਨੇ ਇੰਨੇ ਜ਼ਿਆਦਾ ਸਟਰੋਂਗ ਰੱਖਦੀ ਹਾਂ ਨਾ, ਪਰ ਮੈਂ ਉਹਨੂੰ ਨੋਟ ਡਾਊਨ ਜ਼ਰੂਰ ਕਰਦੀ ਹਾਂ। ਅਤੇ ਡਿਜੀਟਲ ਜ਼ਿੰਦਗੀ ਨੂੰ ਸੁਰੱਖਿਅਤ ਰੱਖਣ ਵਾਸਤੇ ਇਹ ਜਿਹੜਾ ਦਿਨ ਹੈਗਾ ਇਹ ਆਪਾਂ ਸੈਲੀਬ੍ਰੇਟ ਕਰਦੇ ਹਾਂ। ਹਰ ਜਗ੍ਹਾ ਇੱਕੋ ਪਾਸਵਰਡ ਨਹੀਂ ਸਾਨੂੰ ਯੂਜ਼ ਕਰਨਾ ਚਾਹੀਦਾ ਅਤੇ ਟਾਈਮ ਟੂ ਟਾਈਮ ਜਿਹੜਾ ਪਾਸਵਰਡ ਹੈਗਾ ਸਾਨੂੰ ਚੇਂਜ ਕਰਦੇ ਰਹਿਣਾ ਚਾਹੀਦਾ। ਇਹ ਜਿਹੜੇ ਪਾਸਵਰਡ ਨੇ ਨਾ ਇਹ ਸਾਡੀ ਜਿਹੜੀ ਡਿਜੀਟਲ ਦੁਨੀਆ ਹੈ ਉਸਦਾ ਤਾਲਾ ਹੈ, ਅਤੇ ਇਹ ਜਿਹੜੇ ਤਾਲੇ ਦੀ ਚਾਬੀ ਹੈ ਨਾ ਇਹ ਸਾਨੂੰ ਹੀ ਪਤਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਜਿਹੜਾ ਇਹ ਤਾਲਾ ਹੈਗਾ ਹਰ ਕੋਈ ਨਾ ਖੋਲ ਸਕੇ। ਇਹ ਨਾ ਸਟਰੋਂਗ ਹੋਣਾ ਚਾਹੀਦਾ। ਸਟਰੋਂਗ ਕਿਵੇਂ ਹੋਏਗਾ?

ਤੁਸੀਂ ਟਿਊਨ ਕੀਤਾ ਹੋਇਆ ਜੀ 102.7 ਤੇ 103.6 ਮੈਗਾਹਰਟਜ਼ ਤੇ ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ। ਗੁੱਡ ਮਾਰਨਿੰਗ ਜਲੰਧਰ, ਮੈਨੂੰ ਲੱਗਦਾ ਕਿ ਤੁਹਾਡੀ ਸਾਰਿਆਂ ਦੀ ਵੈਸੇ ਗੁੱਡ ਮਾਰਨਿੰਗ ਹੋ ਗਈ ਹੋਵੇਗੀ,

ਕਿਉਂਕਿ 7:22 ਹੋ ਗਏ ਨੇ ਅਤੇ ਮੈਨੂੰ ਪਤਾ ਸਾਡੇ ਦੋਸਤ ਜਿਹੜੇ ਨੇ ਸਵੇਰੇ ਸਵੇਰੇ ਤੜਕੇ ਤੜਕੇ ਉੱਠਦੇ ਨੇ, ਜਿਹੜੇ ਨਹੀਂ ਉੱਠੇ ਫਟਾਫਟ ਉਹਨਾਂ ਨੂੰ ਉਠਾ ਦਿਉ ਜੇ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਅਤੇ ਜੇ ਤੁਹਾਡੇ ਘਰਾਂ ਦੇ ਵਿੱਚ ਹਜੇ ਵੀ ਕੋਈ ਇੱਦਾਂ ਦਾ ਪਰਸਨ ਹੈਗਾ ਜੇ ਸੋ ਰਿਹਾ ਹੈ, ਫਟਾਫਟ ਉਹਨਾਂ ਨੂੰ ਉਠਾ ਦਿਉ। ਅਤੇ ਇੱਕ ਹੋਰ ਜਿਹੜਾ ਦਿਨ ਹੈਗਾ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ ਸਾਡੀ ਲਾਈਫ ਦੇ ਵਿੱਚ, ਆਪਾਂ ਜਿਵੇਂ ਰੋਜ਼ ਇੱਕ ਬਿਜ਼ੀ ਸ਼ਡਿਊਲ ਹੈਗਾ, ਟਾਈਮ ਟੇਬਲ ਹੈਗਾ, ਉਸਨੂੰ ਫੋਲੋ ਕਰਦੇ ਹਾਂ। ਪਤਾ ਨਹੀਂ ਹੁਣ ਤੁਹਾਡੇ ਵਿੱਚ ਕਿੰਨੇ ਫੋਲੋ ਕਰਦੇ ਨੇ, ਮੈਂ ਕੋਸ਼ਿਸ਼ ਕਰਦੀ ਹਾਂ ਵੈਸੇ ਫੋਲੋ ਕਰਨ ਦੀ, ਬਟ ਸਮਟਾਈਮਸ ਇੱਦਾਂ ਹੁੰਦਾ ਹੈ ਕਿ ਫੋਲੋ ਨਹੀਂ ਹੋ ਪਾਉਂਦਾ, ਕਿਉਂਕਿ ਜਿਵੇਂ ਆਪਾਂ ਗਾਣਾ ਸੁਣਿਆ ਸ਼ਾਨ ਦੀ ਆਵਾਜ਼ ਦੇ ਵਿੱਚ, ਇਹ ਜ਼ਿੰਦਗੀ ਹਜੇ ਮੂਡ ਨਹੀਂ ਹੈ। ਕਈ ਵਾਰ ਕਈ ਚੀਜ਼ਾਂ ਆਪਣੇ ਮੂਡ ਦੇ ਅਕੋਰਡਿੰਗ ਆਪਾਂ ਕਰਦੇ ਹਾਂ, ਤਾਂ ਇੰਝ ਕਈ ਵਾਰ ਇੱਦਾਂ ਹੁੰਦਾ ਕਿ ਮੇਰਾ ਵੀ ਮੂਡ ਨਹੀਂ ਕਰਦਾ ਟਾਈਮ ਟੇਬਲ ਫੋਲੋ ਕਰਨ ਦਾ। ਇੰਨੇ ਬਿਜ਼ੀ ਸ਼ਡਿਊਲ ਦੇ ਵਿੱਚ ਅਸੀਂ ਟਾਈਮ ਕੱਢ ਕੇ ਕਿੰਨੀ ਵਾਰੀ ਇੱਕ ਸਾਲ ਦੇ ਵਿੱਚ ਟ੍ਰਿਪ ਪਲਾਨ ਕਰਦੇ ਹਾਂ ਆਪਣੇ ਦੋਸਤਾਂ ਦੇ ਨਾਲ ਜਾਂ ਆਪਣੀ ਫੈਮਿਲੀਜ਼ ਦੇ ਨਾਲ ਜਾਂ ਕਿਤੇ ਘੁੰਮਣ ਫਿਰਨ ਜਾਂਦੇ ਹਾਂ, ਜਾਂ ਫਿਰ ਜਿਹੜੀ ਨੇਚਰ ਅਤੇ ਖੂਬਸੂਰਤੀ ਹੈ ਸਾਡੀ, ਇੰਨੀ ਖੂਬਸੂਰਤ ਦੇਣ ਜਿਹੜੀ ਰੱਬ ਵੱਲੋਂ ਸਾਨੂੰ ਦਿੱਤੀ ਗਈ ਹੈ, ਉਸਦਾ ਜਿਹੜਾ ਆਨੰਦ ਹੈਗਾ ਉਸਨੂੰ ਨਿਹਾਰਨ ਵਾਸਤੇ ਆਪਾਂ ਕਿੰਨੀ ਵਾਰ ਜਾਂਦੇ ਹਾਂ। ਜਾਂ ਫਿਰ ਕਈ ਇੱਦਾਂ ਦੇ ਜਿਹੜੇ ਦੋਸਤ ਨੇ ਜਿਹੜੇ ਕਿ ਹਰ ਮਹੀਨੇ 6 ਮਹੀਨੇ ਦੇ ਵਿੱਚ ਪਲਾਨ ਬਣਾਉਂਦੇ ਰਹਿੰਦੇ ਨੇ, ਅਤੇ ਸਾਡੇ ਕੋਲ ਓਪਰਚੁਨਿਟੀ ਵੀ ਹੁੰਦੀ ਹੈ ਘੁੰਮਣ ਦੀ, ਫਿਰਨ ਦੀ, ਜਾਂ ਜਿਹੜੀਆਂ ਨਵੀਆਂ ਨਵੀਆਂ ਚੀਜ਼ਾਂ ਨੇ ਨੇਚਰ ਨੂੰ ਐਕਸਪਲੋਰ ਕਰਨ ਦੀ। ਲੇਕਿਨ ਫਿਰ ਵੀ ਸਾਡਾ ਜਿਹੜਾ ਦਿਮਾਗ ਅਤੇ ਦਿਲ ਹੈਗਾ ਹੈ ਉਹ ਹੁੰਦਾ ਹੈ ਕਿ ਹਾਂ ਨਹੀਂ ਆਪਾਂ ਕੰਮ ਕਰਨਾ, ਸਾਡੇ ਲਈ ਕੰਮ ਜ਼ਰੂਰੀ ਹੈ। ਕਈ ਵਾਰ ਸਾਡਾ ਮਾਇੰਡਸੈਟ ਇੱਦਾਂ ਦਾ ਹੁੰਦਾ ਹੈ ਕਿ ਸਾਨੂੰ ਲੱਗਦਾ ਹੈ ਕਿ ਜਿਹੜੇ ਲੋਕ ਘੁੰਮ ਰਹੇ ਨੇ ਜਾਂ ਫਿਰ ਸਾਨੂੰ ਇੱਦਾਂ ਲੱਗਦਾ ਕਿ ਉਹ ਟਾਈਮ ਪਾਸ ਕਰ ਰਹੇ ਨੇ ਜਾਂ ਟਾਈਮ ਵੇਸਟ ਕਰ ਰਹੇ ਨੇ, ਸਾਡੇ ਲਈ ਸਾਡੀ ਪ੍ਰਿਓਰਟੀ ਹੈਗੀ ਹੈ ਕੰਮ। ਨਹੀਂ, ਸਾਡੇ ਲਈ ਪ੍ਰਿਓਰਟੀ ਹੋਣੀ ਚਾਹੀਦੀ ਹੈ ਅਸੀਂ ਆਪ ਵੀ, ਥੋੜ੍ਹਾ ਕੁ ਟਾਈਮ ਸਾਨੂੰ ਆਪਣੇ ਵਾਸਤੇ ਵੀ ਕੱਢਣਾ ਚਾਹੀਦਾ ਹੈ। ਜਦੋਂ ਅਸੀਂ ਸਾਰਾ ਦਿਨ ਬੈਠੇ ਰਹਿੰਦੇ ਹਾਂ ਸਾਡਾ ਜਿਹੜਾ ਦਿਮਾਗ ਹੈਗਾ ਪ੍ਰੋਪਰ ਕੰਮ ਕਰਦਾ ਰਹਿੰਦਾ, ਵਰਕ ਕਰਦਾ ਰਹਿੰਦਾ, ਅਤੇ ਸਾਨੂੰ ਥੋੜ੍ਹਾ ਜਿਹਾ ਟਾਈਮ ਕੱਢ ਕੇ ਆਪਣੇ ਲਈ ਕੱਢ ਕੇ ਟਾਈਮ ਘੁੰਮਣਾ ਫਿਰਨਾ ਵੀ ਚਾਹੀਦਾ। ਇਸਦੇ ਨਾਲ ਕੀ ਹੁੰਦਾ, ਸਾਡਾ ਜਿਹੜਾ ਮਨ ਹੈ ਨਾ ਉਹ ਬਹੁਤ ਫਰੈਸ਼ ਫੀਲ ਕਰਦਾ ਹੈ। ਦੌੜਨਾ, ਖੇਡਣਾ, ਐਕਟਿਵ ਰਹਿਣਾ ਸਿਰਫ ਸਰੀਰ ਬੋਡੀ ਲਈ ਜ਼ਰੂਰੀ ਨਹੀਂ ਹੈ, ਇਹ ਸਾਡੀ ਜ਼ਿੰਦਗੀ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਜ ਗੱਲ ਮੈਂ ਕਰ ਰਹੀ ਹਾਂ ਖਾਸ ਦਿਨ ਬਾਰੇ, ਕਿਉਂਕਿ ਅੱਜ ਅਸੀਂ ਗੱਲ ਕਰ ਰਹੀ ਹਾਂ ਐਥਲੈਟਿਕਸ ਡੇ ਬਾਰੇ। ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਜੀ ਵਰਲਡ ਐਥਲੈਟਿਕਸ ਡੇ। ਹੁਣ ਬਹੁਤ ਸਾਰੀਆਂ ਵੈਸੇ ਤਾਂ ਗੇਮਾਂ ਨੇ ਜਿਨ੍ਹਾਂ ਦਾ ਮੈਂ ਕਹਿੰਦੀ ਹਾਂ ਕਿ ਜੇ ਮੈਂ ਨਾਮ ਲੈਣ ਲੱਗ ਪਈ ਨਾ ਤਾਂ ਪ੍ਰੋਗਰਾਮ ਦਾ ਟਾਈਮ ਜਿਹੜਾ ਹੈਗਾ ਉਹ ਟਿਕ ਟਿਕ ਟਿਕ ਟਿਕ ਕਰਕੇ ਚੱਲਦਾ ਰਹੇਗਾ। ਐਥਲੈਟਿਕਸ ਦੇ ਵਿੱਚ ਬਹੁਤ ਸਾਰੀਆਂ ਐਕਟੀਵਿਟੀਜ਼ ਇੱਦਾਂ ਦੀਆਂ ਆਉਂਦੀਆਂ ਨੇ ਜਿੱਦਾਂ ਇਹ ਕਰਕੇ ਸਾਡੀ ਜਿਹੜੀ ਬੋਡੀ ਹੈਗੀ ਹੈ ਉਸਨੂੰ ਬਹੁਤ ਜ਼ਿਆਦਾ ਮੈਂ ਕਹਿੰਦੀ ਬੈਨੀਫਿਟ ਮਿਲਦਾ। ਘੁੰਮਣਾ ਫਿਰਨਾ, ਐਥਲੈਟਿਕਸ ਹੋ ਗਿਆ। ਅੱਜ ਕੱਲ੍ਹ ਅਸੀਂ ਸਾਰਾ ਦਿਨ ਫੋਨ ਕੰਪਿਊਟਰ ਦੇ ਵਿੱਚ ਕੰਮ ਕਰਦੇ ਰਹਿੰਦੇ, ਪਰ ਜਦੋਂ ਅਸੀਂ ਘੁੰਮਣ ਜਾਂਦੇ ਹਾਂ ਨਾ ਅਸੀਂ ਕਿਸੇ ਪਾਰਕ ਦੇ ਵਿੱਚ, ਪਹਾੜ, ਕਿਸੇ ਨਵੇਂ ਸ਼ਹਿਰ ਦੇ ਵਿੱਚ ਸਾਡਾ ਮਨ ਖੁੱਲ੍ਹ ਜਾਂਦਾ, ਸਟ੍ਰੈਸ ਜਿਹੜਾ ਹੈਗਾ ਉਹ ਬਿਲਕੁਲ ਘੱਟ ਜਾਂਦਾ। ਘੁੰਮਣ ਦੇ ਫਾਇਦੇ ਕੀ ਨੇ, ਮਨ ਤਾਜ਼ਾ ਹੁੰਦਾ, ਸਟ੍ਰੈਸ ਘੱਟਦਾ, ਨਵੀਆਂ ਨਵੀਆਂ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲਦੀਆਂ ਨੇ, ਅਤੇ ਸਭ ਤੋਂ ਵੱਡੀ ਗੱਲ ਹੈਗੀ ਕਿ ਅਸੀਂ ਖੁਸ਼ ਹੋ ਜਾਂਦੇ ਹਾਂ। ਐਥਲੈਟਿਕਸ ਦਾ ਮਤਲਬ ਸਿਰਫ ਦੌੜਨਾ ਨਹੀਂ ਹੈ, ਜੰਪ ਕਰਨਾ ਨਹੀਂ ਹੈ, ਰੇਸ ਲਗਾਉਣਾ ਨਹੀਂ ਹੈ, ਸਟੈਮਿਨਾ ਬਣਾਉਣ ਅਤੇ ਆਪਣੇ ਸਰੀਰ ਨੂੰ, ਆਪਣੀ ਬੋਡੀ ਨੂੰ ਸਟਰੋਂਗ ਰੱਖਣਾ। 1996 ਦੇ ਵਿੱਚ ਪਹਿਲੀ ਵਾਰ ਇਹ ਜਿਹੜਾ ਦਿਨ ਹੈਗਾ ਉਹ ਸੈਲੀਬ੍ਰੇਟ ਹੋਇਆ ਸੀ, ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ, ਉਹਨਾਂ ਨੂੰ ਅਵੇਅਰਨੈਸ ਪ੍ਰੋਪਰ ਦੇਣੀ ਕਿ ਖੇਡਾਂ ਦੇ ਕਿੰਨੇ ਜ਼ਿਆਦਾ ਬੈਨੀਫਿਟ ਨੇ। ਜੋ ਬੰਦਾ ਆਪਣੇ ਸਰੀਰ ਨੂੰ ਹਿਲਾਉਂਦਾ ਰਹਿੰਦਾ ਹੈ ਉਹੀ ਜ਼ਿੰਦਗੀ 'ਚ ਅੱਗੇ ਵੱਧਦਾ ਰਹਿੰਦਾ। ਥੋੜ੍ਹੀ ਜਿਹੀ ਸਾਨੂੰ ਸਾਰਿਆਂ ਨੂੰ ਵਾਕ ਕਰਨੀ ਚਾਹੀਦੀ ਹੈ, ਥੋੜ੍ਹਾ ਜਿਹਾ ਸਾਨੂੰ ਦੌੜਨਾ ਚਾਹੀਦਾ। ਜੇ ਅਸੀਂ ਦੌੜ ਨਹੀਂ ਸਕਦੇ ਤਾਂ ਸਾਨੂੰ ਐਟਲੀਸਟ ਥੋੜ੍ਹਾ ਥੋੜ੍ਹਾ ਮਾੜਾ ਮਾੜਾ ਤੁਰਨਾ ਜ਼ਰੂਰ ਚਾਹੀਦਾ, ਚੱਲਣਾ ਜ਼ਰੂਰ ਚਾਹੀਦਾ, ਅਤੇ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਫੀਲ ਕਰਨਾ ਚਾਹੀਦਾ ਕਿ ਹਾਂ ਇਹ ਜਿਹੜੀ ਜ਼ਿੰਦਗੀ ਹੈਗੀ ਜੇ ਅਸੀਂ ਇਸਨੂੰ ਖੁਸ਼ ਤਰੀਕੇ ਨਾਲ, ਖੁਸ਼ਹਾਲ ਤਰੀਕੇ ਨਾਲ ਜਿਉਣਾ ਹੈ ਤਾਂ ਆਪਣਾ ਜਿਹੜਾ ਸਰੀਰ ਹੈਗਾ, ਆਪਣੀ ਜਿਹੜੀ ਬੋਡੀ ਹੈਗੀ ਹੈ ਇਸ ਦੇ ਵਿੱਚ ਵੀ ਥੋੜ੍ਹੀ ਜਿਹੀ ਐਕਟੀਵਿਟੀ ਲਈ ਇਸ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ।

ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ ਐਨਆਰਟੀ ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਤੁਸੀਂ ਟਿਊਨ ਕੀਤਾ ਹੋਇਆ 102.7 ਮੈਗਾਹਰਟਸ 'ਤੇ ਅਤੇ 103.6 ਮੈਗਾਹਰਟਸ 'ਤੇ। ਗੀਤ ਤੋਂ ਪਹਿਲਾਂ ਤੁਸੀਂ ਇੰਟਰਵਿਊ ਸੁਣੀ ਡਾਕਟਰ ਨਿਧੀ ਕੰਸਲ ਮੈਮ ਦੇ ਨਾਲ, ਜਿਹੜੇ ਕਿ ਪੰਚਕਰਮਾ ਸਪੈਸ਼ਲਿਸਟ ਨੇ। ਮੈਮ ਦਾ ਆਪਣਾ ਕੰਸਲ ਆਯੁਰਵੈਦਿਕ ਐਂਡ ਪੰਚਕਰਮਾ ਕਲੀਨਿਕ ਹੈਗਾ, ਅਤੇ ਮੈਮ ਦੇ ਨਾਲ ਜਿੰਨੀਆਂ ਵੀ ਗੱਲਾਂ ਹੋਈਆਂ ਨੇ ਹੀਟ ਵੇਵਸ ਨੂੰ ਲੈ ਕੇ, ਮੈਂ ਉਮੀਦ ਕਰਦੀ ਹਾਂ ਕਿ ਜਿਹੜੀ ਇਨਫੋਰਮੇਸ਼ਨ ਤੁਹਾਡੇ ਤੱਕ ਆਪਾਂ ਪਹੁੰਚਾਉਣਾ ਚਾਹੁੰਦੇ ਸੀ ਉਹ ਪਹੁੰਚ ਗਈ ਹੋਵੇਗੀ। ਅਤੇ ਤੁਸੀਂ ਧਿਆਨ ਰੱਖੋਗੇ ਆਪਣਾ, ਆਪਣੇ ਪਰਿਵਾਰ ਦਾ, ਆਪਣੇ ਦੋਸਤਾਂ ਦਾ। ਅਤੇ ਜਿਹੜੇ ਉਹਨਾਂ ਨੇ ਦੁਪਹਿਰ ਨੂੰ ਆਫਟਰਨੂਨ ਦੇ ਵਿੱਚ ਜਿਹੜੇ ਉਹਨਾਂ ਨੇ ਆਰਸ ਦੱਸੇ ਸੀ, ਜਿਹੜੀ ਟਾਈਮਿੰਗ ਉਹਨਾਂ ਨੇ ਦੱਸੀ ਸੀ 12 ਵਜੇ ਤੋਂ ਲੈ ਕੇ 3 ਜਾਂ 4 ਵਜੇ ਤੱਕ, ਉਸ ਟਾਈਮ ਦੇ ਵਿੱਚ ਤੁਸੀਂ ਬਾਹਰ ਨਿਕਲਣਾ ਅਵੋਇਡ ਕਰੋਗੇ ਜਦੋਂ ਤੱਕ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਹੁੰਦਾ। ਜੇ ਤੁਸੀਂ ਬਾਹਰ ਜਾਣਾ ਵੀ ਹੈ ਤਾਂ ਆਪਣੇ ਆਪ ਨੂੰ ਕਵਰ ਅਪ ਕਰਕੇ ਪ੍ਰੋਪਰ

0: ਸਨਸਕ੍ਰੀਨ ਤੁਸੀਂ ਯੂਜ਼ ਕਰਕੇ ਜਾਂ ਫਿਰ ਅੰਬਰੇਲਾ ਦਾ ਸਹਾਰਾ ਲੈ ਕੇ ਤੁਸੀਂ ਬਾਹਰ ਜਾ ਸਕਦੇ ਹੋ। ਅਤੇ 7:52 ਹੋ ਗਏ ਨੇ, ਮੈਨੂੰ ਲੱਗਦਾ ਕਿ ਜਿਹੜੇ ਅੱਜ ਦੇ ਖਾਸ ਦਿਨ ਨੇ ਉਹਨਾਂ ਬਾਰੇ ਤਾਂ ਆਪਾਂ ਗੱਲ ਕਰ ਹੀ ਰਹੀ ਹਾਂ। ਅਤੇ ਸ਼ਾਇਦ ਹੁਣ ਬ੍ਰੇਕਫਾਸਟ ਦਾ ਟਾਈਮ ਹੋ ਗਿਆ ਹੈ ਜਿਨ੍ਹਾਂ ਨੇ ਬ੍ਰੇਕਫਾਸਟ ਹਜੇ ਤੱਕ ਨਹੀਂ ਕੀਤਾ। ਅਤੇ ਜਿਹੜੀ ਰੈਸਿਪੀ ਤੁਹਾਡੇ ਨਾਲ ਮੈਂ ਹੁਣ ਸਾਂਝਾ ਕਰਨ ਜਾ ਰਹੀ ਹਾਂ ਉਹ ਰੈਸਿਪੀ ਤੁਸੀਂ ਕੁਇਕ ਰੈਸਿਪੀ ਹੈਗੀ ਹੈ, ਹੈਲਦੀ ਰੈਸਿਪੀ, ਹਾਈ ਪ੍ਰੋਟੀਨ ਦੀ ਰੈਸਿਪੀ ਹੈ। ਅਤੇ ਉਹ ਤੁਸੀਂ ਬਣਾ ਕੇ ਤੁਸੀਂ ਖਾ ਸਕਦੇ ਹੋ, ਆਪਣੀ ਫੈਮਿਲੀ ਨੂੰ ਵੀ ਖਿਲਾ ਸਕਦੇ ਹੋ। ਅਤੇ ਜੇ ਤੁਸੀਂ ਹਜੇ ਟਿਫਿਨ ਪੈਕ ਕਰ ਰਹੇ ਹੋ ਤਾਂ ਤੁਸੀਂ ਟਿਫਿਨ ਦੇ ਵਿੱਚ ਵੀ ਉਹ ਭੇਜ ਸਕਦੇ ਹੋ ਲੰਚ ਵਾਸਤੇ। ਤੁਸੀਂ ਕਰਨਾ ਕੀ ਹੈ, ਤੁਸੀਂ ਪਨੀਰ ਲੈਣਾ, ਪਨੀਰ ਨੂੰ ਗ੍ਰਾਈਂਡਰ ਦੇ ਵਿੱਚ ਮਿਕਸੀ ਦੇ ਵਿੱਚ ਤੁਸੀਂ ਪਾ ਕੇ ਉਹਦੇ ਵਿੱਚ ਥੋੜ੍ਹਾ ਜਿਹਾ ਹਾਫ ਕੱਪ ਤੁਸੀਂ ਦਹੀਂ ਪਾਉਣਾ, ਤਾਜ਼ਾ ਦਹੀਂ ਪਾਉਣਾ। ਉਸ ਤੋਂ ਬਾਅਦ ਤੁਸੀਂ ਥੋੜ੍ਹੇ ਜਿਹੇ ਚਿਲੀ ਫਲੇਕਸ, ਥੋੜ੍ਹੇ ਜਿਹੇ ਓਰੀਗੈਨੋ ਜਿਹੜੇ ਆਪਾਂ ਪੀਜ਼ਾ 'ਚ ਖਾਂਦੇ ਹਾਂ, ਹੈ ਨਾ, ਥੋੜ੍ਹਾ ਜਿਹਾ ਸੋਲਟ ਤੁਸੀਂ ਪਾਉਣਾ, ਜਿਹੜੇ ਵੀ ਮਸਾਲੇ ਲਾਈਟ ਜੇ ਤੁਸੀਂ ਤੁਹਾਨੂੰ ਖਾਣਾ ਪਸੰਦ ਹੈ ਸਵੇਰੇ ਸਵੇਰੇ ਤੁਸੀਂ ਉਹ ਮਸਾਲੇ ਪਾ ਸਕਦੇ ਹੋ, ਸਾਰਿਆਂ ਨੂੰ ਬਲਾਇੰਡ ਕਰਕੇ ਪ੍ਰੋਪਰ ਬਲੈਂਡ ਕਰਕੇ। ਉਸ ਤੋਂ ਬਾਅਦ ਤੁਸੀਂ ਅਨੀਅਨ, ਕੈਰਟ, ਕੋਰੀਐਂਡਰ ਅਤੇ ਕਕੁੰਬਰ, ਖੀਰਾ, ਧਨੀਆ, ਹਰਾ ਧਨੀਆ, ਫਰੈਸ਼ ਹਰਾ ਧਨੀਆ ਅਤੇ ਗਾਜਰਾਂ ਅਤੇ ਪਿਆਜ਼, ਟਮਾਟਰ, ਸ਼ਿਮਲਾ ਮਿਰਚ, ਕੈਪਸੀਕਮ ਹੋ ਗਿਆ, ਜੋ ਵੀ ਸਬਜ਼ੀਆਂ ਤੁਹਾਨੂੰ ਖਾਣੀਆਂ ਪਸੰਦ ਨੇ, ਆਪਣੀ ਫੇਵਰੇਟ ਸਬਜ਼ੀਆਂ ਤੁਸੀਂ ਉਸ ਬੈਟਰ ਦੇ ਵਿੱਚ ਪਾ ਸਕਦੇ ਹੋ। ਅਤੇ ਉਸਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਤੁਸੀਂ ਥੋੜ੍ਹਾ ਜਿਹਾ ਚੀਜ਼ ਟੇਸਟ ਵਾਸਤੇ ਉਹਦੇ ਵਿੱਚ ਪਾ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਕਹਿਣਾ ਕਿ ਮੇਰੇ ਤਾਂ ਮੂੰਹ 'ਚ ਪਾਣੀ ਆ ਰਿਹਾ ਤੁਹਾਨੂੰ ਜਿੱਦਾਂ ਮੈਂ ਰੈਸਪੀ ਦੱਸ ਰਹੀ ਹਾਂ। ਅਤੇ ਉਸ ਤੋਂ ਬਾਅਦ ਤੁਸੀਂ ਬ੍ਰੈਡ ਲੈਣੀ ਹੈ, ਕੋਈ ਵੀ ਹੈਲਦੀ ਬ੍ਰੈਡ ਜੋ ਤੁਸੀਂ ਡੇਲੀ ਆਪਣੀ ਰੂਟੀਨ ਦੇ ਵਿੱਚ ਤੁਸੀਂ ਖਾਂਦੇ ਹੋ, ਅਤੇ ਹੋਲ ਵੀਟ ਬ੍ਰੈਡ ਵੀ ਤੁਸੀਂ ਲੈ ਸਕਦੇ ਹੋ। ਉਸ ਤੋਂ ਬਾਅਦ ਉਹ ਜਿਹੜਾ ਬੈਟਰ ਹੈਗਾ ਬ੍ਰੈਡ ਦੇ ਵਿੱਚ ਪ੍ਰੋਪਰ ਭਰ ਕੇ ਤੁਸੀਂ ਬ੍ਰੈਡ ਨੂੰ ਗੋਲਡਨ ਬਰਾਊਨ ਕਰਨਾ ਹੈ ਤਵੇ ਦੇ ਪੈਨ 'ਤੇ। ਉਸ ਤੋਂ ਬਾਅਦ ਦੇਖੋ ਇੰਨਾ ਸਵਾਦ ਇਹ ਸੈਂਡਵਿਚ ਬਣਦਾ ਹੈ ਨਾ, ਹਾਈ ਪ੍ਰੋਟੀਨ ਦਾ ਸੈਂਡਵਿਚ। ਹੁਣ ਮੈਨੂੰ ਨਹੀਂ ਲੱਗਦਾ ਕਿ ਪ੍ਰੋਟੀਨ ਦੇ ਕਿੰਨੇ ਫਾਇਦੇ ਨੇ, ਇਹ ਤੁਹਾਨੂੰ ਸਾਰਿਆਂ ਨੂੰ ਦੱਸਣਾ ਮੈਨੂੰ ਚਾਹੀਦਾ, ਕਿਉਂਕਿ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਲਿਸਨਰਸ ਨੇ ਬਹੁਤ ਜ਼ਿਆਦਾ ਸਮਝਦਾਰ ਨੇ, ਉਹਨਾਂ ਨੂੰ ਪਤਾ ਹੈ ਕਿ ਸਾਡੀ ਬੋਡੀ ਦੇ ਵਿੱਚ ਪ੍ਰੋਟੀਨ, ਫਾਈਬਰ, ਕਾਰਬਸ ਹੋ ਗਏ, ਵਾਈਟਮਿਨਸ ਜਿਹੜੇ ਮੇਨ ਹੈਗੇ ਹੈ ਸਾਡੀ ਬੋਡੀ ਨੂੰ, ਕਿੰਨੇ ਜ਼ਿਆਦਾ ਜ਼ਰੂਰੀ, ਕਿੰਨੇ ਜ਼ਿਆਦਾ ਬੈਨੀਫਿਟ ਹੈ ਇਹਨਾਂ ਚੀਜ਼ਾਂ ਦਾ। ਇਹ ਜਿਹੜੀ ਰੈਸਪੀ ਹੈ ਫਟਾਫਟ ਬਣਾਓ ਅਤੇ ਇੰਜੋਏ ਕਰੋ। ਤੁਸੀਂ ਬ੍ਰੇਕਫਾਸਟ ਵਿੱਚ ਵੀ ਖਾ ਸਕਦੇ ਹੋ, ਹਾਈ ਪ੍ਰੋਟੀਨ ਹੈਗਾ ਅਤੇ ਦੁਪਹਿਰ ਨੂੰ ਪ੍ਰੋਟੀਨ ਲੈਣਾ ਮੈਨੂੰ ਲੱਗਦਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਤੁਸੀਂ ਦੁਪਹਿਰ ਨੂੰ ਵੀ ਇਹ ਜਿਹੜੀ ਰੈਸਪੀ ਹੈਗੀ ਉਹ ਟਰਾਈ ਕਰ ਸਕਦੇ ਹੋ। ਲੇਕਿਨ ਮੈਂ ਗੁੱਡ ਮੋਰਨਿੰਗ ਜਲੰਧਰ ਦੇ ਵਿੱਚ ਵੈਸੇ ਤੁਹਾਨੂੰ ਦੱਸੀ ਹੈ ਅਤੇ ਮੈਨੂੰ ਲੱਗਦਾ ਤੁਹਾਨੂੰ ਸਵੇਰੇ ਨੂੰ ਹੀ ਬ੍ਰੇਕਫਾਸਟ ਦੇ ਵਿੱਚ ਖਾਣੇ ਚਾਹੀਦੇ। ਦੁਪਹਿਰ ਨੂੰ ਅਲੱਗ ਰੈਸਪੀ ਤੁਹਾਡੇ ਸਾਰਿਆਂ ਦੇ ਵਾਸਤੇ ਆਪਾਂ ਲੰਚ ਟਾਈਮ 'ਤੇ ਤੁਹਾਨੂੰ ਦੱਸਦੇ ਹਾਂ ਆਪਣੇ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ। ਲਓ ਜੀ ਫਿਲਹਾਲ ਤੁਸੀਂ ਇੰਜੋਏ ਕਰੋ ਅਗਲਾ ਗੀਤ ਸੋਨੂ ਨਿਗਮ ਅਤੇ ਅਲਗਾ ਯਾਗਨਿਕ ਦੀ ਆਵਾਜ਼ ਦੇ ਵਿੱਚ, ਵੱਟ ਇਜ਼ ਯੋਰ ਮੋਬਾਈਲ ਨੰਬਰ।
1: ਹੈਲੋ 9821026212 BPL, ਅਰੇ 9820026235 ਮੈਕਸ ਟੈਚ, ਛੇ

ਤੁਸੀਂ ਇੰਜੋਏ ਕਰ ਰਹੇ ਹੋ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਆਪਣੀ ਦੋਸਤ ਆਰਜੀ ਸ਼ਾਹਿਨ ਦੇ ਨਾਮ। Only on one

0217 ਤੇ 103.6 ਮੈਗਾ ਹਰਟਸ ਤੇ। ਅੱਜ ਇੱਕ ਜਿਹੜੇ ਮਹਾਨ ਸ਼ਖਸ ਨੇ ਉਹਨਾਂ ਦਾ ਜਨਮ ਦਿਨ ਹੈ, 7 ਮਈ ਨੂੰ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ। ਅੱਜ ਅਸੀਂ ਯਾਦ ਕਰ ਰਹੇ ਹਾਂ ਇੱਕ ਅਜਿਹੇ ਮਹਾਨ ਸ਼ਖਸ ਨੂੰ ਜਿਨ੍ਹਾਂ ਦੇ ਸ਼ਬਦਾਂ ਨੇ ਦੁਨੀਆਂ ਨੂੰ ਸੋਚਣ ਦਾ ਨਵਾਂ ਢੰਗ ਦਿੱਤਾ ਹੈ, ਰਵਿੰਦਰ ਨਾਥ ਟੈਗੋਰ ਜੀ। 7 ਮਈ 1861 ਨੂੰ ਜਨਮੇ ਟੈਗੋਰ ਸਾਹਿਬ ਸਿਰਫ ਕਵੀ ਨਹੀਂ ਸੀ, ਉਹ ਇੱਕ ਲੇਖਕ ਸੀ, ਸੰਗੀਤਕਾਰ ਸੀ, ਚਿੱਤਰਕਾਰ ਸੀ। ਉਹਨਾਂ ਦੀ ਕਲਮ ਵਿੱਚ ਇਨਸਾਨੀਅਤ, ਪ੍ਰੇਮ, ਕੁਦਰਤ ਦੀ ਖੁਸ਼ਬੂ ਵਸਦੀ ਸੀ। ਉਹ ਪਹਿਲੇ ਏਸ਼ੀਆਈ ਸਨ ਜਿਨ੍ਹਾਂ ਨੂੰ ਸਾਹਿਤ ਨਾਲ ਨੋਬਲ ਪ੍ਰਾਈਜ਼ ਮਿਲਿਆ ਸੀ। ਉਹਨਾਂ ਦੀ ਕਿਤਾਬ ਗੀਤਾਂਜਲੀ ਨੇ ਪੂਰੀ ਦੁਨੀਆ ਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕੀਤਾ ਸੀ। ਸਿਰਫ ਇੰਨਾ ਹੀ ਨਹੀਂ, ਭਾਰਤ ਦਾ ਰਾਸ਼ਟਰ ਗੀਤ ਜਨ ਗਨ ਮਨ ਅਤੇ ਬੰਗਲਾਦੇਸ਼ ਦਾ ਰਾਸ਼ਟਰ ਗੀਤ ਜਿਹੜਾ ਹੈਗਾ ਉਹ ਉਹਨਾਂ ਦੀ ਹੀ ਰਚਨਾ ਸੀ। ਅੱਜ ਵੀ ਜਦੋਂ ਖਾਸ ਮੌਕਿਆਂ 'ਤੇ 26 ਜਨਵਰੀ ਨੂੰ, 15 ਅਗਸਤ ਨੂੰ ਜਦੋਂ ਆਪਾਂ ਆਪਣਾ ਰਾਸ਼ਟਰੀ ਗਾਨ ਜਿਹੜਾ ਹੈਗਾ ਉਹ ਗਾਉਂਦੇ ਨੇ ਜਾਂ ਕਿਸੇ ਵੀ ਖਾਸ ਮੌਕੇ 'ਤੇ, ਅਤੇ ਇਸਦੀ ਜਿਨ੍ਹਾਂ ਨੇ ਰਚਨਾ ਕੀਤੀ ਹੈ ਉਹਨਾਂ ਨੂੰ ਆਪਾਂ ਜ਼ਰੂਰ ਯਾਦ ਕਰਦੇ ਹਾਂ। ਇਹ ਆਪਣੇ ਆਪ ਵਿੱਚ ਇੱਕ ਵਿਲੱਖਣ ਮਾਨ ਹੈ। ਟੈਗੋਰ ਸਾਹਿਬ ਮੰਨਦੇ ਸਨ ਕਿ ਸਿੱਖਿਆ ਸਿਰਫ ਕਿਤਾਬਾਂ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਇਸ ਲਈ ਉਹਨਾਂ ਨੇ ਵਿਸ਼ਵ ਭਾਰਤੀ ਯੂਨੀਵਰਸਿਟੀ ਦੀ ਸਥਾਪਨਾ ਵੀ ਕੀਤੀ ਸੀ, ਜਿੱਥੇ ਕਲਾ, ਸੰਗੀਤ, ਕੁਦਰਤ ਨਾਲ ਜੁੜ ਕੇ ਸਿੱਖਣ ਦਾ ਮਹੱਤਵ ਜਿਹੜਾ ਹੈਗਾ ਅਸਲੀ ਉਸਦੀ ਪਛਾਣ ਮਿਲ ਸਕੇ। ਉਹਨਾਂ ਦੀ ਇੱਕ ਸੋਚ ਅੱਜ ਵੀ ਦਿਲ ਨੂੰ ਛੂਹ ਜਾਂਦੀ ਹੈ ਕਿ ਜੇ ਤੁਸੀਂ ਰੋ ਕੇ ਸੂਰਜ ਨੂੰ ਵਿਦਾ ਕਰੋਗੇ ਤਾਂ ਤਾਰੇ ਹੀ ਨਹੀਂ ਵੇਖ ਪਾਓਗੇ। ਯਾਨੀ ਕਿ ਜਦੋਂ ਸਾਨੂੰ ਇੱਦਾਂ ਲੱਗਦਾ ਹੈ ਕਿ ਹਾਂ ਸੂਰਜ ਜਿਹੜਾ ਹੈਗਾ ਉਹ ਜਾ ਰਿਹਾ ਜਾਂ ਫਿਰ ਸ਼ਾਮ ਹੋਣ ਵਾਲੀ ਹੈ, ਅਤੇ ਰਾਤ ਦਾ ਜਿਹੜਾ ਨਜ਼ਾਰਾ ਹੈਗਾ ਉਹਦੀ ਜਿਹੜੀ ਆਪਾਂ ਉਡੀਕ ਹੀ ਨਹੀਂ ਕਰਦੇ, ਸਾਨੂੰ ਇੰਝ ਲੱਗਦਾ ਕਿ ਹਾਂ ਹੁਣ ਤਾਂ ਰਾਤ ਹੋਣ ਵਾਲੀ ਹੈ, ਅਤੇ ਰਾਤ ਦੀ ਜਿਹੜੀ ਖੂਬਸੂਰਤੀ ਹੈ ਉਹ ਸਾਨੂੰ ਦੇਖਣ ਨੂੰ ਹੀ ਨਹੀਂ ਮਿਲਦੀ। ਹਰ ਇੱਕ ਚੀਜ਼ ਦੇ 2 ਪਹਿਲੂ ਹੁੰਦੇ ਨੇ, ਅਤੇ ਜਿਹੜਾ ਦੂਜਾ ਪਹਿਲੂ ਹੈਗਾ ਉਹ ਵੀ ਸਾਨੂੰ ਸਾਰਿਆਂ ਨੂੰ ਦੇਖਣਾ ਚਾਹੀਦਾ, ਕਿਉਂਕਿ ਐਟ ਦੀ ਐਂਡ ਜੋ ਵੀ ਹੁੰਦਾ, ਮੈਂ ਕਹਿੰਦੀ ਹਾਂ ਕਿ ਉਹ ਜਿਹੜਾ ਹੈਗਾ ਰੱਬ ਦਾ ਲਿਖਿਆ ਹੋਇਆ ਹੁੰਦਾ ਹੈ, ਅਤੇ ਐਟ ਦੀ ਐਂਡ ਜੋ ਵੀ ਹੁੰਦਾ ਉਹ ਚੰਗੇ ਵਾਸਤੇ ਹੁੰਦੇ। ਕਈ ਵਾਰ ਸਾਨੂੰ ਲੱਗਦਾ ਕਿ ਹਾਂ ਆਪਾਂ ਸੋਚਦੇ ਹਾਂ ਕਿ ਇਹ ਜਿਹੜੀ ਚੀਜ਼ ਹੈਗੀ ਸਾਡੇ ਲਈ ਕਿਉਂ ਹੋ ਗਈ ਆ, ਇਹ ਚੀਜ਼ ਮੇਰੇ ਲਈ ਹੀ ਕਿਉਂ ਹੋਈ ਹੈ, ਮੇਰੇ ਨਾਲ ਹੀ ਕਿਉਂ ਹੋਈ ਹੈ, ਲੇਕਿਨ ਸਾਨੂੰ ਐਟ ਦੀ ਐਂਡ ਪਤਾ ਲੱਗਦਾ ਕਿ ਹਾਂ ਇਹ ਜਿਹੜੀ ਚੀਜ਼ ਹੋਈ ਹੈ, ਜਿਹੜੀ ਇੰਸੀਡੈਂਟ ਸਾਡੇ ਨਾਲ ਹੋਇਆ ਜਾਂ ਕੋਈ ਵੀ ਇੱਦਾਂ ਦੀ ਅਪ ਐਂਡ ਡਾਊਨ ਅਸੀਂ ਫੇਸ ਕੀਤਾ ਆਪਣੀ ਲਾਈਫ ਦੇ ਵਿੱਚ, ਇਹ ਚੰਗੇ ਵਾਸਤੇ ਹੋਇਆ।

ਕਿਤਾਬਾਂ ਸਿਰਫ ਕਾਗਜ਼ ਦੇ ਪੰਨੇ ਨਹੀਂ ਹੁੰਦੇ, ਇਹ ਸਾਡੀਆਂ ਸੋਚਾਂ ਨੂੰ ਖੋਲਦੀ ਹੈ, ਸਾਨੂੰ ਨਵੀਂ ਦੁਨੀਆ ਦਿਖਾਉਂਦੀ ਹੈ ਤੇ ਸਾਨੂੰ ਗਿਆਨ ਨਾਲ ਭਰ ਦਿੰਦੀ ਹੈ। ਅੱਜ ਅਸੀਂ ਇੱਕ ਹੋਰ ਦਿਨ ਸੈਲੀਬ੍ਰੇਟ ਕਰਾਂ। ਇੰਨੇ ਸਾਰੇ ਦਿਨ ਨੇ ਜਿਹੜੇ ਆਪਾਂ ਸੈਲੀਬ੍ਰੇਟ ਕਰ ਰਹੇ, ਜਿਹੜੇ ਵੀ ਦਿਨ ਆਪਾਂ ਸੈਲੀਬ੍ਰੇਟ ਕਰਦੇ ਉਹਨਾਂ ਦਾ ਕੋਈ ਨਾ ਕੋਈ ਮੋਟਿਵ ਹੁੰਦਾ, ਕੋਈ ਨਾ ਕੋਈ ਮਕਸਦ ਹੁੰਦਾ। ਕਈ ਇੱਦਾਂ ਦੇ ਦਿਨ ਨੇ ਜਿਹੜੇ ਕਿ ਅਵੇਅਰਨੈਸ ਵਾਸਤੇ ਆਪਾਂ ਸੈਲੀਬ੍ਰੇਟ ਕਰਦੇ, ਕਈ ਇੱਦਾਂ ਦੇ ਦਿਨ ਨੇ ਜਿਹੜੇ ਕਿ ਉਸ ਦਿਨ ਦੀ ਜਿਹੜੀ ਖਾਸੀਅਤ ਹੈਗੀ ਹੈ ਜਾਂ ਪਰਟੀਕੁਲਰ ਕਿਸੇ ਚੀਜ਼ ਨੂੰ ਡੈਡੀਕੇਟ ਕਰਦੇ। ਬੁੱਕ ਡੇ ਸੈਲੀਬ੍ਰੇਟ, ਇਹ ਦਿਨ ਕਿਉਂ ਮਨਾਉਂਦੇ ਹਾਂ, ਕਦੋਂ ਸ਼ੁਰੂ ਹੋਇਆ? ਸਾਰਿਆਂ ਦੇ ਦਿਮਾਗ 'ਚ ਵਿੱਚ ਇਹ ਜਿਹੜਾ ਖਿਆਲ ਹੈਗਾ, ਇਹ ਜਿਹੜਾ ਸਵਾਲ ਹੈਗਾ, ਮੈਨੂੰ ਲੱਗਦਾ ਜ਼ਰੂਰ ਆਉਂਦਾ ਕੋਈ ਵੀ ਦਿਨ ਜਿਹੜਾ ਪਰਟੀਕੁਲਰ ਜਿਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਇਸ ਦਿਨ ਨੂੰ ਮਨਾਉਣ ਦਾ ਮਕਸਦ ਕੀ ਹੈ, ਕਿਉਂ ਜ਼ਰੂਰਤ ਪਈ ਇਹ ਦਿਨ ਮਨਾਉਣ ਦੀ। ਕਿਤਾਬਾਂ ਅਤੇ ਪੜ੍ਹਨ ਦੀ ਮਹੱਤਤਾ ਜਿਹੜੀ ਹੈਗੀ, ਇੰਪੋਰਟੈਂਸ ਹੈਗੀ ਹੈ। ਇਹ ਦਿਨ ਵੱਖ ਵੱਖ ਦੇਸ਼ਾਂ, ਸਿੱਖਿਆ ਸੰਸਥਾਵਾਂ ਵੱਲੋਂ ਮਨਾਇਆ ਜਾਂਦਾ। ਇਸਦਾ ਮਕਸਦ ਹੈ ਰੀਡਿੰਗ ਹੈਬਿਟ ਨੂੰ ਵਧਾਉਣਾ। ਇਹ ਕਿਸੇ ਇੱਕ ਵਿਅਕਤੀ ਦੇ ਲਈ ਨਹੀਂ ਹੈ, ਸਗੋਂ ਸਿੱਖਿਆ ਸੱਭਿਆਚਾਰ ਨੂੰ ਪ੍ਰੋਤਸਾਹਿਤ ਕਰਨ ਵਾਸਤੇ ਹੈ। ਮਿਲ ਕੇ ਇਹ ਸੋਚ ਨੂੰ ਅੱਗੇ ਵਧਾਉਣ ਵਾਸਤੇ ਹੈ ਕਿ ਪੜ੍ਹਾਈ ਜ਼ਿੰਦਗੀ ਬਦਲ ਸਕਦੀ ਹੈ। ਜੇ ਕਿਤਾਬਾਂ ਨਾ ਹੁੰਦੀਆਂ ਤਾਂ ਅਸੀਂ ਨਿਊਟਨ, ਆਇਨਸਟਾਈਨ, ਗਾਂਧੀ ਜੀ ਦੀਆਂ ਜਿਹੜੀਆਂ ਸੋਚਾਂ ਨੇ ਉਸ ਨਾਲ ਕਿਵੇਂ ਜੁੜਦੇ, ਸਾਨੂੰ ਕਿਵੇਂ ਪਤਾ ਲੱਗਦਾ? ਕਿਉਂਕਿ ਪੁਰਾਣੇ ਟਾਈਮ ਦੇ ਵਿੱਚ ਜਿੰਨੇ ਵੀ ਮਹਾਨ ਜਿਹੜੇ ਸ਼ਖਸ ਰਹੇ ਨੇ, ਜਿੰਨੇ ਵੀ ਮਹਾਨ ਬਹੁਤ ਲੈਜੈਂਡਰੀ ਪਰਸਨ ਰਹੇ ਨੇ, ਉਹਨਾਂ ਦੀ ਜਿਹੜੀ ਟੀਚਿੰਗਸ ਨੇ, ਉਹਨਾਂ ਦੀ ਸਿੱਖਿਆਵਾਂ ਨੇ, ਉਹ ਸਾਡੇ ਤੱਕ ਕਿਸ ਦੇ ਥਰੂ ਪਹੁੰਚੀਆਂ ਨੇ? ਕਿਤਾਬਾਂ ਦੇ ਥਰੂ। ਕਿਸੇ ਨਾ ਕਿਸੇ ਨੇ ਤਾਂ ਲਿਖੀਆਂ ਹੋਣੀਆਂ ਨੇ, ਕੁਝ ਉਹਨਾਂ ਦੀ ਜਿਹੜੀ ਲਿਖੀ ਹੋਈ ਹੈ, ਉਹਨਾਂ ਦੀ ਜਿਹੜੀ ਬਾਇਓਗ੍ਰਾਫੀ ਹੈ, ਸਾਨੂੰ ਪਤਾ ਲੱਗਦਾ ਕਿ ਉਹ ਮਹਾਨ ਇਨਸਾਨ ਆਪਣੇ ਟਾਈਮ ਦੇ ਵਿੱਚ ਉਹਨੇ ਕਿੰਨੇ ਜ਼ਿਆਦਾ ਇੰਡੀਆ ਦੇ ਵਾਸਤੇ ਕੰਟਰੀਬਿਊਟ ਕੀਤਾ ਸੀ, ਜਾਂ ਬਾਹਰਲੇ ਮੁਲਕਾਂ ਦੇ ਵਿੱਚ ਇੰਡੀਆ ਦੀ ਜਿਹੜੀ ਇੱਕ ਇਮੇਜ ਹੈਗੀ ਹੈ ਉਸ ਵਾਸਤੇ ਕਿੰਨਾ ਕੰਮ ਕੀਤਾ। ਜੇ ਕਹਾਣੀਆਂ ਨਾ ਹੁੰਦੀਆਂ, ਸਾਡੀ ਇਮੈਜੀਨੇਸ਼ਨ ਇੱਕ ਮੈਂ ਕਹਿੰਦੀ ਹਾਂ ਕਿ ਬੋਕਸ ਦੇ ਵਿੱਚ ਸੀਮਿਤ ਹੋ ਜਾਂਦੀ, ਜਾਂ ਫਿਰ ਇੱਕ ਲਿਮਿਟੇਸ਼ਨ ਉਸ ਦੇ ਵਿੱਚ ਹੁੰਦੀ, ਇੱਕ ਲਿਮਿਟ ਹੁੰਦੀ ਸਾਡੀ ਸੋਚਣ ਦੇ ਵਿੱਚ। ਜਦੋਂ ਆਪਾਂ ਕੋਈ ਵੀ ਕਹਾਣੀ ਪੜ੍ਹਦੇ ਹਾਂ, ਕੋਈ ਵੀ ਕਿਤਾਬ ਪੜ੍ਹਦੇ ਹਾਂ, ਨਾਲ ਸਾਨੂੰ ਇਮੈਜੀਨੇਸ਼ਨ ਹੁੰਦੀ ਰਹਿੰਦੀ ਕਿ ਹਾਂ ਇਹ ਸੀਨ ਆਪਾਂ ਪੜ੍ਹ ਰਹੇ ਹਾਂ ਅਤੇ ਇਹਦੇ ਵਿੱਚ ਇੱਦਾਂ ਹੋਏਗਾ ਜਾਂ ਇੱਦਾਂ ਹੋਏਗਾ ਜਾਂ ਫਿਰ ਇਹ ਹੋ ਸਕਦਾ। ਜਦੋਂ ਆਪਾਂ ਆਪਣੇ ਸੁਪਨੇ ਨੇ ਉਹਨਾਂ ਨੂੰ ਵੀ ਇਮੈਜਿਨ ਕਰਦੇ ਹਾਂ, ਇੰਨੇ ਸਾਡੇ ਵੱਡੇ ਵੱਡੇ ਗੋਲਸ ਨੇ, ਏਮਸ ਨੇ, ਅਤੇ ਉਸ ਤੱਕ ਪਹੁੰਚਣ ਵਾਸਤੇ ਵੀ ਪਹਿਲਾਂ ਸਾਨੂੰ ਇਮੈਜਿਨ ਕਰਨਾ ਪੈਂਦਾ। ਹਰ ਰੋਜ਼ ਕੁਝ ਪੰਨੇ ਸਾਨੂੰ ਜ਼ਰੂਰ ਪੜ੍ਹਨੇ ਚਾਹੀਦੇ ਨੇ, ਕਿਤਾਬਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ ਅਤੇ ਆਪਣਾ ਜਿਹੜਾ ਮਾਇੰਡ ਹੈਗਾ ਉਸਨੂੰ ਗਰੋ ਕਰਨ ਦਿਓ। ਜਦੋਂ ਆਪਾਂ ਪੜ੍ਹਦੇ ਹਾਂ ਨਾ, ਬਾਹਰਲੇ ਜਿਹੜੇ ਐਕਸਪੀਰੀਅੰਸ ਨੇ ਉਹਨਾਂ ਤੋਂ ਆਪਾਂ ਸਿੱਖਦੇ ਹਾਂ, ਲੇਕਿਨ ਕਿਤਾਬਾਂ ਤੋਂ ਸਾਨੂੰ ਬਹੁਤ ਜ਼ਿਆਦਾ ਇੱਦਾਂ ਦੇ ਐਕਸਪੀਰੀਅੰਸ ਨੇ ਜਿਹੜੇ ਸਿੱਖਣ ਨੂੰ ਮਿਲਦੇ ਨੇ, ਜਿਹੜੀ ਜ਼ਿੰਦਗੀ ਦੇ ਵਿੱਚ ਸਾਨੂੰ ਕਿਤੇ ਹੋਰ ਹੀ ਲੈ ਕੇ ਚਲੇ ਜਾਂਦੇ ਨੇ। ਮਤਲਬ ਗਰੋ ਆਪਾਂ ਕਰਦੇ ਨੇ, ਸਾਡੀ ਗਰੋਥ ਦੇ ਪਿੱਛੇ ਵੀ ਮੈਂ ਕਹਿ ਸਕਦੀ ਹਾਂ ਜਿਹੜੀ ਕਿਤਾਬਾਂ ਨੇ।

ਸਾਨੂੰ ਸਾਰਿਆਂ ਨੂੰ ਵੈਸੇ ਕੋਈ ਨਾ ਕੋਈ ਇੱਦਾਂ ਦੀ ਜਿਹੜੀ ਕਿਤਾਬ ਹੈਗੀ ਹੈ ਉਹ ਜ਼ਰੂਰ ਪੜ੍ਹਨੀ ਚਾਹੀਦੀ ਹੈ। ਇੱਕ ਰੀਡਿੰਗ ਹੈਬਿਟ ਬਹੁਤ ਜ਼ਿਆਦਾ ਸਾਨੂੰ ਸਾਰਿਆਂ ਦੇ ਵਾਸਤੇ ਬਹੁਤ ਜ਼ਰੂਰੀ ਹੈ। ਦਿਨ ਦੇ ਵਿੱਚ ਜੇ ਸਾਨੂੰ 5, 10, 15 ਮਿੰਟ ਵੀ ਮਿਲਦੇ ਨੇ, ਸਾਨੂੰ ਐਟਲੀਸਟ 5 ਜਾਂ 6 ਜਿਹੜੇ ਵਰਖੇ ਨੇ, ਜਿਹੜੇ ਪੇਜਿਸ ਨੇ, ਉਹ ਪੜ੍ਹਨੇ ਚਾਹੀਦੇ ਨੇ। ਇੰਨੇ ਵੀ ਜ਼ਿਆਦਾ ਨਹੀਂ, ਬਸ ਜਦੋਂ ਆਪਾਂ ਉਸਨੂੰ ਪੜ੍ਹਦੇ ਹਾਂ ਨਾ, ਉਸਨੂੰ ਸਮਝ ਕੇ ਪੜ੍ਹਨਾ ਚਾਹੀਦਾ। ਸਿਰਫ ਰੀਡਿੰਗ ਜ਼ਰੂਰੀ ਨਹੀਂ ਹੈ, ਰੀਡਿੰਗ ਜਦੋਂ ਆਪਾਂ ਕਰਦੇ ਹਾਂ ਤਾਂ ਉਹ ਚੀਜ਼ ਸਾਨੂੰ ਸਮਝ ਵੀ ਆਉਣੀ ਚਾਹੀਦੀ ਹੈ, ਤਾਂ ਹੀ ਤਾਂ ਸਾਨੂੰ ਫਾਇਦਾ ਹੋਏਗਾ ਪੜ੍ਹਨ ਦਾ।

Sometimes the best way to be happy is to learn. To let go of things you tried hard to hold on that are no longer good for you. ਇਹਦਾ ਮਤਲਬ ਹੈ ਕਈ ਵਾਰ ਅਸੀਂ ਜ਼ਿੰਦਗੀ 'ਚੋਂ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਪਕੜ ਕੇ ਫੜ ਕੇ ਬਹਿ ਜਾਂਦੇ ਹਾਂ ਜੋ ਸਾਨੂੰ ਅੰਦਰੋਂ ਤੋੜ ਰਹੀਆਂ ਹੁੰਦੀਆਂ ਨੇ ਪੁਰਾਣੀਆਂ ਯਾਦਾਂ ਦੁੱਖ ਗੁੱਸਾ ਕਿਸੇ ਦੀ ਕਹੀ ਹੋਈ ਕਈ ਗੱਲ ਪਰ ਦੋਸਤੋ ਸੱਚ ਇਹ ਹੈ ਕਿ ਜਿਹੜਾ ਬੀਤ ਗਿਆ ਜਿਹੜਾ ਟਾਈਮ ਲੰਘ ਗਿਆ ਉਹਨੂੰ ਚੇਂਜ ਨਹੀਂ ਕੀਤਾ ਜਾ ਸਕਦਾ ਸਿਰਫ ਉਹਨੂੰ ਆਪਾਂ ਛੱਡ ਸਕਦੇ ਹਾਂ ਅੱਗੇ ਵਧਣ ਵਾਸਤੇ ਸੋਚੋ ਜੇ ਅਸੀਂ ਰੋਜ਼ ਇੱਕ ਭਰਿਆ ਹੋਇਆ ਬੈਗ ਹੈਵੀ ਬੈਗ ਲੈ ਕੇ ਚੱਲਾਂਗੇ ਤੁਰਾਂਗੇ ਤਾਂ ਸਫ਼ਰ ਦੇ ਵਿੱਚ ਕਿੰਨੀ ਥਕਾਨ ਹੋ ਜਾਏਗੀ ਬਸ ਉਹੀ ਹਾਲ ਹੁੰਦਾ ਹੈ ਸਾਡੇ ਸਾਰਿਆਂ ਦੇ ਦਿਲਾਂ ਦਾ ਅਸੀਂ ਪੁਰਾਣੀਆਂ ਤਕਲੀਫਾਂ ਨੂੰ ਸਾਂਭ ਕੇ ਰੱਖਦੇ ਹਾਂ ਲੈਟ ਇਟ ਗੋ ਕਰਨਾ ਸਾਨੂੰ ਸਾਰਿਆਂ ਨੂੰ ਆਉਣਾ ਚਾਹੀਦਾ ਮਤਲਬ ਹਾਰ ਮੰਨਣਾ ਨਹੀਂ ਹੈ ਇਹ ਇਹਦਾ ਮਤਲਬ ਹੈ ਕਿ ਆਪਣੀ ਜਿਹੜੀ ਪੀਸ ਹੈਗੀ ਹੈ ਉਸਨੂੰ ਚੂਜ਼ ਕਰਨਾ ਹਰ ਬੰਦਾ ਸਾਡਾ ਨਹੀਂ ਹੁੰਦਾ ਹਰ ਗੱਲ ਜ਼ਰੂਰੀ ਨਹੀਂ ਹੁੰਦੀ ਹਰ ਬੋਝ ਚੁੱਕਣਾ ਵੀ ਜ਼ਰੂਰੀ ਨਹੀਂ ਹੁੰਦਾ ਨੇਚਰ ਵੀ ਸਾਨੂੰ ਸਿਖਾਉਂਦਾ ਹੈ ਕਿ ਰੁੱਖ ਜਿਹੜੇ ਨੇ ਦਰਖਤ ਨੇ ਉਹਨਾਂ ਦੇ ਪੱਤੇ ਡਿੱਗ ਜਾਂਦੇ ਨੇ ਕਿਉਂਕਿ ਨਵੇਂ ਪੱਤੇ ਆਉਂਦੇ ਨੇ ਜਿਹੜੇ ਲੀਵਸ ਨੇ ਇਸ ਕਰਕੇ ਅੱਜ ਇੱਕ ਗੱਲ ਸਾਨੂੰ ਸਾਰਿਆਂ ਨੂੰ ਯਾਦ ਰੱਖਣੀ ਚਾਹੀਦੀ ਹੈ ਜੋ ਚੀਜ਼ ਦਿਲ ਨੂੰ ਦੁੱਖ ਦਿੰਦੀ ਹੈ ਉਹਨੂੰ ਹਲਕਾ ਕਰ ਦਿਉ ਅਤੇ ਜ਼ਿੰਦਗੀ ਨੂੰ ਦੁਬਾਰਾ ਮੁਸਕਰਾ ਕੇ ਜੀਣਾ ਚਾਹੀਦਾ ਛੱਡਣਾ ਵੀ ਕਈ ਵਾਰ ਅੱਗੇ ਵਧਣ ਦਾ ਪਹਿਲਾ ਕਦਮ ਹੁੰਦਾ ਹੈ

ਹੁਣ ਤੋਂ ਕੁਛ ਹੀ ਪਲਾਂ ਵਿੱਚ ਠੀਕ 8:30 'ਤੇ ਤੁਸੀਂ ਸੁਣੋਗੇ ਪੰਜਾਬੀ 'ਚ ਖ਼ਬਰਾਂ। ਫਿਲਹਾਲ ਤੁਸੀਂ ਇੰਜੋਏ ਕਰੋ ਇਹ ਗੀਤ।

0: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਅੱਜ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ। ਕੇਰਲਮ ਦੇ ਨਵੇਂ ਚੁਣੇ ਗਏ ਕਾਂਗਰਸੀ ਵਿਧਾਇਕ ਅੱਜ ਤਿਰੁਵਨੰਤਪੁਰਮ 'ਚ ਆਪਣੇ ਨੇਤਾ ਦੀ ਚੋਣ ਕਰਨਗੇ। ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਵਿੱਚ ਬੀਜੇਪੀ ਨੇਤਾ ਸ਼ਿਵੇਂਦੂ ਅਧਿਕਾਰੀ ਦੇ ਸਹਿਯੋਗੀ ਦੀ ਗੋਲੀ ਮਾਰ ਕੇ ਹੱਤਿਆ। ਦੇਸ਼ ਅੱਜ ਪਹਿਲਗਾਮ ਦਹਿਸ਼ਤਗਰਦੀ ਹਮਲੇ ਦੇ ਜਵਾਬ 'ਚ ਸ਼ੁਰੂ ਕੀਤੇ ਗਏ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ। ਅਤੇ ਦਿੱਲੀ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ 2026 ਦੀ ਮੇਜ਼ਬਾਨੀ ਕਰੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਅੱਜ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕਈ ਸੀਨੀਅਰ ਐਨਡੀਏ ਨੇਤਾ ਦੁਪਹਿਰ ਬਾਅਦ 12:10 ਤੇ ਪਟਨਾ ਦੇ ਗਾਂਧੀ ਮੈਦਾਨ 'ਚ ਹੋਣ ਵਾਲੇ ਸਹੁੰ ਚੁੱਕ ਸਮਾਰੋਹ 'ਚ ਸ਼ਿਰਕਤ ਕਰਨਗੇ। ਸਾਡੇ ਪੱਤਰਕਾਰ ਨੇ ਦਸਿਆ ਕਿ ਮੰਤਰੀ ਮੰਡਲ ਦਾ ਵਿਸਥਾਰ ਪਿਛਲੀ ਸਰਕਾਰ ਵੱਲੋਂ ਅਪਣਾਏ ਗਏ ਫਾਰਮੂਲੇ ਦੇ ਅਧਿਕਾਰ 'ਤੇ ਕੀਤਾ ਜਾ ਰਿਹੈ। ਬੀਜੇਪੀ ਦੇ ਕਰੀਬ 15 ਵਿਧਾਇਕਾਂ ਅਤੇ JDU ਦੇ 14 ਵਿਧਾਇਕਾਂ ਦੇ ਮੰਤਰੀ ਵਜੋਂ ਸਹੁੰ ਚੁੱਕਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਲੋਕ ਜਨਸ਼ਕਤੀ ਪਾਰਟੀ ਰਾਮ ਵਿਲਾਸ ਤੋਂ 2, ਜਦਕਿ ਹਿੰਦੁਸਤਾਨੀ ਆਵਾਮ ਮੋਰਚਾ ਅਤੇ ਰਾਸ਼ਟਰੀ ਲੋਕ ਮੋਰਚਾ ਤੋਂ 1-1 ਨੁਮਾਇੰਦੇ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਮੰਤਰੀ ਮੰਡਲ ਵਿੱਚ ਜ਼ਿਆਦਾਤਰ ਅਹੁਦੇ BJP ਅਤੇ JDU ਦੇ ਜਾਣੇ ਪਹਿਚਾਣੇ ਚਿਹਰਿਆਂ ਨੂੰ ਦਿੱਤੇ ਜਾਣ ਦੀ ਸੰਭਾਵਨਾ ਹੈ, ਹਾਲਾਂਕਿ ਕੁਝ ਨਵੇਂ ਚਿਹਰੇ ਵੀ ਸ਼ਾਮਲ ਹੋ ਸਕਦੇ ਨੇ। ਕੇਰਲਮ ਦੇ ਨਵੇਂ ਚੁਣੇ ਗਏ ਕਾਂਗਰਸੀ ਵਿਧਾਇਕ ਅੱਜ ਤਿਰੁਵਨੰਤਪੁਰਮ ਵਿੱਚ ਆਪਣਾ ਨੇਤਾ ਚੁਣਨ ਲਈ ਮੀਟਿੰਗ ਕਰਨਗੇ। ਕਾਂਗਰਸ ਦੀ ਅਗਵਾਈ ਵਾਲੀ UDF ਨੇ ਸੂਬੇ ਦੀਆਂ 140 ਵਿਧਾਨ ਸਭਾ ਸੀਟਾਂ ਵਿੱਚੋਂ 104 ਜਿੱਤੀਆਂ ਨੇ। UDF ਦੇ ਨੇਤਾ ਰਾਜਪਾਲ ਦੇ ਤਿਰੁਵਨੰਤਪੁਰਮ ਪਹੁੰਚਣ ਤੋਂ ਬਾਅਦ ਉਹਨਾਂ ਨਾਲ ਵੀ ਮੁਲਾਕਾਤ ਕਰਨਗੇ। ਤਾਮਿਲਨਾਡੂ ਵਿੱਚ DMK ਦੇ ਮੁਖੀ MK ਸਟਾਲਿਨ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਰਾਜ ਵਿੱਚ ਨਵੀਂ ਪਾਰਟੀ ਨੂੰ ਦਿੱਤੇ ਗਏ ਫਤਵੇ ਦਾ ਸਤਿਕਾਰ ਕਰਦੀ ਹੈ ਅਤੇ ਨਾ ਤਾਂ ਦੁਬਾਰਾ ਚੋਣਾਂ ਚਾਹੁੰਦੀ ਹੈ ਅਤੇ ਨਾ ਹੀ ਕੋਈ ਸੰਵਿਧਾਨਕ ਸੰਕਟ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਨਵੀਂ ਸਰਕਾਰ ਦੇ ਗਠਨ ਵਿੱਚ ਰੁਕਾਵਟ ਨਹੀਂ ਪਾਵੇਗੀ। ਸਟਾਲਿਨ ਨੇ ਇਹਨਾਂ ਅਫਵਾਹਾਂ ਨੂੰ ਵੀ ਖਾਰਜ ਕੀਤਾ ਕਿ DMK ਅਗਲੀ ਸਰਕਾਰ ਬਣਾਉਣ ਲਈ AIADMK ਨਾਲ ਗੱਲਬਾਤ ਕਰ ਰਹੀ ਹੈ। ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਦੇ ਮੱਧਮ ਗ੍ਰਾਮ ਵਿੱਚ BJP ਨੇਤਾ ਸੁਵੇਂਦੂ ਅਧਿਕਾਰੀ ਦੇ ਕਰੀਬੀ ਸਹਿਯੋਗੀ ਚੰਦਰਨਾਥ ਰਾਤੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਕਥਿਤ ਤੌਰ 'ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਬੀਤੀ ਰਾਤ ਦੋਹਰੀਆ ਖੇਤਰ 'ਚ ਉਹਨਾਂ ਦੀ ਕਾਰ 'ਤੇ ਲਗਾਤਾਰ ਗੋਲੀਬਾਰੀ ਕੀਤੀ। ਉਹਨਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਹਨਾਂ ਦੇ ਡਰਾਈਵਰ ਬੁੱਧ ਦੇ ਬੇਰਾ ਵੀ ਹਮਲੇ 'ਚ ਜ਼ਖਮੀ ਹੋ ਗਏ ਨੇ ਅਤੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਕ 4 ਮੋਟਰਸਾਈਕਲਾਂ 'ਤੇ ਸਵਾਰ ਲਗਭਗ 8 ਹਮਲਾਵਰਾਂ ਨੇ ਪਹਿਲਾਂ ਤੋਂ ਯੋਜਨਾਬੱਧ ਹਮਲੇ ਤੋਂ ਬਾਅਦ ਹਮਲਾ ਕੀਤਾ। ਇਸ ਘਟਨਾ ਨੇ BJP ਨੇਤਾਵਾਂ ਅਤੇ ਕਾਂਗਰਸਾਂ ਵਿੱਚ ਰੋਸ ਵੇਖਿਆ ਜਾ ਰਿਹਾ ਹੈ। ਪਾਰਟੀ ਨੇਤਾਵਾਂ ਨੇ ਹਮਲੇ ਲਈ ਤ੍ਰਿਣਮੂਲ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ। ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ ਇਲਾਕੇ 'ਚ ਤਣਾਅ ਵਾਲਾ ਮਾਹੌਲ ਹੈ ਅਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਨੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਡਾਇਰੈਕਟਰ ਜਨਰਲ ਸਿੱਧੀਨਾਥ ਗੁਪਤਾ ਨੇ ਕਿਹਾ ਕਿ ਪੁਲਿਸ ਨੇ ਘਟਨਾ 'ਚ ਵਰਤੇ ਗਏ ਵਾਹਨ ਬਰਾਮਦ ਕਰ ਲਏ ਨੇ। ਜਾਣਕਾਰੀ ਮੁਤਾਬਕ ਹਮਲਾਵਰ 4 ਮੋਟਰਸਾਈਕਲਾਂ 'ਤੇ ਆਏ ਸਨ। ਇਸ ਦੌਰਾਨ ਇੱਕ ਹੋਰ BJP ਵਰਕਰ ਰੋਹਿਤ ਰਾਏ ਨੂੰ ਉੱਤਰ 24 ਪਰਗਨਾ ਜ਼ਿਲ੍ਹੇ ਦੇ ਬਸੀਰਹਾਟ ਵਿੱਚ ਗੋਲੀ ਮਾਰ ਦਿੱਤੀ ਗਈ ਹੈ। ਉਹਨਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕੱਲ੍ਹ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਦਾ ਸਵਾਗਤ ਕੀਤਾ। ਰਾਸ਼ਟਰਪਤੀ ਨੇ ਉਹਨਾਂ ਦੇ ਸਨਮਾਨ 'ਚ ਖਾਣੇ ਦੀ ਮੇਜ਼ਬਾਨੀ ਵੀ ਕੀਤੀ। ਸ਼੍ਰੀਮਤੀ ਮੁਰਮੂ ਨੇ ਕਿਹਾ ਕਿ ਭਾਰਤ ਅਤੇ ਵੀਅਤਨਾਮ ਵਿਚਕਾਰ ਵਧੀ ਹੋਈ ਵਿਆਪਕ ਰਣਨੀਤਿਕ ਭਾਈਵਾਲੀ ਦੋਵਾਂ ਮੁਲਕਾਂ ਦਰਮਿਆਨ ਸਹਿਯੋਗ ਨੂੰ ਨਵੀਂ ਪ੍ਰੇਰਣਾ ਦੇਵੇਗੀ ਅਤੇ ਖਿੱਤੇ 'ਚ ਸ਼ਾਂਤੀ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰੇਗੀ। ਉਹਨਾਂ ਕਿਹਾ ਕਿ ਭਾਰਤ ਵੀਅਤਨਾਮ ਸਬੰਧ ਇਤਿਹਾਸਕ, ਸੱਭਿਆਚਾਰਕ ਅਤੇ ਸਬੰਧਾਂ 'ਤੇ ਆਧਾਰਿਤ ਨੇ। ਹਾਲ ਹੀ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ, ਸੁਰੱਖਿਆ, ਵਪਾਰ, ਸਿਹਤ, ਵਿਗਿਆਨ, ਤਕਨਾਲੋਜੀ ਅਤੇ ਸੈਰ ਸਪਾਟੇ ਵਰਗੇ ਖੇਤਰਾਂ ਵਿੱਚ ਸਹਿਯੋਗ ਲਗਾਤਾਰ ਵਧਿਆ ਏ। ਇਸੇ ਦੌਰਾਨ ਨਵੀਂ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਵਿਚਕਾਰ ਗੱਲਬਾਤ ਤੋਂ ਬਾਅਦ ਇਸ ਸਮਝੌਤੇ ਸਹਿਮਤ ਕੀਤੇ ਗਏ। ਇੱਕ ਸਾਂਝੇ ਬਿਆਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਦੋਵਾਂ ਮੁਲਕਾਂ ਨੇ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਆਪਣੇ ਸਬੰਧਾਂ ਨੂੰ ਇੱਕ ਵਧੀ ਹੋਈ ਵਿਆਪਕ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।
1: कल्चर कनेक्टिविटी और कैपेसिटी बिल्डिंग के साथ साथ सिक्योरिटी, सस्टेनेबिलिटी और सप्लाई चेन रेजिलियंस, हर क्षेत्र में हमारा सहयोग नए स्तर पर पहुंचेगा। भारत और वियतनाम का बायलेटरल ट्रेड पिछले एक दशक में डबल होकर $16 बिलियन तक पहुंच चुका है। 2030 तक इसे $25 बिलियन तक पहुंचाने के लिए हमने आज कई महत्वपूर्ण निर्णय लिए हैं।
0: ਵੀਅਤਨਾਮ ਦੇ ਰਾਸ਼ਟਰਪਤੀ ਤੋਲਾਮ ਅੱਜ ਆਪਣੇ 3 ਦਿਨਾਂ ਭਾਰਤ ਫੇਰੀ ਦੇ ਹਿੱਸੇ ਵਜੋਂ ਮੁੰਬਈ 'ਚ ਨੇ। ਇਸ ਦੌਰਾਨ ਉਹਨਾਂ ਦੇ ਕਈ ਪ੍ਰੋਗਰਾਮ ਤੈਅ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIRRNU ਜਲੰਧਰ। ਅੱਜ ਦੇਸ਼ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ ਹੈ। ਪਿਛਲੇ ਸਾਲ 7 ਮਈ ਨੂੰ ਭਾਰਤ ਨੇ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ, ਜਿਸ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਦਹਿਸ਼ਤਗਰਦਾਂ ਦੇ 9 ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਗਏ ਸਨ। ਇਹਨਾਂ ਹਮਲਿਆਂ 'ਚ ਘੱਟੋ ਘੱਟ 100 ਦਹਿਸ਼ਤਗਰਦ ਮਾਰੇ ਗਏ ਸਨ। ਇਹ ਕਾਰਵਾਈ ਪਿਛਲੇ ਸਾਲ 22 ਅਪ੍ਰੈਲ ਨੂੰ ਪਹਿਲਗਾਮ 'ਚ ਸੈਲਾਨੀਆਂ 'ਤੇ ਪਾਕਿਸਤਾਨ ਪ੍ਰਾਯੋਜਿਤ ਘਿਣਾਉਣੇ ਦਹਿਸ਼ਤਗਰਦੀ ਹਮਲੇ ਦਾ ਭਾਰਤ ਵੱਲੋਂ ਢੁਕਵਾਂ ਜਵਾਬ ਸੀ। ਆਪਰੇਸ਼ਨ ਸਿੰਦੂਰ ਭਾਰਤ ਦੀ ਫੌਜੀ ਅਤੇ ਰਣਨੀਤਿਕ ਸ਼ਕਤੀ ਦਾ ਇੱਕ ਮਹੱਤਵਪੂਰਨ ਵਿਖਾਲਾ ਸੀ, ਜਿਸ ਨੂੰ ਫੌਜੀ ਅਤੇ ਗੈਰ ਫੌਜੀ ਸਾਧਨਾਂ ਦੇ ਸੁਮੇਲ ਦੀ ਵਰਤੋਂ ਕਰਕੇ ਅੰਜਾਮ ਦਿੱਤਾ ਗਿਆ ਸੀ। ਇਸ ਬਹੁਪੱਖੀ ਕਾਰਵਾਈ ਨੇ ਦਹਿਸ਼ਤਗਰਦੀ ਖਤਰਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬੇਅਸਰ ਕੀਤਾ, ਪਾਕਿਸਤਾਨੀ ਹਮਲੇ ਨੂੰ ਰੋਕਿਆ ਅਤੇ ਦਹਿਸ਼ਤਗਰਦੀ ਪ੍ਰਤੀ ਭਾਰਤ ਦੀ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਨੂੰ ਮਜ਼ਬੂਤੀ ਨਾਲ ਲਾਗੂ ਕੀਤਾ। ਇਸ ਆਪਰੇਸ਼ਨ ਨੇ ਅੰਤਰਰਾਸ਼ਟਰੀ ਸਮਰਥਨ ਪ੍ਰਾਪਤ ਕਰਦੇ ਹੋਏ ਰਣਨੀਤਿਕ ਸੰਜਮ ਬਣਾਈ ਰੱਖਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਦੀ ਵਰ੍ਹੇਗੰਢ ਮੌਕੇ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਨਮਨ ਕੀਤਾ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਦੇਸ਼ ਦੇ ਹਥਿਆਰਬੰਦ ਬਲਾਂ ਦੀ ਹਿੰਮਤ ਸਮਰਪਣ ਲਗਾਤਾਰ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਹੀ ਹੈ। ਇਸੇ ਦੌਰਾਨ ਭਾਰਤੀ ਫੌਜ ਨੇ ਅੱਜ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਮੌਕੇ ਇੱਕ ਵੀਡੀਓ ਜਾਰੀ ਕੀਤਾ, ਜਿਸ ਵਿਚ ਪਾਕਿਸਤਾਨ ਪ੍ਰਾਯੋਜਿਤ ਦਹਿਸ਼ਤਗਰਦੀ ਖਿਲਾਫ ਭਾਰਤ ਦੀ ਯੋਜਨਾਬੱਧ ਸਟੀਕ ਅਤੇ ਪ੍ਰਭਾਵਸ਼ਾਲੀ ਕਾਰਵਾਈ ਨੂੰ ਉਜਾਗਰ ਕੀਤਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਚੀਫ਼ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅੱਜ ਜੈਪੁਰ 'ਚ ਸੰਯੁਕਤ ਕਮਾਂਡਰਾਂ ਦੀ ਕਾਨਫਰੰਸ ਦੇ ਦੂਜੇ ਐਡੀਸ਼ਨ 'ਚ ਸ਼ਾਮਲ ਹੋਣਗੇ। ਰੱਖਿਆ ਮੰਤਰਾਲੇ ਮੁਤਾਬਕ ਇਹ 2 ਰੋਜ਼ਾ ਕਾਨਫਰੰਸ ਨਵੇਂ ਖੇਤਰਾਂ 'ਚ ਫੌਜੀ ਸਮਰੱਥਾਵਾਂ 'ਤੇ ਕੇਂਦਰਿਤ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਨੂੰ ਮਨਾਉਣ ਲਈ ਆਯੋਜਿਤ ਕੀਤੀ ਜਾ ਰਹੀ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਰਕਾਰ ਕਿਸਾਨਾਂ ਅਤੇ ਬਰਾਮਦਕਾਰਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ। ਲਖਨਊ ਵਿਚ ਫਲ ਬਰਾਮਦਕਾਰਾਂ ਅਤੇ ਹੋਰ ਹਿੱਸੇਦਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਫਰੂਟ ਹੋਰਾਈਜ਼ਨ 2026 ਪ੍ਰੋਗਰਾਮ ਦਾ ਉਦੇਸ਼ ਦੇਸ਼ ਵਿਚ ਫਲਾਂ ਦੇ ਉਤਪਾਦਨ, ਗੁਣਵੱਤਾ ਸੁਧਾਰ, ਪ੍ਰੋਸੈਸਿੰਗ ਅਤੇ ਬਰਾਮਦ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ
2: इस आयोजन का उद्देश्य है फलों का उत्पादन बढ़ाना, गुणवत्ता क्वालिटी कैसे और बेहतर करें, इम्प्रूव करें हम उसकी कोशिश करना, फलों की प्रोसेसिंग उसको आगे बढ़ाना। हम ये चाहते हैं कि हमारे फल, हमारी सब्जियां, उनका निर्यात बढ़ेगा तो किसानों की आय भी बढ़ेगी और विदेशी मुद्रा भी हमारे देश में आएगी, रोजगार के अवसर।

0: भी बढ़ेंगे।
1: ਕਿਰਤ ਅਤੇ ਰੁਜ਼ਗਾਰ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਅੱਜ ਨਵੀਂ ਦਿੱਲੀ 'ਚ ਕਰਮਚਾਰੀ ਰਾਜ ਬੀਮਾ ਨਿਗਮ ESIC ਦੇ ਕਰਮਚਾਰੀਆਂ ਲਈ ਇੱਕ ਦੇਸ਼ ਵਿਆਪੀ ਸਾਲਾਨਾ ਸਿਹਤ ਜਾਂਚ ਪਹਿਲਕਦਮੀ ਦੀ ਸ਼ੁਰੂਆਤ ਕਰਨਗੇ। ਇਸ ਪਹਿਲਕਦਮੀ ਤਹਿਤ 40 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਕਰਮਚਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਸਿਹਤ ਜਾਂਚ ਕਰਵਾ ਸਕਣਗੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਹਰਿਆਣਾ ਦੇ ਚੰਡੀ ਮੰਦਰ ਦੇ ਕਮਾਨ ਹਸਪਤਾਲ 'ਚ ਅੰਗਦਾਨ ਕਰਨ ਦੇ ਇੱਕ ਪ੍ਰੇਰਣਾਦਾਇਕ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਮੰਤਰਾਲੇ ਮੁਤਾਬਕ ਬ੍ਰੇਨ ਸਟੈਮ ਡੈੱਡ ਐਲਾਨੀ ਗਈ ਇੱਕ 41 ਸਾਲਾ ਔਰਤ ਦੇ ਪਰਿਵਾਰ ਨੇ ਅੰਗਦਾਨ ਕਰਨ ਦੇ ਫੈਸਲੇ ਨਾਲ 4 ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਇਹ ਔਰਤ ਭਾਰਤੀ ਫੌਜ ਦੇ ਇੱਕ ਸੇਵਾਵਾਂ ਦੇ ਰਹੇ ਕਰਨਲ ਦੀ ਪਤਨੀ ਹੈ। ਗੰਭੀਰ ਬ੍ਰੇਨ ਹੈਮਰੇਜ ਤੋਂ ਬਾਅਦ 2 ਮਈ ਨੂੰ ਉਹਨਾਂ ਨੂੰ ਬ੍ਰੇਨ ਸਟੈਮ ਡੈੱਡ ਐਲਾਨਿਆ ਗਿਆ। ਇਸ ਦੁੱਖ ਵਿੱਚ ਵੀ ਉਹਨਾਂ ਦੇ ਪਰਿਵਾਰ ਨੇ ਅੰਗਦਾਨ ਕਰਨ ਦਾ ਫੈਸਲਾ ਕੀਤਾ। ਇਹਨਾਂ ਅੰਗਾਂ ਨੇ 4 ਗੰਭੀਰ ਬਿਮਾਰ ਮਰੀਜ਼ਾਂ ਦੀ ਜਾਨ ਬਚਾਈ। ਇਹਨਾਂ ਵਿੱਚ ਇੱਕ 14 ਸਾਲਾਂ ਦਾ ਲੜਕਾ ਵੀ ਸ਼ਾਮਲ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਸਮੇਂ ਇਜਾਜ਼ਤ ਅਤੇ ਕੁਸ਼ਲ ਪ੍ਰਬੰਧਾਂ ਦੇ ਕਾਰਨ ਅੰਗਾਂ ਨੂੰ ਜਲਦ ਹੀ PGI ਚੰਡੀਗੜ੍ਹ ਆਰਮੀ ਹਸਪਤਾਲ ਅਤੇ ਇੰਦਰਪ੍ਰਸਥ ਅਪੋਲੋ ਹਸਪਤਾਲ ਪਹੁੰਚਾਇਆ ਗਿਆ। ਮੰਤਰਾਲੇ ਨੇ ਇਸ ਨੂੰ ਹਮਦਰਦੀ ਅਤੇ ਰਾਸ਼ਟਰੀ ਏਕਤਾ ਦੀ ਇੱਕ ਮਿਸਾਲ ਦੱਸਿਆ ਅਤੇ ਲੋਕਾਂ ਨੂੰ ਅੰਗਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ 2026 ਦਿੱਲੀ 'ਚ ਆਯੋਜਿਤ ਹੋਵੇਗੀ। ਇਹ ਚੈਂਪੀਅਨਸ਼ਿਪ 27 ਜੁਲਾਈ ਤੋਂ 2 ਅਗਸਤ ਤੱਕ ਤਿਆਗਰਾਜ ਸਟੇਡੀਅਮ 'ਚ ਹੋਵੇਗੀ। ਇਸ ਵਿੱਚ 35 ਤੋਂ ਵੱਧ ਮੁਲਕਾਂ ਦੇ ਖਿਡਾਰੀ ਹਿੱਸਾ ਲੈਣਗੇ। ਇਹ ਚੈਂਪੀਅਨਸ਼ਿਪ ਦਿੱਲੀ ਸਰਕਾਰ ਅਤੇ ਭਾਰਤੀ ਟੇਬਲ ਟੈਨਿਸ ਫੈਡਰੇਸ਼ਨ ਵੱਲੋਂ ਸਾਂਝੇ ਤੌਰ 'ਤੇ ਕਰਵਾਈ ਜਾਵੇਗੀ। ਇਹਨਾਂ 7 ਦਿਨਾਂ ਦੇ ਮੁਕਾਬਲੇ ਦੇ ਫਾਈਨਲ ਮੈਚ 2 ਅਗਸਤ ਨੂੰ ਖੇਡੇ ਜਾਣਗੇ। IPL ਕ੍ਰਿਕਟ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੇ ਪੰਜਾਬ ਕਿੰਗਸ ਨੂੰ 33 ਦੌੜਾਂ ਨਾਲ ਹਰਾ ਦਿੱਤਾ ਹੈ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਅੱਜ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ। ਕੇਰਲਮ ਦੇ ਨਵੇਂ ਚੁਣੇ ਗਏ ਕਾਂਗਰਸੀ ਵਿਧਾਇਕ ਅੱਜ ਤਿਰੁਵਨੰਤਪੁਰਮ 'ਚ ਆਪਣੇ ਨੇਤਾ ਦੀ ਕਰਨਗੇ ਚੋਣ। ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ 'ਚ BJP ਨੇਤਾ ਸੁਵੇਂਦੂ ਅਧਿਕਾਰੀ ਦੇ ਸਹਿਯੋਗੀ ਦੀ ਗੋਲੀ ਮਾਰ ਕੇ ਹੱਤਿਆ। ਅੱਜ ਦੇਸ਼ ਪਹਿਲਗਾਮ ਦਹਿਸ਼ਤਗਰਦੀ ਹਮਲੇ ਦੇ ਜਵਾਬ 'ਚ ਸ਼ੁਰੂ ਕੀਤੇ ਗਏ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ ਹੈ ਅਤੇ ਦਿੱਲੀ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ 2026 ਦੀ ਮੇਜ਼ਬਾਨੀ ਕਰੇਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10। ਨਮਸਕਾਰ।

ਟਿਊਨ ਕੀਤਾ ਹੋਇਆ 102.7 103.6 ਮੈਗਾਹਰਟਜ਼ ਤੇ। ਲਓ ਜੀ, ਵੇਲਾ ਹੋ ਗਿਆ ਤੁਹਾਡੇ ਸਾਰਿਆਂ ਦਾ ਫੇਵਰਟ ਪ੍ਰੋਗਰਾਮ ਅੱਡੀ ਟੱਪਾ ਦਾ, ਜਿਹਦੇ ਵਿੱਚ ਤੁਸੀਂ ਸੁਣਦੇ ਹੋ ਬੈਕ ਟੂ ਬੈਕ ਪੰਜਾਬੀ ਗੀਤ ਹਾਈ ਬੀਟਸ ਦੇ। ਨੱਚਣ ਟੱਪਣ ਲਈ ਤਿਆਰ ਹੋ ਜਾਓ, ਕਿਉਂਕਿ ਮੈਂ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਵਾਸਤੇ ਬਹੁਤ ਬਹੁਤ ਬਹੁਤ ਵਧੀਆ ਪੰਜਾਬੀ ਗੀਤ ਜਿਹੜੇ ਨੇ। ਜਦੋਂ ਤੁਸੀਂ ਸੁਣੋਗੇ ਪੰਜਾਬੀ ਗੀਤ ਬੈਕ ਟੂ ਬੈਕ, ਤੁਹਾਡਾ ਦਿਲ ਕਰੇਗਾ ਨੱਚਣ ਲਈ।

ਸਟੂਨ ਕੀਤਾ ਹੋਇਆ 102.7 ਮੈਗਾਹਰਟਜ਼ ਤੇ 103.6 ਮੈਗਾਹਰਟਜ਼ ਤੇ ਪ੍ਰੋਗਰਾਮ ਤੁਸੀਂ ਇੰਜੋਏ ਕੀਤਾ ਹੈ। ਨੋਨ ਸਟੋਪ ਪੰਜਾਬੀ ਬੀਟਸ ਵਾਲਾ ਪ੍ਰੋਗਰਾਮ ਅੱਡੀ ਟੱਪਾ। ਲਓ ਜੀ, ਵਿਹਲਾ ਹੋ ਗਿਆ ਹੁਣ FM ਨਿਊਜ਼ ਹੈਡਲਾਈਨਸ ਦਾ। ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਅੱਜ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ। ਕੇਰਲਮ ਦੇ ਨਵੇਂ ਚੁਣੇ ਗਏ ਕਾਂਗਰਸੀ ਵਿਧਾਇਕ ਅੱਜ ਤਿਰੂਵਨੰਤਪੁਰਮ ਵਿੱਚ ਆਪਣੇ ਨੇਤਾ ਦੀ ਚੋਣ ਕਰਨਗੇ। ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਵਿੱਚ ਬੀਜੇਪੀ ਨੇਤਾ ਸੁਮੇਧੂ ਅਧਿਕਾਰੀ ਦੀ ਸਹਿਯੋਗੀ ਦੀ ਗੋਲੀ ਮਾਰ ਕੇ ਹੱਤਿਆ। ਅੱਜ ਦੇਸ਼ ਪਹਿਲਗਾਮ ਦਹਿਸ਼ਤਗਰਦੀ ਹਮਲੇ ਦੇ ਜਵਾਬ 'ਚ ਸ਼ੁਰੂ ਕੀਤੇ ਗਏ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਦੀ ਵਰ੍ਹੇਗੰਢ ਮੌਕੇ ਭਾਰਤੀ ਹਥਿਆਰਬੰਦ ਸੇਨਾਵਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਨਮਨ ਕੀਤਾ ਹੈ।

ਖੇਤੀ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਸਰਕਾਰ ਕਿਸਾਨਾਂ ਅਤੇ ਬਰਾਮਦਕਾਰਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਵਿੱਚ ਕੁਝ ਥਾਵਾਂ ਤੇ ਤੇਜ਼ ਹਵਾਵਾਂ ਅਤੇ ਗਰਜ ਚਮਕ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਦਿੱਲੀ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ 2026 ਦੀ ਮੇਜ਼ਬਾਨੀ ਕਰੇਗਾ ਅਤੇ IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜੁਆਇੰਟਸ ਦਾ ਮੁਕਾਬਲਾ ਲਖਨਊ ਵਿੱਚ ਸ਼ਾਮੀ 7:30 ਵਜੇ ਰਾਇਲ ਚੈਲੇਂਜਰਸ ਬੈਂਗਲੌਰ ਨਾਲ ਹੋਵੇਗਾ।

ਤੁਸੀਂ ਟਿਊਨ ਕੀਤਾ ਹੋਇਆ 102.7 ਮੈਗਾਹਰਟਸ ਤੇ 103.6 ਮੈਗਾਹਰਟਸ ਤੇ। ਪ੍ਰੋਗਰਾਮ ਦਾ ਵੇਲਾ ਹੋ ਗਿਆ ਹੈ ਜੀ ਤੁਹਾਡੇ ਸਾਰਿਆਂ ਦਾ ਫੇਵਰੇਟ ਪ੍ਰੋਗਰਾਮ ਦਲ ਆਪਣਾ ਪੰਜਾਬੀ, ਜਿਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਪੰਜਾਬੀ ਕਲਚਰ ਦੀ। ਨਾਲ ਦੇ ਨਾਲ ਤੁਸੀਂ ਆਪਣੀ ਜਿਹੜੀ ਮੈਸੇਜਿਸ ਨੇ, ਤੁਸੀਂ ਆਪਣੀ ਜਿਹੜੀ ਅੱਜ ਤੁਸੀਂ ਕੋਈ ਵੀ ਇੱਦਾਂ ਦੀ ਚੀਜ਼ ਹੈਗੀ ਹੈ ਜਿਹੜੀ ਸਿਆਪਨ ਦੀ ਸਿਆਣੀ ਗੱਲ ਹੈਗੀ ਹੈ, ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਕਿੱਥੇ, ਸਾਡੀ ਵਟਸਐਪ ਨੰਬਰ 'ਤੇ ਸਾਨੂੰ ਮੈਸੇਜਿਸ ਭੇਜ ਕੇ 9855101027 'ਤੇ। ਕੋਈ ਵੀ ਇੱਦਾਂ ਦੀ ਗੱਲ ਹੈਗੀ ਹੈ ਜਿਹੜੀ ਤੁਸੀਂ ਆਪਣੇ ਗਿਆਨ ਦੇ ਪਿਟਾਰੇ ਵਿੱਚੋਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਤੁਸੀਂ ਸਾਨੂੰ ਮੈਸੇਜ ਕਰਨਾ, ਨਾਲ ਆਪਣਾ ਨਾਮ ਜ਼ਰੂਰ ਮੈਨਸ਼ਨ ਕਰਨਾ ਹੈ ਅਤੇ ਕਿੱਥੋਂ ਤੁਸੀਂ ਸਾਨੂੰ ਮੈਸੇਜ ਕਰ ਰਹੇ ਹੋ ਇਹ ਵੀ ਮੈਨਸ਼ਨ ਕਰਨਾ, ਅਤੇ ਪੰਜਾਬੀ 'ਚ ਤੁਸੀਂ ਸਾਨੂੰ ਮੈਸੇਜਿਸ ਕਰਨੇ ਨੇ, ਹਿੰਦੀ 'ਚ ਨਹੀਂ ਕਰਨੇ, ਠੀਕ ਹੈ ਜੀ। ਅਤੇ ਕੋਈ ਇੱਦਾਂ ਦੀ ਜਿਹੜਾ ਟੈਲੈਂਟ ਹੈਗਾ, ਜੇ ਤੁਹਾਨੂੰ ਗਾਉਣ ਦਾ ਸ਼ੌਂਕ ਹੈਗਾ ਪੰਜਾਬੀ ਦੇ ਜਿਹੜੇ ਫੋਕ ਮਿਊਜ਼ਿਕ ਜਾਂ ਆਪਾਂ ਗੀਤ ਨੇ ਉਹ ਤੁਸੀਂ ਸਾਨੂੰ ਸੁਣਾ ਸਕਦੇ ਹੋ, ਅਤੇ ਨਾਲ ਕੋਈ ਵੀ ਇੱਦਾਂ ਦੀ ਗੱਲ ਹੈਗੀ ਹੈ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਹਾਂ ਦੂਜਿਆਂ ਤੱਕ ਵੀ ਪਹੁੰਚੇ, ਕੋਈ ਇੱਦਾਂ ਦੀ ਸਿਆਣੀ ਗੱਲ ਜਾਂ ਬਜ਼ੁਰਗਾਂ ਦੀ ਇੱਦਾਂ ਦੀ ਗੱਲ ਜਿਹੜੀ ਸਾਡੇ ਘਰ ਦੇ ਜਿਹੜੇ ਵੱਡੇ ਨੇ ਬਜ਼ੁਰਗ ਨੇ ਉਹਨਾਂ ਦੀ ਕੋਈ ਇੱਦਾਂ ਦੀ ਗੱਲ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਸਾਡੇ ਸਾਰਿਆਂ ਤੱਕ ਪਹੁੰਚੇ, ਉਹ ਤੁਸੀਂ ਸਾਨੂੰ ਭੇਜ ਸਕਦੇ ਹੋ ਜੀ ਮੈਸੇਜ ਦੇ ਰਾਹੀਂ 9855101027 ਸਾਡੇ ਵਟਸਐਪ ਨੰਬਰ 'ਤੇ। ਅੱਜ ਦਿਲ ਆਪਣਾ ਪੰਜਾਬੀ ਪ੍ਰੋਗਰਾਮ 'ਚ ਆਪਾਂ ਗੱਲ ਕਰਾਂਗੇ ਜੋ ਮਿੱਟੀ ਵਿੱਚ ਵਸਦੀ ਹੈ ਉਸ ਪਿਆਰ ਦੀ, ਜੋ ਲੋਕਾਂ ਦੇ ਦਿਲਾਂ ਵਿੱਚ ਧੜਕਦਾ ਹੈ ਉਸ ਸਾਦਗੀ ਦੀ, ਜੋ ਪੰਜਾਬ ਦੇ ਪਿੰਡਾਂ ਦੀ ਪਹਿਚਾਣ ਹੈ। ਜਦੋਂ ਵੀ ਪੰਜਾਬ ਦਾ ਨਾਮ ਆਉਂਦਾ ਹੈ ਨਾ ਤਾਂ ਸਭ ਤੋਂ ਪਹਿਲਾਂ ਅੱਖਾਂ ਅੱਗੇ ਹਰੇ ਭਰੇ ਜਿਹੜੇ ਖੇਤ ਨੇ, ਖੁੱਲ੍ਹਾ ਅਸਮਾਨ, ਸਵੇਰ ਦੀ ਠੰਡੀ ਹਵਾ, ਪਿੰਡਾਂ ਦੀ ਜਿਹੜੀ ਮਿੱਠੀ ਬੋਲੀ ਹੈ ਉਹ ਆਉਂਦੀ ਹੈ, ਸ਼ਹਿਰਾਂ ਦੀ ਜਿਹੜੀ ਚਮਕ ਹੈਗੀ ਹੈ ਉਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਪਿੰਡਾਂ ਦੇ ਮੁਕਾਬਲੇ ਥੋੜ੍ਹੀ ਜਿਹੀ ਘੱਟ ਹੈ, ਪਰ ਪਿੰਡਾਂ ਦੀ ਸਾਦਗੀ, ਉਹਨਾਂ ਦਾ ਆਪਣਾਪਣ, ਪਿੰਡਾਂ ਦੇ ਜਿਹੜੇ ਲੋਕ ਨੇ ਵਿਲੇਜ ਦੇ, ਉਹਨਾਂ ਦਾ ਜਿਹੜਾ ਆਪਣਾਪਣ ਹੈਗਾ ਉਹ ਦਿਲ ਨੂੰ ਇੱਕ ਵੱਖਰਾ ਹੀ ਸਕੂਨ ਦਿੰਦਾ ਹੈ। ਪੰਜਾਬ ਦੇ ਪਿੰਡਾਂ ਦੀ ਸਵੇਰ ਬੜੀ ਸੋਹਣੀ ਹੁੰਦੀ ਹੈ। ਸਵੇਰ ਦੀ ਆਪਾਂ ਗੱਲ ਕਰ ਰਹੇ ਹਾਂ, ਦੇਖੋ ਅੱਜ ਆਪਾਂ ਗੱਲ ਕਰਾਂਗੇ ਪੂਰੇ ਪੰਜਾਬ ਦੇ ਜਿਹੜੀ ਆਪਣੇਪਣ ਦੇ ਕੁਝ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀ ਅੱਜ ਕੱਲ੍ਹ ਸਾਨੂੰ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ, ਜਾਂ ਫਿਰ ਉਸ ਚੀਜ਼ ਦਾ ਆਪਾਂ ਬਿਲਕੁਲ ਵੀ, ਮੈਂ ਕਹਿੰਦੀ ਹਾਂ ਕਿ ਫੀਲ ਹੀ ਨਹੀਂ ਕਰ ਸਕਦੇ, ਉਹਨਾਂ ਚੀਜ਼ਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ। ਫਟਾਫਟ ਆਪਣਾ ਫੋਨ ਚੁੱਕੋ ਅਤੇ ਨੰਬਰ ਜਿਹੜਾ ਹੈਗਾ 9855101027 ਮੈਸੇਜਿਸ ਸਾਨੂੰ ਭੇਜੋ, ਅਤੇ ਦੇਖਦੇ ਹਾਂ ਸਾਡੇ ਕਿੰਨੇ ਲਿਸਨਰ ਸਾਨੂੰ ਅੱਜ ਮੈਸੇਜਿਸ ਭੇਜਦੇ ਨੇ। ਅਤੇ ਟਾਈਮ ਸਰ ਤੁਸੀਂ ਮੈਸੇਜ ਭੇਜਣੇ ਨੇ ਕਿਉਂਕਿ 9:55:56 'ਤੇ ਤੁਹਾਡੇ ਜਿਹੜੇ ਮੈਸੇਜਿਸ ਆਉਂਦੇ ਨੇ, ਫਿਰ ਕਈ ਇੱਦਾਂ ਦੇ ਸੋਹਣੇ ਸੋਹਣੇ ਜਿਹੜੇ ਖੂਬਸੂਰਤ ਮੈਸੇਜਿਸ ਨੇ ਉਹ ਰਹਿ ਜਾਂਦੇ ਨੇ, ਸਾਨੂੰ ਵੀ ਬੁਰਾ ਲੱਗਦਾ ਹੈ। ਅਤੇ ਫਟਾਫਟ ਸਾਨੂੰ ਮੈਸੇਜ ਕਰੋ, ਮੈਂ ਇੱਥੇ ਉਡੀਕ ਕਰ ਰਹੀ ਹਾਂ ਅਤੇ ਗੱਲਾਂ ਬਹੁਤ ਸਾਰੀਆਂ ਹੋਣਗੀਆਂ।

ਵਿੱਚ ਕਿੰਨੀ ਜ਼ਿਆਦਾ ਹਾਈ ਹੈ ਨਾ। ਤੇ ਦੂਜਾ ਗੀਤ ਬਾਰੇ ਗੱਲਬਾਤ ਕਰਦੇ ਹਾਂ, ਉਹ ਗਾਣਾ ਤਾਂ ਤੁਸੀਂ ਸੁਣਿਆ ਹੀ ਹੋਏਗਾ, ਉੱਚੀ ਹੈ ਬਿਲਡਿੰਗ ਲਿਫਟ ਮੇਰੀ ਬੰਦ ਹੈ। ਇਹ ਗੀਤ ਜਿਹੜਾ ਬਹੁਤ ਹੀ ਆਈਕੋਨਿਕ ਗੀਤ ਹੈ ਫਿਲਮ ਜੁੜਵਾ ਮੂਵੀ ਦਾ। ਇਸ ਗਾਣੇ ਵਿੱਚ ਸਲਮਾਨ ਖਾਨ ਦਾ ਡਬਲ ਰੋਲ ਸੀ, ਜਿਸ ਕਰਕੇ ਸੌਂਗ ਹੋਰ ਵੀ ਜ਼ਿਆਦਾ ਐਂਟਰਟੇਨਿੰਗ ਲੱਗਦਾ ਸੀ। ਗਾਣਾ ਆਪਣੇ ਐਨਰਜੈਟਿਕ ਬੀਟਸ ਅਤੇ ਮਸਤੀ ਕਰਕੇ, ਲਿਰਿਕਸ ਕਰਕੇ ਪਾਰਟੀਜ਼ ਅਤੇ ਫੰਕਸ਼ਨ ਦਾ ਫੇਵਰੇਟ ਬਣ ਗਿਆ ਸੀ। ਇਸ ਸੌਂਗ ਨੂੰ ਅਨੂ ਮਲਿਕ ਨੇ ਕੰਪੋਜ਼ ਕੀਤਾ। ਤਾਂ ਚਲੋ ਜੀ, ਸੁਣਦੇ ਹਾਂ ਇਸ ਖੂਬਸੂਰਤ ਜਿਹੇ ਗੀਤ ਨੂੰ।

ਆ ਗਈ ਹਾਂ ਤੁਹਾਡੇ ਕੋਲ ਹੀ ਆ ਗਈ ਹਾਂ ਤੁਹਾਨੂੰ ਅਗਲੀ ਗੱਲ ਦੱਸਣ ਦੇ ਲਈ। ਇੱਕ ਹੋਰ ਗੀਤ ਹੈ ਜਿਹਦੇ ਬਾਰੇ ਹੁਣ ਆਪਾਂ ਗੱਲ ਕਰਾਂਗੇ। ਕੀ ਲੱਗ ਰਿਹਾ ਇਸ ਮਿਊਜ਼ਿਕ ਨੂੰ ਸੁਣ ਕੇ? ਲੱਗਦਾ ਪਿਆ ਨਾ ਕਿ ਤੁਸੀਂ ਇਹ ਮਿਊਜ਼ਿਕ ਸੁਣਿਆ ਹੋਇਆ, ਇਹ ਗੀਤ ਵੀ ਤੁਹਾਨੂੰ ਯਾਦ ਹੈ। ਚਲੋ ਜੀ, ਇਹ ਗੀਤ ਹੈ ਗਿਲਾ ਗਿਲਾ ਗਿਲਾ, ਇੱਕ ਸੁਪਰ ਹਿੱਟ ਸਾਊਥ ਇੰਡੀਅਨ ਸਟਾਈਲ ਸੌਂਗ ਜੋ ਫਿਲਮ ਐਤਰਾਜ਼ ਦਾ ਹੈ। ਇਸ ਗਾਣੇ ਵਿੱਚ ਅਕਸ਼ੇ ਕੁਮਾਰ ਅਤੇ ਕਰੀਨਾ ਕਪੂਰ ਦੀ ਐਨਰਜੈਟਿਕ ਕੈਮਿਸਟਰੀ ਬਹੁਤ ਪਸੰਦ ਕੀਤੀ ਗਈ ਸੀ। ਸੌਂਗ ਆਪਣੇ ਕੈਚੀ ਗਿਲਾ ਗਿਲਾ ਹੁੱਕ ਸਟੈਪ ਕਰਕੇ ਕਲੱਬਸ, ਵੈਡਿੰਗਸ 'ਤੇ ਕਾਫੀ ਜ਼ਿਆਦਾ ਫੇਮਸ ਹੋਇਆ। ਮਿਊਜ਼ਿਕ ਹਿਮੇਸ਼ ਰਸ਼ਮੀਆ ਨੇ ਕੰਪੋਜ਼ ਕੀਤਾ ਅਤੇ ਗਾਣੇ ਨੂੰ ਅਦਨਾਨ ਸਾਮੀ ਅਤੇ ਸੁਨਿਧੀ ਚੌਹਾਨ ਨੇ ਆਵਾਜ਼ ਦਿੱਤੀ। ਸੁਣਦੇ ਹਾਂ ਇਸ ਗੀਤ।

खेला, मिला मिला मिला कोई मिला मिला। ਮੈਨੂੰ ਤੁਸੀਂ ਕਦੇ ਸੋਚਿਆ ਹੈ ਕਿ ਇਹੋ ਜਿਹੇ ਸ਼ਬਦ ਜਿਹੜੇ ਸ਼ਬਦ ਅਸੀਂ ਸੋਚ ਵੀ ਨਹੀਂ ਸਕਦੇ ਉਹਨਾਂ ਸ਼ਬਦਾਂ ਨੂੰ ਮਿਲਾ ਕੇ ਵੀ ਕਈ ਗਾਣੇ ਬਣੇ ਹੋਏ ਆ। ਕੌਣ ਸੋਚ ਸਕਦਾ ਹੈ ਸਰਦੀ ਖਾਂਸੀ ਔਰ ਮਲੇਰੀਆ ਵਰਗੇ ਸ਼ਬਦਾਂ ਦੇ ਨਾਲ ਕੋਈ ਇੰਨਾ ਖੂਬਸੂਰਤ ਜਿਹਾ ਗੀਤ ਵੀ ਬਣਾ ਸਕਦਾ ਹੈ। ਇੱਕ ਵਕਤ ਸੀ ਜਦੋਂ ਬਾਲੀਵੁੱਡ ਦੇ ਸ਼ਬਦ ਕਾਫੀ ਜ਼ਿਆਦਾ ਰਿਪੀਟ ਹੁੰਦੇ ਸੀ, ਜਾਨ ਇਸ਼ਕ ਮੁਹੱਬਤ ਇਹ ਵਰਡਸ ਯੂਜ਼ ਕੀਤੇ ਜਾਂਦੇ ਸੀ। ਲੇਕਿਨ ਇੱਕ ਇਹੋ ਜਿਹੇ ਲਿਰਿਸਿਸਟ ਆਏ ਜਿਨ੍ਹਾਂ ਨੇ ਆਊਟ ਆਫ ਦੀ ਬੋਕਸ ਸੋਚਿਆ ਅਤੇ ਸੋਚਿਆ ਕਿ ਕਿਉਂ ਨਾ ਕੁਝ ਉਮਦਾ, ਕੁਝ ਅਲੱਗ ਅਤੇ ਕੁਝ ਡਿਫਰੈਂਟ ਬਣਾਇਆ ਜਾਏ, ਜਿਨ੍ਹਾਂ ਦਾ ਨਾਂ ਹੈ ਜੀ ਵੀਨੂ ਮਹਿੰਦਰ। ਬਹੁਤ ਕਮ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਕੰਮ ਕੀਤਾ, ਲੇਕਿਨ ਜਿੰਨਾ ਵੀ ਕੀਤਾ ਨਾ ਬਹੁਤ ਹੀ ਉਮਦਾ ਕੀਤਾ ਅਤੇ ਸਾਰੇ ਗਾਣੇ ਉਹਨਾਂ ਦੇ ਸੁਪਰ ਹਿੱਟ ਗਏ। ਅਤੇ ਰਾਜੂ ਬਣ ਗਿਆ ਜੈਂਟਲਮੈਨ ਮੂਵੀ ਦਾ ਇੱਕ ਹੋਰ ਗੀਤ ਹੈ ਜਿਹੜਾ ਕਿ ਲਵੇਰੀਆ ਹੂਆ ਗੀਤ ਉਹਨਾਂ ਨੇ ਲਿਖਿਆ, ਅਤੇ ਸੁਣੋ ਇਸ ਗੀਤ ਨੂੰ, ਇੰਜੋਏ ਕਰੋ ਅਤੇ ਦੇਖੋ ਕਿੰਨਾ ਯੂਨੀਕ ਹੈ।

ਤਰੰਗੇ ਤਾਂ ਬਹੁਤ ਸੋਹਣੀਆਂ ਨੇ, ਤਾਂ ਚਲੋ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ। ਤੁਸੀਂ ਟਿਊਨ ਕੀਤਾ ਮਾਨੋ 2.7 MHz, ਅਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਦੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਗੀਤ ਬਹਾਰ। ਤਾਂ ਚਲੋ ਜੀ ਵਧਦੇ ਹਾਂ ਆਪਣੇ ਅਗਲੇ ਗੀਤ ਵੱਲ। ਉਫ ਉਫ ਮਿਰਚੀ, ਹਾਏ ਹਾਏ ਮਿਰਚੀ, ਇਹ ਗਾਣਾ ਤੁਸੀਂ ਬਹੁਤ ਜ਼ਿਆਦਾ ਸੁਣਿਆ ਹੈ। BV No. 1 ਮੂਵੀ ਦਾ ਇੱਕ ਬਾਲੀਵੁੱਡ ਡਾਂਸ ਸੌਂਗ ਹੈ, ਜਿਸ ਨੇ ਹਰ ਕਿਸੇ ਦੇ ਦਿਲ ਵਿੱਚ ਇੱਕ ਵੱਖਰੀ ਹੀ ਜਗ੍ਹਾ ਬਣਾਈ ਹੋਈ ਹੈ। ਇਸ ਗਾਣੇ ਦੇ ਵਿੱਚ ਸਲਮਾਨ ਖਾਨ ਅਤੇ ਸੁਸ਼ਮਿਤਾ ਸੇਨ ਦੀ ਗਲੈਮਰਸ ਕੈਮਿਸਟਰੀ ਹੈ, ਆਡੀਅੰਸ ਨੂੰ ਕਾਫੀ ਅਟਰੈਕਟ ਕੀਤਾ ਹੈ। ਸੌਂਗ ਆਪਣੇ ਸਟਾਈਲਿਸ਼ ਡਾਂਸ ਮੂਵਸ ਅਤੇ ਕੈਚੀ ਹੈ। ਹਾਏ ਹਾਏ ਮਿਰਚੀ, ਉਫ ਉਫ ਮਿਰਚੀ, ਇੰਜੋਏ ਕਰੋ। ਇਹ ਖੂਬਸੂਰਤ ਜਿਹਾ ਗੀਤ ਮਿਲਦੇ ਹੈ ਇਸ ਗੀਤ ਦੇ ਉਸ ਪਾਰ।

0: मिर्चे, बुह बुह मिर्चे, उफ उफ मिर्चे, बुह बुह मिर्चे, हाय हाय मिर्चे,
1: उफ उफ मिर्चे। ਹੈਗਾ ਨਾ ਇਹ ਗਾਣਾ, ਕਿੰਨਾ ਸੋਹਣਾ ਹੈ, ਕਿੰਨਾ ਜ਼ਿਆਦਾ, ਮਤਲਬ ਸੁਣ ਕੇ ਇੱਦਾਂ ਲੱਗਦਾ ਹੈ ਕਿ ਯਾਰ ਅਸੀਂ ਚਲੇ ਗਏ ਹਾਂ 20s ਦੇ ਵਿੱਚ, ਪਿੱਛੇ ਦੇ ਮੂਵੀਜ਼ ਇੰਜੋਏ ਕਰ ਰਹੇ ਹਾਂ, ਗੀਤ ਇੰਜੋਏ ਕਰ ਰਹੇ ਹਾਂ, ਅਤੇ ਅੱਜ ਮੈਂ ਤੁਹਾਡੇ ਨਾਲ ਆਲਰੇਡੀ ਇਹਨਾਂ ਸੌਂਗਸ ਨੂੰ ਇੰਜੋਏ ਕਰ ਰਹੀ ਹਾਂ। ਤਾਂ ਚਲੋ ਜੀ, ਵੱਧਦੇ ਹਾਂ ਆਪਣੇ ਅਗਲੇ ਗੀਤ ਵੱਲ। ਇੱਕ ਕੁਐਸਚਨ ਹੈ ਤੁਹਾਡੇ ਤੋਂ, ਪਹਿਲਾਂ ਮੈਂ ਉਹ ਪੁੱਛਾਂਗੀ। ਜੇ ਮਾਧੁਰੀ ਦੀਕਸ਼ਿਤ ਤੋਂ ਉਹਨਾਂ ਦਾ ਚਸ਼ਮਾ ਲੈ ਲਿਆ ਜਾਏ ਤਾਂ ਉਹ ਕੀ ਕਹਿਣਗੇ? ਉਹ ਕਹਿਣਗੇ, ਦਿਖਤਾ ਨਾ ਦਿਖਤਾ ਨਾ ਦਿਖਤਾ ਨਾ ਦਿਖ ਦਿਖਤਾ ਨਾ ਦਿਖਤਾ ਨਾ ਦਿਖਤਾ ਨਾ ਦਿਖਤਾ ਨਾ ਦਿਖਤਾ ਨਾ ਦਿਖਤਾ ਨਾ। ਪਤਾ ਲੱਗ ਹੀ ਗਿਆ ਹੋਵੇਗਾ ਕਿਹੜੇ ਸੌਂਗ ਦੀ ਮੈਂ ਗੱਲ ਕਰ ਰਹੀ ਹਾਂ ਨਾ। ਦਿਖਤਾ ਨਾ ਇੱਕ ਬਹੁਤ ਹੀ ਫੇਮਸ ਵੈਡਿੰਗ ਸੈਲੀਬ੍ਰੇਸ਼ਨ ਸੌਂਗ ਹੈ, ਫਿਲਮ ਹਮ ਆਪਕੇ ਹੈ ਕੌਨ ਤੋਂ ਹੈਗਾ ਇਹ ਗੀਤ। ਅਤੇ ਇਸ ਗਾਣੇ ਵਿੱਚ ਸਲਮਾਨ ਖਾਨ ਅਤੇ ਮਾਧੁਰੀ ਦੀਕਸ਼ਿਤ ਦੀ ਫੈਮਿਲੀ ਫਨ ਕੈਮਿਸਟਰੀ ਨੇ ਆਡੀਅੰਸ ਦਾ ਦਿਲ ਜਿੱਤ ਲਿਆ। ਦਿਖਤਾ ਨਾ ਵਰਡ ਦਾ ਕੋਈ ਐਗਜੈਕਟ ਮੀਨਿੰਗ ਨਹੀਂ ਹੈ, ਲੇਕਿਨ ਇੱਕ ਫਨ ਮਿਊਜ਼ੀਕਲ ਐਕਸਪ੍ਰੈਸ਼ਨ ਜੋ ਗਾਣੇ ਨੂੰ ਯੂਨੀਕ ਬਣਾਉਂਦਾ ਹੈ। ਚਲੋ ਜੀ, ਇੰਜੋਏ ਕਰੋ, ਇੰਜੋਏ ਕਰੋ ਇਸ ਖੂਬਸੂਰਤ ਜਿਹੇ ਗੀਤ ਨੂੰ, ਅਤੇ ਮੈਂ ਵੀ ਤੁਹਾਡੇ ਨਾਲ ਇੰਜੋਏ ਕਰ ਰਹੀ ਹਾਂ। ਬਣੇ ਰਹੋ ਆਪਣੀ ਦੋਸਤ ਮਹਿਕ ਦੇ ਨਾਲ, ਟਿਊਨ ਕੀਤਾ 102.7 ਮੈਗਾਹਰਟਜ਼ 'ਤੇ, ਪ੍ਰੋਗਰਾਮ ਸੁਣ ਰਹੇ ਹੋ ਜੀ ਗੀਤ ਬਹਾਰ।

ਇਹ ਉਹ ਗੀਤ ਹੈ ਜਿਸ ਨੇ ਗਾਣੇ ਦੇ ਨਾਲ ਨਾਲ ਤੁਹਾਨੂੰ ਐਡਵਾਈਸ ਵੀ ਦੇ ਦਿੱਤੀ ਹੈ ਕਿ ਆਪਣੇ ਦਿਲ ਦੀ ਜਿਹੜੀ ਗੱਲ ਹੈ ਉਹੀ ਤੁਸੀਂ ਪਹਿਲਾਂ ਰੱਖਣੀ ਹੈ, ਕਿਸੇ ਦੀ ਗੱਲ ਨਹੀਂ ਮੰਨਣੀ ਹੈ। ਜਦੋਂ ਤੁਹਾਡਾ ਵਿਆਹ ਹੋਏਗਾ ਨਾ, ਉਸ ਵੇਲੇ ਤੁਸੀਂ ਆਪਣੇ ਆਪ ਨੂੰ ਹੀ ਪ੍ਰਾਇਓਰਿਟੀ ਦੇਣੀ ਹੈ। ਤਾਂ ਚਲੋ ਜੀ, ਭਾਬੀ ਦੀਆਂ ਜਿਹੜੀਆਂ ਵੀ ਗੱਲਾਂ ਸੀ ਤੁਸੀਂ ਮੰਨ ਲਈਆਂ, ਸੁਣ ਲਈਆਂ, ਹੁਣ ਵਧੇ ਆਪਣੇ ਅਗਲੇ ਗੀਤ ਦੀ ਤਰਫ।

ਇਹ ਗੀਤ ਜਿਹੜਾ ਹੈ, ਇਹ ਗੀਤ ਤੁਸੀਂ ਸੁਣਿਆ, ਇਸਦੀ ਟਿਊਨਿੰਗ ਮਿਊਜ਼ਿਕ ਜਿਹੜਾ ਹੈ ਸੁਣਿਆ ਹੈ, ਉਹ ਗੀਤ ਹੈ ਜਿਸ ਨੂੰ ਬਣਨ ਦੇ ਵਿੱਚ ਹੀ 14 ਸਾਲ ਲੱਗ ਗਏ। 14 ਸਾਲ। ਅਕਸਰ ਲੋਕ ਸਮਝਦੇ ਨੇ ਕਿ ਉਸਤਾਦ ਰਾਸ਼ਿਦ ਖਾਨ ਨੇ ਇਹ ਜਿਹੜਾ ਗਾਣਾ ਗਾਇਆ ਹੈ, ਹੈ ਨਾ, ਉਸਤਾਦ ਰਾਸ਼ਿਦ ਖਾਨ ਦਾ ਇਹ ਜਿਹੜਾ ਗੀਤ ਹੈ, ਇਹ ਪ੍ਰੀਤਮ ਨੇ ਕੰਪੋਜ਼ ਕੀਤਾ ਹੈ। ਲੇਕਿਨ ਜਬ ਵੀ ਮੈਟ ਦਾ ਇਹ ਖੂਬਸੂਰਤ ਜਿਹਾ ਗੀਤ ਜਿਹੜਾ ਹੈ ਨਾ, ਇਹ ਪ੍ਰੀਤਮ ਸਰ ਨੇ ਨਹੀਂ ਕੰਪੋਜ਼ ਕੀਤਾ, ਇਹ ਕੰਪੋਜ਼ ਕੀਤਾ ਹੈ ਸੰਦੇਸ਼ ਸੰਦੀਲੀਆ ਜੀ ਨੇ। ਕਿਉਂਕਿ ਜਬ ਵੀ ਮੈਟ ਦੇ ਕਾਫੀ ਸਾਰੇ ਗੀਤ ਇਹੋ ਜਿਹੇ ਨੇ ਜਿਹੜੇ ਪ੍ਰੀਤਮ ਨੇ ਕੰਪੋਜ਼ ਕੀਤੇ ਹਨ, ਲੇਕਿਨ ਇੱਕ ਵਾਹਿਦ ਇਹੀ ਗੀਤ ਹੈ ਜਿਹੜਾ ਸੰਦੇਸ਼ ਸੰਦੇਲੀਆ ਜੀ ਨੇ ਕੰਪੋਜ਼ ਕੀਤਾ ਹੈ। ਅਤੇ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਇਸ ਗੀਤ ਨੂੰ ਪਹਿਲਾਂ ਹੀ ਅਸੀਂ ਬਣਾ ਲਈਏ, ਲੇਕਿਨ ਉਹਨਾਂ ਨੂੰ ਕੋਈ ਮੂਵੀ ਨਹੀਂ ਲੱਭੀ। ਪਹਿਲਾਂ ਉਹਨਾਂ ਨੇ ਡਮੀ ਲਿਰਿਕਸ ਲਿਖੇ ਜੇ, ਬਹੁਤ ਚੇਂਜਿਸ ਕੀਤੀ, ਫਿਰ 14 ਸਾਲ ਬਾਅਦ ਉਹਨਾਂ ਨੂੰ ਲੱਗਿਆ ਕਿ ਜਬ ਵੀ ਮੈਟ ਉਹ ਮੂਵੀ ਹੈ ਜਿਹਦੇ ਵਿੱਚ ਇਹ ਗੀਤ ਜਿਹੜਾ ਹੈ ਲੱਗ ਸਕਦਾ ਹੈ।

0: सुन
1: सुना
2: आती क्या खंडाला। ਇਹ ਗੀਤ ਜਿਹੜਾ ਹੈ ਨਾ ਇਹ ਆਈਕੋਨਿਕ ਬੋਲੀਵੁੱਡ ਟੀਜ਼ਿੰਗ ਸੌਂਗ ਹੈ ਜਿਹਦੇ ਵਿੱਚ ਇੱਕ ਦੂਜੇ ਨਾਲ ਹੀ ਲੜਦੇ ਰਹਿੰਦੇ ਨੇ ਗੀਤ ਦੇ ਵਿੱਚ ਇੱਕ ਦੂਜੇ ਨੂੰ ਹੀ ਟੀਜ਼ ਕਰਦੇ ਰਹਿੰਦੇ ਨੇ। ਫਿਲਮ ਜਿਹੜੀ ਹੈ ਉਹ ਹੈ ਗੁਲਾਮ ਅਤੇ ਇਸ ਗਾਣੇ ਵਿੱਚ ਆਮਿਰ ਖਾਨ ਅਤੇ ਰਾਨੀ ਮੁਖਰਜੀ ਫਨ ਕਮਿਸਟਰੀ ਆਡੀਅੰਸ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ। ਸਭ ਤੋਂ ਇੰਟਰਸਟਿੰਗ ਫੈਕਟ ਇਹ ਹੈ ਕਿ ਆਮਿਰ ਖਾਨ ਨੇ ਖੁਦ ਇਸ ਗਾਣੇ ਨੂੰ ਗਾਇਆ ਸੀ ਜੋ ਉਸ ਟਾਈਮ ਫੈਨਸ ਲਈ ਕਾਫੀ ਜ਼ਿਆਦਾ ਸਰਪ੍ਰਾਈਜ਼ਿੰਗ ਸੀ।
0: ਗਾਏਂਗੇ ਐਸ਼ ਕਰੇਂਗੇ ਔਰ ਕਿਆ।

ਮੈਂ ਤਾਂ ਇਹੀ ਕਹਿੰਦੀ ਹਾਂ ਕਿ ਫੀਮੇਲ ਵੋਕਲ ਸਟੇਡੀਅਮ ਨੇ ਅਲਕਾ ਯਾਗਨਿਕ ਨੇ ਦਿੱਤੀਆਂ ਸੀ ਮਿਊਜ਼ਿਕ, ਜਤਿਨ ਲਲਿਤ ਨੇ ਕੰਪੋਜ਼ ਕੀਤਾ ਸੀ, ਅਤੇ ਖੰਡਾਲਾ ਮਹਾਰਾਸ਼ਟਰ ਦਾ ਇੱਕ ਫੇਮਸ ਹਿੱਲ ਸਟੇਸ਼ਨ ਹੈ, ਜਿਸ ਕਰਕੇ ਗਾਣਾ ਹੋਰ ਵੀ ਜ਼ਿਆਦਾ ਰਿਲੇਟੇਬਲ ਲੱਗਦਾ ਸੀ। ਇੰਜੋਏ ਕਰੋ, ਸੁਣਦੇ ਰਹੋ 102.7 ਮੈਗਾਹਰਟਜ਼ ਆਪਣੇ ਦੋਸਤ ਮਹਿਕ ਦੇ ਨਾਲ, ਅਤੇ ਮਿਲਦੇ ਹਾਂ ਇਸ ਗੀਤ ਦੇ ਉਸ ਪਾਰ।

0: ਖੰਡਾਲਾ ਜਾ ਕੇ ਤਾਂ ਕੁਝ ਵੀ ਨਹੀਂ ਕਰਨਾ, ਲੇਕਿਨ ਹਾਂ ਪ੍ਰੋਗਰਾਮ ਦੇ ਵਿੱਚ ਆ ਕੇ ਆਪਣੇ ਖੂਬਸੂਰਤ ਜਿਹੇ ਗੀਤ ਤੁਸੀਂ ਜ਼ਰੂਰ ਸੁਣਨੇ ਨੇ। ਸੁਣ ਲਈਏ ਟਿਊਨਿੰਗ, ਸੁਣ ਲਿਆ ਇਹ ਮਿਊਜ਼ਿਕ, ਹੁਣ ਤੁਸੀਂ ਸੋਚੋ ਇਹ ਗੀਤ ਕਿਹੜਾ ਹੈ। ਇਹ ਗੀਤ ਹੈ ਜੀ ਫਿਲਮ ਕੁਛ ਨਾ ਕਹੋ ਸੌਂਗ ਅੱਛੀ ਲੱਗਦੀ ਹੋ। ਇਹ ਜਿਹੜਾ ਸੌਂਗ ਹੈ ਨਾ, ਇਹ ਇੰਸਟਾਗ੍ਰਾਮ 'ਤੇ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੈ ਕਾਫੀ ਜ਼ਿਆਦਾ ਇਸ ਵੇਲੇ, ਅਤੇ ਰਿਮਿਕਸ ਹੋ ਕੇ ਆ ਰਿਹਾ ਅਤੇ ਲੋਕ ਇੰਨੇ ਜ਼ਿਆਦਾ ਇਸ ਸੌਂਗ 'ਤੇ ਟ੍ਰੈਂਡ ਬਣਾ ਰਹੇ ਨੇ, ਅਤੇ ਇਸ ਦੇ ਰਾਈਟਰ ਨੇ ਜਾਵੇਦ ਅਖਤਰ ਸਾਹਿਬ।
1: ਅੱਛੀ ਲੱਗਦੀ ਹੋ,
0: ਮਿਊਜ਼ਿਕ ਦਿੱਤਾ ਹੈ ਜੀ ਸ਼ੰਕਰ ਜੀ ਨੇ ਅਤੇ ਨਾਲ ਹੀ ਅਹਿਸਾਨ ਜੀ ਨੇ, ਅਤੇ ਜਦੋਂ ਵੀ ਇਹ ਤਿੰਨ ਚਾਰ ਦਿੱਗਜ ਜਿਹੜੇ ਨੇ ਆਪਸ ਦੇ ਵਿੱਚ ਮਿਲਦੇ ਨੇ ਨਾ, ਟਾਈਮਲੈਸ ਗਾਣੇ ਬਣ ਜਾਂਦੇ ਨੇ। ਜਿੰਨੇ ਮੈਲੇਡੀਜ਼ ਹੁੰਦੇ ਨੇ, ਮੈਲੇਡੀ ਮਤਲਬ ਮੈਲੇਡੀ ਹੁੰਦੀ ਹੈ ਇਹਨਾਂ ਦੇ ਗੀਤਾਂ ਦੇ ਵਿੱਚ, ਅਤੇ ਬਿਹਤਰੀਨ ਸ਼ਾਇਰੀ ਵੇਖਣ ਨੂੰ ਮਿਲਦੀ ਹੈ। ਹੋਰ ਵੀ ਕਈ ਗੀਤ ਇਹਨਾਂ ਨੇ ਬਣਾਏ ਆ, ਜਿੱਦਾਂ ਕਿ ਦਿਲ ਚਾਹਤਾ ਹੈ ਸੌਂਗ, ਕੱਲ ਨਾ ਹੋ, ਅਗਰ ਮੈਂ ਕਹੂੰ ਮਿਤਵਾ ਜਾਣੇ ਕਿਉਂ ਲੋਕ, ਇਹਨਾਂ ਇਹ ਸੌਂਗ ਇਹਨਾਂ ਨੇ ਬਣਾਏ ਆ। ਅਤੇ ਸ਼ਾਇਦ ਇਹੀ ਗੱਲ ਹੈ ਕਿ ਜਦੋਂ ਵੀ ਇਹ ਆਪਸ ਦੇ ਵਿੱਚ ਮਿਲਦੇ ਨੇ, ਗੀਤ ਬਣਾਉਂਦੇ ਨੇ, 25 ਸਾਲ ਬਾਅਦ ਵੀ ਇਹ ਗਾਣੇ ਰਿਮਿਕਸ ਹੋ ਕੇ ਆ ਰਹੇ ਨੇ, ਤਾਂ ਇੰਜੋਏ ਕਰੋ ਇਸ ਗੀਤ ਨੂੰ। ਮਿਲਦੇ ਹਾਂ ਇਸ ਗੀਤ ਦੇ ਉਸ ਪਾਰ, ਮੈਂ ਤੁਹਾਡੀ ਆਪਣੀ

क्या पुकारूं, क्या कहूं, सोचता हूं कि मैं क्या कहूं। लो जी, मैं कह देनी हूं, उन्हें नहीं समझ आ रहा की कहना है। मैनू तो सब पता है की कहना है साडे दोस्तां नूं इस प्रोग्राम गीत बहार दे विच। तां चलो जी, अगला गाना जिहड़ा है तुहाडा सारिआं दा शायद फेवरेट हो सकदा, क्योंकि मेरा तां ओह फेवरेट है। ਸੁਣ ਲਿਆ ਗੀਤ, ਮਿਊਜ਼ਿਕ ਪਤਾ ਲੱਗ ਗਿਆ ਹੈਗਾ, ਐਨਰਜੈਟਿਕ ਹੈ। ਅਤੇ ਚਲੋ ਜੀ, ਹੁਣ ਡਾਂਸ ਕਰਨ ਦਾ ਟਾਈਮ ਤੁਹਾਡਾ ਆ ਗਿਆ ਇਸ ਗੀਤ 'ਤੇ। ਲੈਟਸ ਟਵਿਸਟ, ਇੱਕ ਐਨਰਜੈਟਿਕ ਬਾਲੀਵੁੱਡ ਡਾਂਸ ਸੌਂਗ ਹੈ ਜੋ ਕਿ ਫਿਲਮ ਭੂਤਨਾਥ ਤੋਂ ਹੈ। ਅਤੇ ਇਸ ਗਾਣੇ ਦੇ ਵਿੱਚ ਅਮਿਤਾਭ ਬੱਚਨ ਦਾ ਫਨ ਅਤੇ ਸਟਾਈਲਿਸ਼ ਡਾਂਸ ਲੁੱਕ ਆਡੀਅੰਸ ਲਈ ਸਰਪ੍ਰਾਈਜ਼ ਬਣ ਗਿਆ ਸੀ। ਸੌਂਗ 'ਚ ਰੈਟਰੋ ਟਵਿਸਟ ਡਾਂਸ ਸਟਾਈਲ ਨੂੰ ਮਾਡਰਨ ਬੀਟਸ ਨਾਲ ਮਿਕਸ ਕੀਤਾ ਗਿਆ ਸੀ। ਮਿਊਜ਼ਿਕ ਵਿਸ਼ਾਲ ਸ਼ੇਖਰ ਨੇ ਕੰਪੋਜ਼ ਕੀਤਾ ਅਤੇ ਗਾਣੇ ਨੂੰ ਕੁਨਾਲ ਗੰਜਵਾਲਾ ਜੀ ਨੇ ਗਾਇਆ ਸੀ। ਅਤੇ ਕਮ ਔਨ ਲੈਟਸ ਟਵਿਸਟ ਹੁੱਕ ਲਾਈਨ ਸਕੂਲ ਫੰਕਸ਼ਨ ਅਤੇ ਪਾਰਟੀਸ 'ਚ ਬਹੁਤ ਜ਼ਿਆਦਾ ਪਾਪੂਲਰ ਹੈ। ਬੀਟ ਇਸ ਗਾਣੇ ਦੀ ਐਨਰਜੈਟਿਕ ਹੈ, ਲੇਕਿਨ ਗਾਣਾ ਹੀ 20s ਦਾ ਹੈ।

लेट्स हैव सम फन, लेट्स हैव सम डांस, लेट्स हैव सम ढोल ढोल धमाका। तो चलो जी, ढोल धमाका तो हो ही रहा प्रोग्राम दे विच, अज इन्ने सोहणे सोहणे गीत तुहानू सुनण नू मिल रहे ने। तो चलो जी, प्रोग्राम दे विच अगे वधदे आ। तुसी ट्यून कीता है 102.7 मेगाहर्ट्स ते, मैं तुहाडी अपनी दोस्त महक, ते प्रोग्राम इंजॉय कर रहे हो जी गीत बहार। ਹੁਣ ਇਹ ਜਿਹੜਾ ਮਿਊਜ਼ਿਕ ਹੈ ਤੁਸੀਂ ਸੁਣਿਆ, ਇਹ ਮਿਊਜ਼ਿਕ ਹੈ ਇੱਕ ਲੜਕੀ ਕੋ ਦੇਖਾਂ ਤੂੰ ਐਸਾ ਲਗਾ। ਬਾਲੀਵੁੱਡ ਦੇ ਸਭ ਤੋਂ ਰੋਮਾਂਟਿਕ ਕਲਾਸਿਕ ਸੌਂਗ ਵਿੱਚੋਂ ਇੱਕ ਮੰਨਿਆ ਜਾਂਦਾ ਇਹ ਸੌਂਗ। ਫਿਲਮ ਜਿਹੜਾ ਹੈ 1942 ਦੇ ਵਿੱਚ ਆਈ ਸੀ ਅ ਲਵ ਸਟੋਰੀ ਤੋਂ ਲਿਆ ਗਿਆ। ਇਸ ਗਾਣੇ ਵਿੱਚ ਅਨਿਲ ਕਪੂਰ ਅਤੇ ਮਨੀਸ਼ਾ ਨੇ ਸੌਫਟ ਰੋਮਾਂਟਿਕ ਕੈਮਿਸਟਰੀ ਸ਼ੋਅ ਕੀਤੀ, ਆਡੀਅੰਸ ਦਾ ਦਿਲ ਹੀ ਜਿੱਤ ਲਿਆ। ਸੌਂਗ ਦੇ ਬਿਊਟੀਫੁੱਲ ਲਿਰਿਕਸ ਲੈਜੈਂਡਰੀ ਲਿਰਿਸਿਸਟ ਜਿਹੜੇ ਨੇ ਜਾਵੇਦ ਅਖਤਰ ਨੇ ਲਿਖੇ ਨੇ, ਅਤੇ ਮਿਊਜ਼ਿਕ ਲੈਜੈਂਡਰੀ ਕੰਪੋਜ਼ਰ ਆਰ ਜੀ ਬਰਮਨ ਨੇ ਦਿੱਤਾ ਹੈ। ਇੱਕ ਲੜਕੀ ਕੋ ਦੇਖਾ ਤੋ ਐਸਾ ਲਗਾ, ਕੈਸਾ ਲਗਾ। ਹੁਣ ਤੁਸੀਂ ਇਸ ਗਾਣੇ ਵਿੱਚ ਸੁਣੋ, ਮਿਲਦੇ ਹਾਂ ਇਸ ਗੀਤ ਦੇ ਉਸ ਪਾਰ।

ਚਲੋ ਜੀ, ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਗੀਤ ਬਹਾਰ ਤੇ। ਹੁਣ ਗੱਲ ਕਰਦੇ ਹਾਂ ਇੱਕ ਇਹੋ ਜਿਹੇ ਪਰਸਨ ਦੀ ਜਿਸ ਨੂੰ ਕਦੇ ਕ੍ਰੈਡਿਟ ਨਹੀਂ ਮਿਲਿਆ, ਲੇਕਿਨ ਹਾਂ ਉਸ ਪਰਸਨ ਨੇ ਨਾ ਗਾਣਿਆਂ ਦੇ ਵਿੱਚ ਆਪਣਾ ਬਹੁਤ ਜ਼ਿਆਦਾ ਰੋਲ ਅਦਾ ਕੀਤਾ ਹੈ। ਕਾਫੀ ਸਾਰੇ ਇੱਕ ਮਤਲਬ 1600 ਤੋਂ ਜ਼ਿਆਦਾ ਗੀਤ ਨੇ ਜਿਨ੍ਹਾਂ ਵਿੱਚ ਉਹਨਾਂ ਦਾ ਕੰਟਰੀਬਿਊਸ਼ਨ ਹੈ। ਮੈਂ ਗੱਲ ਕਰ ਰਹੀ ਹਾਂ ਨਾਗੇਸ਼ ਜਿਹਦੀ, ਨਾਗੇਸ਼ ਸੂਰਵੇ ਜੀ ਜਿਨ੍ਹਾਂ ਨੂੰ ਨਾ ਬਾਲੀਵੁੱਡ ਦੇ ਬਹੁਤ ਹੀ ਖੂਬਸੂਰਤ ਵਿਸਲਿੰਗ ਸਟਾਰ ਕਿਹਾ ਜਾਂਦਾ ਹੈ। ਸੁਣਿਆ ਹੀ ਹੋਏਗਾ ਤੁਸੀਂ ਉਹ ਗਾਣਾ ਚਾਂਦ ਸਿਫ

ਇਸ ਗੀਤ ਦੇ ਵਿੱਚ ਇੱਕ ਪੁਆਇੰਟ ਆਉਂਦਾ ਹੈ ਜਿੱਥੇ ਵਿਸਲ ਵਜਾਈ ਜਾਂਦੀ ਹੈ, ਵਿਸਲ ਦੇ ਨਾਲ ਟਿਊਨਿੰਗ ਹੁੰਦੀ ਹੈ, ਅਤੇ ਉਹ ਜਿਹੜੀ ਵਿਸਲ ਹੈ ਨਾ ਉਹ ਨਾਗੇਸ਼ ਸੂਰੇ ਜੀ ਦੀ ਹੈ, ਸੂਰਵੇ ਜੀ ਦੀ ਹੈ, ਅਤੇ ਇਹਨਾਂ ਨੇ ਵਿਸਲਿੰਗ ਸਿੱਖੀ ਕਿੱਥੋਂ, ਇਹਨਾਂ ਨੇ ਬਚਪਨ ਦੇ ਵਿੱਚ ਜਿਹੜੀ ਵਿਸਲਿੰਗ ਹੈ ਨਾ ਆਪਣੇ ਦੋਸਤਾਂ ਦੇ ਨਾਲ ਜਾਂਦੇ ਸੀ ਨਦੀ ਦੇ ਕਿਨਾਰੇ, ਰਾਤ ਨੂੰ ਖਾਣਾ ਖਾ ਕੇ ਫਿਰ ਆਪਣੇ ਦੋਸਤਾਂ ਨੂੰ ਨਾ ਵਿਸਲ ਦੇ ਜ਼ਰੀਏ ਹੀ ਬੁਲਾਉਂਦੇ ਸੀ। ਤਾਂ ਇਸ ਗੀਤ ਦੇ ਵਿੱਚ ਤੁਸੀਂ ਉਹ ਖੂਬਸੂਰਤ ਜਿਹੀ ਵਿਸਲ ਜਿਹੜੀ ਹੈ ਉਹ ਮਹਿਸੂਸ ਕਰੋਗੇ, ਇੰਜੋਏ ਕਰੋਗੇ, ਤਾਂ ਇੰਜੋਏ ਕਰੋ ਇਹ ਗੀਤ। ਇਹਨਾਂ ਨੇ ਹੋਰ ਵੀ ਕਾਫੀ ਸਾਰੇ ਗਾਣੇ ਨੇ ਜਿਨ੍ਹਾਂ ਵਿੱਚ ਇਹਨਾਂ ਦੀ ਵਿਸਲ ਜਿਹੜੀ ਹੈ, ਯਾਨੀ ਕਿ ABCDE ਸੌਂਗ ਹੈ, ਆਤੀਕਾ ਖੰਡਾਲਾ, ਪਿਆਰ ਪਿਆਰ ਤੋਂ ਹੋਣਾ ਹੀ ਥਾ, ਕਾਫੀ ਸਾਰੇ ਇਹੋ ਜਿਹੇ ਗੀਤ ਹੈ, ਲੇਕਿਨ ਇਹ ਗੀਤ ਜਿਹੜਾ ਹੈ ਬਹੁਤ ਖੂਬਸੂਰਤ ਹੈ, ਇਹ ਇੰਜੋਏ ਕਰੋ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਗੀਤ ਬਹਾਰ। ਇਹ ਜਿਹੜਾ ਗੀਤ ਹੁਣ ਤੁਸੀਂ ਸੁਣੋਗੇ, ਇਸ ਗੀਤ ਦੇ ਵਿੱਚ ਵੀ ਵਿਸਲ ਜਿਹੜੀ ਹੈ ਸਾਡੇ ਸੁਰੇਸ਼ ਜੀ ਨੇ ਦਿੱਤੀ ਹੈ, ਅਤੇ ਆਲਾ ਬਰਫੀ ਇੱਕ ਕਿਊਟ ਅਤੇ ਫੀਲ ਗੁੱਡ ਬੋਲੀਵੁੱਡ ਸੌਂਗ ਹੈ, 20s ਦਾ ਸੌਂਗ ਹੈ, ਬਹੁਤ ਹੀ ਖੂਬਸੂਰਤ ਹੈ, ਇੰਜੋਏ ਕਰੋਗੇ। ਪਰ ਉਸ ਤੋਂ ਪਹਿਲਾਂ ਮੈਂ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਮਜ਼ਾ ਆਇਆ ਤੁਹਾਡੇ ਨਾਲ ਇਹਨਾਂ ਸੌਂਗਸ ਨੂੰ ਇੰਜੋਏ ਕਰਕੇ। ਅਤੇ ਇਹ ਵੀ ਚੀਜ਼ ਹੈ ਕਿ ਹੁਣ ਸਮਾਂ ਜਿਹੜਾ ਹੈ ਨਾ ਇਜਾਜ਼ਤ ਨਹੀਂ ਦੇ ਰਿਹਾ ਕਿ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਇਆ ਜਾਏ, ਤਾਂ ਇੰਜੋਏ ਕਰੋ ਇਹ ਗੀਤ। ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ ਪੰਜਾਬੀ ਤੜਕਾ ਦੇ ਵਿੱਚ, ਜਿੱਥੇ ਤੁਹਾਡੇ ਨਾਲ ਮੇਰੀ ਗੱਲਬਾਤ ਵੀ ਹੋਏਗੀ, ਮੈਂ ਤੁਹਾਡੀਆਂ ਫਰਮਾਇਸ਼ਾਂ ਪੰਜਾਬੀ ਸੌਂਗਸ ਦੀਆਂ ਪੂਰੀ ਕਰਾਂਗੀ।

FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਤੇ ਹੁਣ ਵੇਲਾ ਹੋ ਗਿਆ ਹੈ FM ਨਿਊਜ਼ ਹੈਡਲਾਈਨਸ ਦਾ। ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਅੱਜ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ। ਕੇਰਲਮ ਦੇ ਨਵੇਂ ਚੁਣੇ ਗਏ ਕਾਂਗਰਸੀ ਵਿਧਾਇਕ ਅੱਜ ਤਿਰੂਵੰਤਪੁਰਮ ਵਿੱਚ ਆਪਣੇ ਨੇਤਾ ਦੀ ਚੋਣ ਕਰਨਗੇ। ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਵਿੱਚ ਬੀਜੇਪੀ ਨੇਤਾ ਸੁਵੇਂਦੁ ਅਧਿਕਾਰੀਆਂ ਦੇ ਸਹਿਯੋਗੀ ਦੀ ਗੋਲੀ ਮਾਰ ਕੇ ਹੱਤਿਆ। ਅੱਜ ਦੇਸ਼ ਪਹਿਲਗਾਮ ਦਹਿਸ਼ਤਗਰਦੀ ਹਮਲੇ ਦੇ ਜਵਾਬ 'ਚ ਸ਼ੁਰੂ ਕੀਤੇ ਗਏ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰੇਗੰਢ ਮਨਾ ਰਿਹਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਦੀ ਵਰੇਗੰਢ ਮੌਕੇ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਨਮਨ ਕੀਤਾ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਸਰਕਾਰ ਕਿਸਾਨਾਂ ਅਤੇ ਬਰਾਮਦਕਾਰਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਵਿੱਚ ਕੁਝ ਥਾਵਾਂ 'ਤੇ ਤੇਜ਼ ਹਵਾਵਾਂ ਅਤੇ ਗਰਮ ਗਰਜ ਚਮਕ ਬਾਰੇ ਯੈਲੋ ਅਲਰਟ ਜਾਰੀ ਕੀਤਾ। ਦਿੱਲੀ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ 2026 ਦੀ ਮੇਜ਼ਬਾਨੀ ਕਰੇਗਾ। IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜੁਆਇੰਟਸ ਦਾ ਮੁਕਾਬਲਾ ਲਖਨਊ ਵਿੱਚ ਸ਼ਾਮੀ 7:30 ਰਾਇਲ ਚੈਲੇਂਜਰਸ ਬੰਗਲੌਰ ਨਾਲ ਹੋਏਗਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨ। ਇਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਪੰਜਾਬੀ ਤੜਕਾ।

ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਕੀ ਹਾਲ ਚਾਲ ਹੈ। ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਤੁਸੀਂ ਟਿਊਨ ਕੀਤਾ ਜੀ 102.7 ਮੈਗਾਹਰਟਸ ਤੇ FM ਰੇਨਬੋ ਚੈਨਲ। ਤੇ ਪਹਿਲਾ ਪ੍ਰੋਗਰਾਮ ਤੁਸੀਂ ਇੰਜੋਏ ਕੀਤਾ, ਹੁਣ ਵਾਰੀ ਆ ਗਈ ਹੈ ਜੀ ਦੂਜੇ ਪ੍ਰੋਗਰਾਮ ਦੀ, ਜਿਸ ਦਾ ਨਾਮ ਹੈ ਪੰਜਾਬੀ ਤੜਕਾ। ਹੁਣ ਹੋਏਗੀ ਬੱਲੇ ਬੱਲੇ, ਕਿਉਂਕਿ ਪੰਜਾਬੀ ਤੜਕੇ ਦੇ ਵਿੱਚ ਪੰਜਾਬੀ ਸੌਂਗਸ ਦੀਆਂ ਤੁਹਾਡੀਆਂ ਫਰਮਾਇਸ਼ਾਂ ਅਸੀਂ ਪੂਰੀ ਕਰਦੇ ਹਾਂ, ਅਤੇ ਕੁਝ ਗੱਲਾਂ ਬਾਤਾਂ ਦੇ ਤੜਕੇ ਵੀ ਜਿਹੜੇ ਨੇ, ਮਸਾਲਾ ਜਿਹੜਾ ਹੈ ਤੜਕੇ ਦਾ ਲਾਇਆ ਜਾਂਦਾ ਹੈ। ਅਤੇ ਇਹ ਜਿਹੜਾ ਗੱਲਾਂ ਦਾ ਤੜਕਾ ਹੈ ਨਾ, ਤੁਸੀਂ ਸਾਡੇ ਨਾਲ ਮਿਲ ਕੇ ਲਗਾਓਗੇ। ਅਤੇ ਮੈਂ ਅੱਜ ਸੋਚ ਰਹੀ ਹਾਂ, ਕਿਉਂ ਨਾ ਅੱਜ ਤੁਹਾਡੇ ਤੋਂ ਸਾਰਿਆਂ ਤੋਂ ਤੁਹਾਡੇ ਨਿਕਨੇਮ ਪੁੱਛਾਂ। ਸਾਰਿਆਂ ਦਾ ਕੁਝ ਨਾ ਕੁਝ ਨਿਕਨੇਮ ਤਾਂ ਹੁੰਦਾ ਹੀ ਹੋਏਗਾ, ਹੈ ਨਾ। ਕੁਝ ਪੁਰਾਣੇ ਨਿਕਨੇਮ, ਕੁਝ ਨਿਊ ਜਨਰੇਸ਼ਨ ਦੇ

ਨਿਕਨੇਮ ਤੇ ਕੁਝ ਜੈਨਰੀ ਦੇ ਨਿਕਨੇਮ ਤੇ ਤੁਸੀਂ ਮੈਨੂੰ ਇਹ ਵੀ ਦੱਸਣਾ ਹੈ ਕਿ ਜੇਕਰ ਤੁਹਾਡੇ ਬੱਚੇ ਨੇ ਤੇ ਉਹਨਾਂ ਦੇ ਤੁਸੀਂ ਕੀ ਨਿਕਨੇਮ ਰੱਖੇ ਨੇ, ਤੁਹਾਡਾ ਨਿਕਨੇਮ ਕਿਉਂ ਰੱਖਿਆ ਗਿਆ, ਕੀ ਰੀਜ਼ਨ ਸੀ, ਕਿਉਂ ਤੁਹਾਡੇ ਘਰ ਵਾਲੇ ਤੁਹਾਨੂੰ ਇੰਨਾ ਪਿਆਰ ਕਰਦੇ ਸੀ ਕਿ ਅਟਪਟੇ ਨਿਕਨੇਮ ਤੁਹਾਡੇ ਰੱਖ ਦਿੱਤੇ। ਤਾਂ ਚਲੋ ਜੀ, ਇਹ ਸਭ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਨੂੰ ਮੇਰੇ ਨਾਲ ਨੰਬਰ ਡਾਇਲ ਕਰਕੇ ਕਾਲ ਕਰਨੀ ਪਏਗੀ। ਤਾਂ ਨੰਬਰ ਨੋਟ ਡਾਊਨ ਕਰ ਲਓ, 0181-234-2174। ਇੱਕ ਵਾਰੀ ਫਿਰ ਮੈਂ ਰਿਪੀਟ ਕਰ ਰਹੀ ਹਾਂ, 0181-234-2174।

0: ਤੂੰ ਤਾਂ ਸਾਡੀ ਕੇਅਰ ਨਹੀਂ ਕਰਦਾ, ਪਰ ਅਸੀਂ ਤਾਂ ਕੇਅਰ ਕਰਦੇ ਹਾਂ ਜੀ ਤੁਹਾਡੀ। ਅਸੀਂ ਤੁਹਾਡੀ ਕੇਅਰ ਕਰਦੇ ਹਾਂ, ਅਤੇ ਇਹ ਗੱਲ ਤਾਂ ਸਹੀ ਹੈ ਕਿ ਸਾਨੂੰ ਤੁਹਾਨੂੰ ਫੋਨ ਨਾ ਕਰਨਾ ਪਏ, ਤਾਂ ਸਾਨੂੰ ਤੁਹਾਨੂੰ ਨਾ ਕਹਿਣਾ ਪਏ ਕਿ ਯਾਰ ਸਾਨੂੰ ਫੋਨ ਕਰੋ, ਕਿਉਂਕਿ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ ਨਾਲ ਜੁੜਨ ਲਈ ਹੀ ਇਹ ਪ੍ਰੋਗਰਾਮ ਬਣਾਇਆ। ਤੁਹਾਡੇ ਗਾਣੇ ਜਿਹੜੇ ਨੇ, ਪੰਜਾਬੀ ਸੌਂਗਸ ਤੁਸੀਂ ਸੁਣਨਾ ਚਾਹੁੰਦੇ, ਉਹਨਾਂ ਦੀ ਫਰਮਾਇਸ਼ ਪੂਰੀ ਕਰਨ ਦੇ ਲਈ ਇਹ ਪ੍ਰੋਗਰਾਮ ਹੈ। ਤਾਂ ਚਲੋ ਜੀ, ਸਾਡੇ ਜਿਹੜੇ ਦੋਸਤ ਨੇ ਸਾਡੇ ਨਾਲ ਕਾਲ 'ਤੇ ਜੁੜ ਗਏ ਨੇ, ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ।
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਅਰਜਨ ਸਿੰਘ, ਪਿੰਡ ਮਾਲੇਵਾਲਾ ਤੇ ਜ਼ਿਲ੍ਹਾ ਫਿਰੋਜ਼ਪੁਰ।
0: ਅੱਛਾ ਜੀ,
1: ਤੁਸੀਂ ਬਹੁਤ ਲੱਕੀ ਹੋ ਮੇਰੇ ਨਾਲ। ਜਿਹੜੇ ਅਹਿਮਦ ਤੇ ਪੈਂਦੇ ਨਾ ਆਰਜੀ, ਉਹ ਮੇਰੇ ਲੱਕੀ ਅਹਿਮਦ ਦੇ ਨਾਂ ਜਿੰਨਾ ਹੁੰਦਾ।
0: ਅੱਛਾ ਜੀ,
1: ਤੇ 150 ਕਾਲ ਪੂਰੀ ਹੋ ਗਈ ਮੇਰੀ।
0: ਚਲੋ ਜੀ, ਬਹੁਤ ਵਧੀਆ ਗੱਲ ਹੈ। ਅਰਜਨ ਜੀ, ਪਹਿਲਾਂ ਮੈਨੂੰ ਆਹ ਦੱਸੋ ਕਿ ਤੁਹਾਡਾ ਨਾਂ ਅਰਜਨ ਹੈ, ਹੈ ਨਾ? ਤੇ ਇਹ ਦੱਸੋ ਕਿ ਤੁਹਾਨੂੰ ਘਰੇ ਕੋਈ ਨਿਕਨੇਮ ਨਾਲ ਕਿੱਦਾਂ ਬੁਲਾਉਂਦਾ ਹੈ? ਅਰਜਨ, ਅਰਜਨ ਵੈਲੀ ਕੀ ਕਹਿੰਦਾ ਹੈ ਕੋਈ?
1: ਬਚਪਨ ਚ ਬੁਲਾਉਂਦੇ ਸੀ ਅਰਜੂ ਅਰਜੂ
0: ਅਰਜੂ ਅਰਜੂ।
1: ਹਾਂਜੀ, ਹੁਣ ਹੁਣ ਅਰਜੀ ਨਹੀਂ ਬੁਲਾਉਂਦੇ ਤਕਰੀਬਨ।
0: ਅੱਛਾ ਜੀ, ਤੇ ਬਹੁਤ ਵਧੀਆ ਗੱਲ ਹੈ। ਤੇ ਹੁਣ ਮੈਨੂੰ ਆਹ ਦੱਸੋ, ਅੱਜ ਕਿਹੜੀ ਫਰਮਾਇਸ਼ ਤੁਸੀਂ ਸੁਣਨਾ ਚਾਹੁੰਦੇ ਹੋ?
1: ਤੇ ਅੱਜ ਨਾ ਬਹੁਤ ਖੁਸ਼ੀ ਹੈ। ਇਹ ਪਹਿਲੀ ਕਾਲ 2015 ਚ ਲੱਗੀ ਸੀ ਮੇਰੀ, ਮਨਦੀਪ ਮੈਡਮ ਨਾਲ ਗੱਲ ਹੋਈ ਸੀ।
0: ਅੱਛਾ ਜੀ,
1: ਤੇ 50 ਕਾਲਾਂ ਦੀ ਮਨਦੀਪ ਮੋਨਿਕਾ ਮੈਡਮ ਨਾਲ ਗੱਲ ਹੋਈ ਸੀ, ਤੇ 100 ਕਾਲ ਵੀ ਮੋਨਿਕਾ ਅਹਿਮਦ ਤੇ ਤਾਂ ਕਿ ਨਾਮ ਲੱਕੀ ਹੈ।
0: ਚਲੋ ਜੀ, ਲੱਕੀ ਲੱਕੀ ਹੋ ਗਏ ਅੱਜ, ਫਿਰ ਸਾਨੂੰ ਵੀ ਲੱਕੀ ਲੱਕੀ ਕਰ ਦਿਓ। ਕੋਈ

0: ਜਿਹਾ ਸੌਂਗ ਲਗਵਾ ਕੇ।
1: ਹਾਂ, ਰੇਡੀਓ ਤੇ ਦੂਸਰੇ ਪਲੇ ਹੋਏਗਾ ਅਮਰਿੰਦਰ ਬੋਵੀ ਦਾ ਨਾਮ ਸੌਂਗ।
0: ਚਲੋ ਜੀ, ਨਾਮ ਬਹੁਤ ਸੋਹਣਾ ਸੌਂਗ ਤੁਸੀਂ ਜਿਹੜਾ ਚੂਜ਼ ਕੀਤਾ, ਕਿਉਂਕਿ ਅੱਜ ਅਸੀਂ ਨਾਮ ਬਾਰੇ ਗੱਲਬਾਤ ਕਰਨੀ ਹੈ।
1: ਵੈਰੀ ਗੁੱਡ ਕੁਦਰਤੀ, ਇਹ ਨਾ ਪਿੱਛੇ ਪਲੇ ਕਰਾਇਆ, ਦੂਸਰੇ ਪਲੇ ਹੋਣਾ ਰੇਡੀਓ ਤੇ, ਟਾਈਮ ਥੋੜਾ ਸੀ ਉਸ ਦਿਨ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ।

0: ਵਧੀਆ ਗੱਲ ਹੈ। ਤੇ ਹੁਣ ਮੈਨੂੰ ਆ ਦੱਸੋ, ਅੱਜ ਕਿਹੜੀ ਫਰਮਾਇਸ਼ ਹੈ ਤੁਸੀਂ ਸੁਣਨਾ ਚਾਹੁੰਦੇ ਹੋ?
1: ਤੇ ਅੱਜ ਨਾ ਬਹੁਤ ਖੁਸ਼ੀ ਹੈ। ਇਹ ਪਹਿਲੀ ਕਾਲ 2015 'ਚ ਲੱਗੀ ਸੀ ਮੇਰੀ, ਮਨਦੀਪ ਮੈਡਮ ਨਾਲ ਗੱਲ ਹੋਈ ਸੀ।
0: ਅੱਛਾ ਜੀ।
1: ਤੇ 50 ਕਾਲਾਂ ਦੀ ਇਹ ਮਨਦੀਪ ਮੋਨਿਕਾ ਮੈਡਮ ਨਾਲ ਗੱਲ ਹੋਈ ਸੀ, ਤੇ 100 ਕਾਲ ਵੀ ਮੋਨਿਕਾ ਐਮ ਤੇ ਤਾਂ ਕਿ ਨਾ ਮਲੱਕੀ ਹੈ।
0: ਚਲੋ ਜੀ, ਲੱਕੀ ਲੱਕੀ ਹੋ ਗਏ ਅੱਜ। ਫਿਰ ਸਾਨੂੰ ਵੀ ਲੱਕੀ ਲੱਕੀ ਕਰ ਦਿਓ, ਕੋਈ ਲੱਕੀ ਜਿਹਾ ਸੌਂਗ ਲਗਵਾ ਕੇ।
1: ਹਾਂ, ਰੇਡੀਓ ਤੇ ਦੂਸਰੀ ਪਲੇ ਹੋਏਗਾ ਅਮਰਿੰਦਰ ਬੋਵੀ ਦਾ ਨਾਮ ਸੌਂਗ।
0: ਚਲੋ ਜੀ, ਨਾਮ ਬਹੁਤ ਸੋਹਣਾ ਸੌਂਗ ਤੁਸੀਂ ਜਿਹੜਾ ਚੂਜ਼ ਕੀਤਾ, ਕਿਉਂਕਿ ਅੱਜ ਅਸੀਂ ਨਾਮ ਬਾਰੇ ਗੱਲਬਾਤ ਕਰਨੀ ਹੈ।
1: ਵੈਰੀ ਗੁੱਡ। ਕੁਦਰਤੀ ਇਹ ਨਾ ਪਿੱਛੇ ਪਲੇ ਕਰਾਇਆ, ਦੂਸਰੇ ਪਲੇ ਹੋਣਾ ਰੇਡੀਓ ਤੇ, ਟਾਈਮ ਥੋੜਾ ਸੀ ਉਸ ਦਿਨ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਮੈਡਮ।
0: ਤਾਂ ਚਲੋ ਜੀ, ਸੁਣਦੇ ਹਾਂ ਇਹਨਾਂ ਦਾ ਗੀਤ ਨਾਮ, ਅਮਰਿੰਦਰ ਬੋਬੀ ਦੀ ਆਵਾਜ਼ ਦੇ ਵਿੱਚ। ਤੇ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਨੰਬਰ ਨੋਟ ਡਾਊਨ ਕਰ ਲਓ, 0181234217।

0: ਲਈ 102.7 ਮੈਗਾਹਰਟਜ਼ ਤੇ ਕਿਉਂਕਿ ਤੁਸੀਂ ਜੁੜੇ ਹੋ ਆਕਾਸ਼ਵਾਣੀ ਦਾ ਚੈਨਲ ਰੈਂਬੋ ਚੈਨਲ ਹੈ, ਜੁੜੇ ਆਪਣੀ ਮਹਿਕ ਦੇ ਨਾਲ, ਆਪਣੀ ਦੋਸਤ ਦੇ ਨਾਲ। ਤੇ ਚਲੋ ਜੀ, ਸਾਡੇ ਅਗਲੇ ਦੋਸਤ ਜਿਹੜੇ ਨੇ ਉਹ ਵੀ ਸਾਡੇ ਨਾਲ ਜੁੜ ਗਏ ਨੇ, ਕਰਦੇ ਆ ਉਹਨਾਂ ਦੇ ਨਾਲ ਗੱਲਬਾਤ। ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਸਤਿ ਸ਼੍ਰੀ ਅਕਾਲ, ਮੈਂ ਸੰਦੀਪ ਸਿੰਘ ਅੰਮ੍ਰਿਤਸਰ ਤੋਂ ਬੋਲ ਰਿਹਾ।
0: ਸੰਦੀਪ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ।
1: ਸਵਾਗਤ ਹੈ
0: ਜੀ। ਜੀ ਬਹੁਤ ਸ਼ੁਕਰੀਆ ਜੀ। ਹੁਣ ਮੈਨੂੰ ਆਹ ਦੱਸੋ ਕਿ ਤੁਹਾਡਾ ਨਿਕਨੇਮ ਕੀ ਹੈ?
1: ਮੇਰਾ ਨਿਕਨੇਮ ਹੈ ਸੰਨੀ।
0: ਸੰਨੀ, ਮਤਲਬ ਕੀ ਸੋਚ ਕੇ ਤੁਹਾਡਾ ਇਹ ਨਿਕਨੇਮ ਰੱਖਿਆ ਗਿਆ ਸੀ? ਤੁਸੀਂ ਬਹੁਤ ਜ਼ਿਆਦਾ ਚਮਕਦੇ ਹੋ ਇਸ ਕਰਕੇ।
1: ਨਹੀਂ ਨਹੀਂ, ਸੰਦੀਪ ਦੇ ਨਾਂ ਤੋਂ ਹੀ ਸੰਨੀ ਬਣਾ ਤਾ ਛੋਟਾ ਨਾਮ।
0: ਅੱਛਾ, ਤੁਸੀਂ ਫਿਰ ਖਿਜੇ ਨਹੀਂ ਕਿ ਯਾਰ ਮੇਰਾ ਨਾਂ ਸੰਨੀ ਕਿਉਂ ਰੱਖਦਾ, ਇੰਨਾ ਸੋਹਣਾ ਨਾਮ ਹੈ ਮੇਰਾ ਸੰਦੀਪ।
1: ਨਹੀਂ ਨਹੀਂ,
0: ਚਲੋ ਇਹ ਵੀ ਵਧੀਆ ਗੱਲ ਹੈ। ਤੇ ਹੁਣ ਮੈਨੂੰ ਆਹ ਦੱਸੋ ਕਿ ਅੱਜ ਕਿਹੜਾ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ?
1: ਸੁਪਿੰਦਰ ਨਰੂਲਾ ਦਾ ਸੁਣਾ ਦੋ ਕੋਈ।
0: ਓਕੇ ਜੀ, ਬਹੁਤ ਪਿਆਰੀ ਆਵਾਜ਼ ਹੈ ਜੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ।
0: ਤਾਂ ਚਲੋ ਜੀ, ਇਹਨਾਂ ਦਾ ਗੀਤ ਸੁਣਦੇ ਹਾਂ ਜਸਪਿੰਦਰ ਨਰੂਲਾ ਜੀ ਦੀ ਆਵਾਜ਼ ਦੇ ਵਿੱਚ। ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਬਣੇ ਰਹੋ ਅਤੇ ਸਾਡੇ ਨਾਲ ਜੁੜੇ ਰਹੋ। ਨੰਬਰ ਨੋਟ ਡਾਊਨ ਕਰ ਲਓ ਜੀ, 0118 1 2 3 4 2 1 7 4।

ਲਓ ਜੀ, ਮੈਂ ਫੇਰ ਆ ਗਈ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ, ਤੁਹਾਡੇ ਦਿਲ ਦੇ ਰਾਜ਼ ਪੁੱਛਣ ਦੇ ਲਈ ਕਿਸ ਤਰੀਕੇ ਦੇ ਨਾਮ ਰੱਖਦੇ ਸੀ ਪਹਿਲਾਂ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਨਾਂ ਰੱਖੇ ਜਾਂਦੇ ਆ ਨਾ ਕਿਸੇ ਦੇ ਵੀ ਨਾਂ, ਜਿਹੜੇ ਨਿੱਕ ਨੇਮ ਹੁੰਦੇ ਨੇ, ਪਤਾ ਨਹੀਂ ਪਰਸਨੈਲਿਟੀਜ਼ ਨੂੰ ਵੇਖ ਕੇ ਹੀ ਕਿਉਂ ਰੱਖੇ ਜਾਂਦੇ ਨੇ। ਕੋਈ ਭੋਲਾ ਹੈ ਤਾਂ ਉਹਨੂੰ ਭੋਲੂ ਕਹਿ ਦੇਣਾ, ਕੋਈ ਬਹੁਤ ਜ਼ਿਆਦਾ ਸਵੀਟ ਬੋਲਦਾ ਤਾਂ ਉਹਨੂੰ ਮਿੱਠੂ ਕਹਿ ਦੇਣਾ। ਭਾਵੇਂ ਗੱਲ ਵੱਖਰੀ ਹੈ ਕਿ ਤੋਤੇ ਨੂੰ ਵੀ ਮਿੱਠੂ ਕਿਹਾ ਜਾਂਦਾ ਹੈ, ਅਤੇ ਕੋਈ ਜ਼ਿਆਦਾ ਹੀ ਸਵੀਟ ਬਣਦਾ ਉਹਨੂੰ ਵੀ ਮਿੱਠੂ ਕਿਹਾ ਜਾਂਦਾ, ਲੇਕਿਨ ਜ਼ਿਆਦਾ ਮਿੱਠੇ ਬਣਨ ਲੋਕ ਵਾਲੇ ਲੋਕਾਂ ਨੂੰ ਤੋਂ ਨਾ ਦੂਰ ਰਹਿਣਾ ਚਾਹੀਦਾ ਹੈ। ਚਲੋ ਜੀ, ਪਰ ਅਸੀਂ ਦੂਰ ਤਾਂ ਨਹੀਂ ਰਹਿ ਸਕਦੇ, ਅਸੀਂ ਹਾਂ ਤੁਹਾਡੇ ਪਾਸ, ਤੁਹਾਡੇ ਨਾਲ।

ਅਸੀਂ ਗੀਤ ਤਾਂ ਲਾ ਦਿੱਤਾ, ਲੇਕਿਨ ਮੇਰੇ ਦਿਮਾਗ ਵਿੱਚੋਂ ਇਹ ਚੀਜ਼ ਨਿਕਲ ਹੀ ਗਈ ਸੀ, ਇਹ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਪੰਜਾਬੀ ਸੌਂਗਸ ਲੱਗਣੇ ਨੇ। ਕੀ ਗੱਲ ਹੈ ਨਾ, ਅਸੀਂ ਪਿਛਲੇ ਸੌਂਗ ਪਿਛਲੇ ਪ੍ਰੋਗਰਾਮ 'ਚੋਂ ਇਸ ਪ੍ਰੋਗਰਾਮ ਦੇ ਵਿੱਚ ਆਏ ਹਾਂ ਜਿੱਥੇ ਅਸੀਂ ਹਿੰਦੀ ਸੌਂਗਸ ਸੁਣੇ ਸੀ। ਕੋਈ ਨਹੀਂ ਜੀ, ਜਸਪਿੰਦਰ ਨਰੂਲਾ ਜੀ ਦਾ ਅਸੀਂ ਪੰਜਾਬੀ ਸੌਂਗ ਹੀ ਲਗਾ ਦਿੰਦੇ ਹਾਂ। ਆਓ ਨੀ ਸੋਹਣੀਓ, ਸੌਂਗ ਸੁਣਦੇ ਹਾਂ ਹੁਣੇ।

0: ਅੱਜ ਦਾ ਮੌਸਮ ਹੈ ਬੜਾ ਸੁਹਾਣਾ ਅਤੇ ਸੁਹਾਣੇ ਮੌਸਮ ਦੇ ਵਿੱਚ ਮੈਂ ਨਾ ਆਵਾਂ, ਇੱਦਾਂ ਤਾਂ ਨਹੀਂ ਹੋ ਸਕਦਾ ਜੀ। ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਤੜਕਾ, ਅਤੇ ਮੇਰੇ ਨਾਲ ਸਾਡੇ ਦੋਸਤ ਜਿਹੜੇ ਨੇ ਉਹ ਵੀ ਜੁੜ ਚੁੱਕੇ ਨੇ ਆਪਣੀਆਂ ਗੱਲਾਂ ਸੁਣਾਉਣ ਦੇ ਲਈ। ਚਲੋ ਜੀ, ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ।
1: ਹੈਲੋ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਹਰਵਿੰਦਰ ਸਿੰਘ ਉਬਰਾਏ, ਪਿੰਡ ਗਾਜ਼ੀਪੁਰ ਜਲੰਧਰ ਤੋਂ ਬੋਲਦਾ ਮੈਡਮ ਜੀ।
0: ਹਰਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਕੀ ਹਾਲ ਚਾਲ ਹੈ?
1: ਬਹੁਤ ਵਧੀਆ, ਕਿਰਪਾ ਪਰਮਾਤਮਾ ਦੀ, ਬੈਠੇ ਹਾਂ ਜੀ, ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਜੀ।
0: ਚਲੋ ਜੀ, ਇੰਜੋਏ ਕਰਨਾ ਵਧੀਆ ਗੱਲ ਹੈ। ਤਾਂ ਫਿਰ ਦੱਸੋ ਜੀ, ਅੱਜ ਤੁਸੀਂ ਮੈਨੂੰ ਆਹੀ ਦੱਸਣਾ ਹੈ ਕਿ ਨਿਕਨੇਮ ਤੁਹਾਡਾ ਕੀ ਹੈ, ਪਹਿਲਾਂ ਤਾਂ ਇਹ ਦੱਸੋ ਮੈਨੂੰ।
1: ਮੇਰਾ ਨਿਕਨੇਮ ਹੈਗਾ ਜੀ ਬੱਬੀ ਰੂਪਰਾਏ।
0: ਬੱਬਜੀ?
1: BBBII।
0: ਅੱਛਾ ਜੀ, ਸੋਹਣਾ ਨਿਕਨੇਮ ਹੈ। ਤੇ ਇਹ ਰੱਖਿਆ ਕਿੰਨੇ ਹੈ?
1: ਇਹ ਮੇਰੇ ਮੰਮੀ ਨੇ ਤੇ ਡੈਡੀ ਨੇ ਰੱਖਿਆ ਸੀ ਜੀ। ਸਾਡੇ ਇੰਗਲੈਂਡ ਵਿੱਚ ਨਿਵਾਸੀ ਆ, ਉਹਦੇ ਮੁੰਡੇ ਦਾ ਨਾਂ ਹੁੰਦਾ ਸੀ।
0: ਅੱਛਾ ਜੀ, ਤੇ ਅੱਜ ਕੱਲ ਜਿੱਦਾਂ ਤੁਸੀਂ ਵੇਖਦੇ ਹੋ ਕਿ ਨਿਕਨੇਮ ਤਾਂ ਨਾ ਮਜ਼ਾਕ ਹੀ ਬਣਿਆ ਪਿਆ। ਪਹਿਲਾਂ ਹੁੰਦਾ ਸੀ ਬੜੇ ਸੋਹਣੇ ਸੋਹਣੇ ਨਿਕਨੇਮ ਹੁੰਦੇ ਸੀ, ਹੈ ਨਾ?
1: ਮੈਨੂੰ ਕੱਲ ਜਿਹੜੇ ਵੀ ਮੈਨੂੰ ਨਾ ਨਾ ਉਹਨਾਂ ਨੂੰ ਮੈਂ ਇਹ ਕਹਿੰਦਾ ਹੁੰਦਾ ਆ ਵੀ ਉਹਨੇ ਕਹਿਣਾ ਮੈਨੂੰ ਹਰਵਿੰਦਰ ਤੈਨੂੰ ਮਿਲਣ ਆਉਣਾ। ਮੈਂ ਕਿਹਾ ਭਰਾਵਾ ਮੇਰਾ ਕੱਚਾ ਨਾਂ ਲਿਓ, ਪਿੰਡ ਵਿੱਚ ਪੱਕਾ ਨਾਂ ਲਿਓ, ਪੱਕੇ ਨਾਂ ਦਾ ਮੈਨੂੰ ਕੋਈ ਨੀ ਜਾਣਦਾ ਇੱਥੇ।
0: ਅੱਛਾ ਜੀ, ਆ ਵੀ ਚੀਜ਼ ਹੈ।
1: ਕੋਈ ਨਿੱਕੇ ਨਿਆਣੇ ਕੋਈ ਬਰਾਬਰ ਦੇ ਉਹਨਾਂ ਦਾ ਮੈਂ ਜਗਤ ਚਾਚਾ ਹਾਂ ਜੀ।
0: ਅੱਛਾ ਜੀ, ਜਗਤ ਚਾਚਾ,
1: ਬੱਬੀ ਚਾਚਾ, ਬੱਬੀ ਚਾਚਾ, ਬਸ ਉਹ ਸਾਰੇ ਜਾਣੇ।
0: ਆ ਵੀ ਸੋਹਣਾ ਹੈ। ਤੇ ਇਹ ਵੀ ਚੀਜ਼ ਹੈ ਕਿ ਪਹਿਲਾਂ, ਹੁਣ ਤਾਂ ਨਿਕਨੇਮ ਅਸੀਂ ਕਹਿੰਦੇ ਆ ਨਾ, ਪਹਿਲਾਂ ਤਾਂ ਇਹੀ ਹੁੰਦਾ ਸੀ ਕੱਚਾ ਨਾਮ ਪੱਕਾ ਨਾਮ।
1: ਦੇਖੋ ਮੈਡਮ ਜੀ, ਇੱਦਾਂ ਨਾ ਪਿੰਡਾਂ ਵਿੱਚ ਪੱਕੇ ਨਾਂ ਬਹੁਤ ਘੱਟ ਜਾਣਦੇ ਹੁੰਦੇ ਆ, ਕੱਚੇ ਨਾਲ ਹੀ ਜ਼ਿਆਦਾ ਜਾਣਦੇ
0: ਆ। ਇਹ ਤਾਂ ਹੈ। ਤਾਂ ਚਲੋ ਜੀ,
1: ਕੱਚੇ ਨਾਲ ਹੀ ਪਤਾ ਲੱਗਦਾ ਵੀ ਹਾਂ ਵੀ ਪਿੰਡਾਂ ਵਿੱਚ ਵੀ ਕੱਚੇ ਨਾਲ ਇਹਨਾਂ ਦਾ ਘਰ ਕਿੱਥੇ ਕਰਕੇ ਆ। ਉਹਦਾ ਨੀ ਜਾਣਦੇ
0: ਜੀ। ਤੇ ਹੁਣ ਮੈਨੂੰ ਆ ਵੀ ਦੱਸੋ ਕਿ ਕਿਹੜੀ ਫਰਮਾਇਸ਼ ਅੱਜ ਸੁਣਨਾ ਚਾਹੁੰਦੇ ਹੋ ਤੁਸੀਂ?
1: ਦੋ ਅਮਲੀ ਚੱਲ ਗਏ ਸ਼ਹਿਰ ਨੂੰ। ਹੈਲੋ।
0: ਹੈਲੋ।
1: ਦੋ ਮਹਿੰਗੇ ਅਮਲੀ ਚੱਲ ਗਏ ਸ਼ਹਿਰ ਨੂੰ।
0: ਹਾਂਜੀ।
1: ਤੇ ਉੱਥੇ ਬਿਲਡਿੰਗ ਸੀ ਬਹੁਤ ਸੋਹਣੀ।
0: ਅੱਛਾ ਜੀ।
1: ਉਹ ਇੱਕ ਅਮਲੀ ਦੂਜੇ ਨੂੰ ਕਹਿੰਦਾ ਵੀ ਆਪਾਂ ਇੱਦਾਂ ਕਰਦੇ ਨੂੰ ਧੱਕਾ ਲੱਗ ਬੈਂਡ ਲੈ ਚੱਲਦੇ ਆ
0: ਜੀ।
1: ਉਹ ਲਾਉਣ ਲੱਭ ਉਹਨੇ ਕੱਪੜੇ ਆਪਣੇ ਲਾਏ।
0: ਹਾਂਜੀ।
1: ਧੱਕਾ ਲਾਉਣ ਲੱਗ ਪਿਆ ਉਹਨੂੰ ਬਿਲਡਿੰਗ ਨੂੰ
0: ਜੀ।
1: ਤੇ ਵਿੱਚੋਂ ਚੋਰ ਉਹਨਾਂ ਦੇ ਕੱਪੜੇ ਚੱਕ ਕੇ ਲੈ ਗਏ।
0: ਅੱਛਾ।
1: ਉਹ ਇੱਕ ਅਮਲੀ ਦੂਜੇ ਅਮਲੀ ਨੂੰ ਕਹਿੰਦਾ ਆਪਾਂ ਤਾਂ ਕਹਿੰਦਾ ਬਹੁਤ ਦੂਰ ਆ ਗਏ, ਆਪਣੇ ਤਾਂ ਕੱਪੜੇ ਵੀ ਨੀ ਦੇਖਦੇ ਆਪਾਂ ਕਹਿੰਦਾ।
0: ਸੋਹਣਾ ਸੀ ਜੀ। ਤੇ ਮੈਨੂੰ ਆਹ ਦੱਸੋ, ਹਸੀ ਮਜ਼ਾਕ ਤਾਂ ਚਲੋ ਹੋ ਗਿਆ, ਲੇਕਿਨ ਹੁਣ ਸਮਾਂ ਜਿਹੜਾ ਨਾ ਲੰਘਦਾ ਜਾ ਰਿਹਾ, ਤੇ ਮੈਨੂੰ ਆਹ ਵੀ ਦੱਸ ਦਿਓ ਹੁਣ ਕਿਹੜੀ ਫਰਮਾਇਸ਼ ਤੁਸੀਂ ਸੁਣਨਾ ਚਾਹੁੰਦੇ ਹੋ?
1: ਰਣਜੀਤ ਬਾਵਾ ਦਾ ਗਾਣਾ ਜਿਹੜਾ ਮੇਰਾ ਫੇਵਰੇਟ ਗਾਣਾ ਜੀ, ਸਰਦਾਰ ਸਾਹਿਬ।
0: ਓਕੇ ਜੀ, ਤੁਹਾਡੀ ਫਰਮਾਇਸ਼ ਮੈਂ ਪੂਰੀ ਕਰ ਰਹੀ ਹਾਂ। ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਜੁੜਨ ਦੇ ਲਈ।
1: ਥੈਂਕ ਯੂ ਮੈਡਮ, ਥੈਂਕ ਯੂ।
0: ਰਣਜੀਤ ਬਾਵਾ ਜੀ ਦਾ ਸੌਂਗ ਸਰਦਾਰ ਅਸੀਂ ਸੁਣਦੇ ਹਾਂ, ਅਤੇ ਮਿਲਦੇ ਹਾਂ ਇਸ ਗੀਤ ਦੇ ਉਸ ਪਾਰ। ਅਤੇ ਤੁਸੀਂ ਵੀ ਮੇਰੇ ਨਾਲ ਜੁੜ ਸਕਦੇ ਹੋ, ਨੰਬਰ ਨੋਟ ਡਾਊਨ ਕਰ ਲਓ ਜੀ, 0181234217।

वैसे तो गल ये भी है कि पंजाबी च ना असली नाम तो सिर्फ स्कूल की अटेंडेंस लई हुंदा सी, बाकी सिर्फ तो गोलू मोलू काला बिल्ला नीला टिंडा पिंडा यही नाम रखते हुंदे सी। किसी का निकनेम इन्ना फेमस हुंदा सी कि कलोनी वाले सिर्फ उसके निकनेम नाल तो ही ना तो ही जानते सी, असली नाम कोई जानता ही नहीं सी। ਜਿਵੇਂ ਕਿ ਹਲੇ ਸਾਰੀ ਗੱਲ ਹੋਈ ਸੀ ਹਰਵਿੰਦਰ ਜੀ ਨਾਲ, ਉਹਨਾਂ ਨੇ ਦੱਸਿਆ ਸੀ ਕਿ ਮੁਹੱਲੇ ਦੇ ਵਿੱਚ ਉਹਨਾਂ ਨੂੰ ਉਸ ਨਾਮ ਦੇ ਨਾਲ ਜਾਣਦੇ ਆ। ਤਾਂ ਚਲੋ ਜੀ, ਹੁਣ ਅਗਲੇ ਕਾਲਰ ਤੋਂ ਵੀ ਅਸੀਂ ਪੁੱਛਦੇ ਹਾਂ ਉਹਨਾਂ ਨੂੰ ਕਿਸ ਨਾਮ ਦੇ ਨਾਲ ਮੁਹੱਲੇ ਦੇ ਵਿੱਚ ਜਾਣਿਆ ਜਾਂਦਾ ਹੈ ਅਤੇ ਉਹਨਾਂ ਦਾ ਨਿਕਨੇਮ ਕੀ ਹੈ। ਹੈਲੋ, ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਜਾਂ ਫਿਰ ਕੋਈ ਟੈਕਨੀਕਲ ਗਲਿਚ ਆ ਸਕਦਾ, ਬਟ ਕੋਈ ਗੱਲ ਨਹੀਂ ਜੀ, ਜਦ ਤੱਕ ਉਹਨਾਂ ਦਾ ਸਾਡੇ ਨਾਲ ਜਿਹੜਾ ਇਹ ਕਨੈਕਸ਼ਨ ਬੈਠਦਾ ਹੈ ਉਹ ਸਾਡੇ ਨਾਲ ਗੱਲਬਾਤ ਕਰਨਗੇ, ਤਦ ਤੱਕ ਅਸੀਂ ਕੋਈ ਖੂਬਸੂਰਤ ਜਿਹਾ ਗੀਤ ਸੁਣ ਲੈਂਦੇ ਹਾਂ। ਪਰ ਤੁਸੀਂ ਨਹੀਂ ਭੁੱਲਣਾ ਕਿ ਤੁਹਾਡਾ ਨਿਕਨੇਮ ਕਿਹੜਾ ਹੈ, ਉਹ ਤਾਂ ਚਲੋ ਕੋਈ ਭੁੱਲਦਾ ਵੀ ਨਹੀਂ ਹੈ, ਪਰ ਗੱਲਬਾਤ ਜਿਹੜੀ ਹੈ ਉਹ ਜ਼ਰੂਰ ਹੋਏਗੀ ਸਾਡੀ 0181234214214 ਨੰਬਰ ਡਾਇਲ ਕਰਕੇ।

0: ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਪੰਜਾਬੀ ਤੜਕਾ। ਸਹੀ ਗੱਲ ਹੈ ਜੀ, ਪੰਜਾਬੀ ਹੁੰਦੇ ਹੀ ਇੱਦਾਂ ਦੇ ਹੈ, ਯਾਰੀਆਂ ਰੱਖਦੇ ਨੇ, ਦਿਲਦਾਰੀਆਂ ਨਾਲ ਨਿਭਾਉਂਦੇ ਨੇ, ਪਿਆਰ ਦੇ ਨਾਲ, ਦਿਲ ਨਾਲ, ਕਦੇ ਵਿੱਚ ਨਾ ਉਹਨਾਂ ਦੇ ਇੱਕ ਸੈਲਫਿਸ਼ਨੈਸ ਨਹੀਂ ਆਉਂਦੀ। ਤਾਂ ਚਲੋ ਜੀ, ਹੁਣ ਇੱਦਾਂ ਦੇ ਹੀ ਆਪਣੇ ਇੱਕ ਪੰਜਾਬੀ ਯਾਰ ਨਾਲ ਅਸੀਂ ਗੱਲਬਾਤ ਕਰਦੇ ਹਾਂ, ਦੋਸਤ ਨਾਲ, ਲਿਸਨਰ ਨਾਲ, ਕੀ ਕਹਿੰਦੇ ਨੇ ਪੁੱਛਦੇ ਹਾਂ। ਹੈਲੋ
1: ਹੈਲੋ, ਗੁੱਡ ਮਾਰਨਿੰਗ ਮੈਮ।
0: ਗੁੱਡ ਮਾਰਨਿੰਗ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਮੈਮ ਰਕੇਸ਼ ਕੁਮਾਰ ਬਿਲੇਜ
0: ਓਕੇ ਜੀ, ਰਾਕੇਸ਼ ਕੁਮਾਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ। ਕੀ ਹਾਲ ਚਾਲ ਹੈ?
1: ਥੈਂਕ ਯੂ ਸੋ ਮਚ ਮੈਡਮ, ਵਧੀਆ ਹਾਲ ਚਾਲ, ਠੀਕ ਹੈ, ਪ੍ਰੋਗਰਾਮ ਵਧੀਆ ਜੀ।
0: ਓਕੇ ਜੀ, ਤੇ ਤੁਹਾਡਾ ਨਾਂ ਤਾਂ ਹੈ ਰਾਕੇਸ਼, ਹੈ ਨਾ, ਪਰ ਮੈਨੂੰ ਆਹ ਜਾਣਨਾ ਹੈ ਕਿ ਰਾਕੇਸ਼ ਦਾ ਨਿਕਨੇਮ ਕੀ ਹੋ ਸਕਦਾ ਹੈ?
1: ਮੈਡਮ ਜੀ ਪੰਜਾਬੀ ਚ ਛੋਟਾ ਇੱਕ ਫੈਮਿਲੀ ਨੇ ਮਾਇਆ ਕਹਿੰਦੇ ਜੀ।
0: ਛੋਟਾ ਕਿਉਂ, ਤੁਸੀਂ ਲਾਈਕ ਛੋਟੇ ਹੋ ਇਸ ਕਰਕੇ?
1: ਮੈਡਮ ਜੀ ਨਹੀਂ, ਵੈਸੇ ਇੱਦਾਂ ਸ਼ੁਰੂ ਤੋਂ ਬਚਪਨ ਤੋਂ ਜਾਣੀ ਕਿ ਆਪਣੇ ਜਿਹੜੇ ਬਜ਼ੁਰਗ ਉਹ ਆਪਣੇ ਹਿਸਾਬ ਨਾਲ ਰੱਖਦੇ ਛੋਟਾ।
0: ਅੱਛਾ ਜੀ, ਮੈਂ ਕਿਹਾ ਭੈਣ ਭਰਾਵਾਂ ਦੇ ਵਿੱਚ ਜਿਹੜਾ ਸਭ ਤੋਂ ਛੋਟਾ ਹੁੰਦਾ ਹੈ, ਜਿਹੜਾ ਬਾਅਦ 'ਚ ਆਇਆ ਹੁੰਦਾ, ਉਹਨੂੰ ਕਹਿੰਦੇ ਆ ਨਾ ਤੂੰ ਛੋਟਾ ਹੈ, ਤੂੰ ਪਿਆਰਾ ਹੈ। ਮੈਂ ਕਿਹਾ ਤੁਹਾਡਾ ਨਾਂ ਵੀ ਕੀ ਪਤਾ ਇਸ ਕਰਕੇ ਰੱਖਿਆ ਹੋਵੇ।
1: ਨਹੀਂ, ਫਸਟ ਮੇਰਾ ਬ੍ਰਦਰ ਵੱਡਾ ਬ੍ਰਦਰ ਜੀ, ਉਹ ਪੋਸਟ ਆਫ ਡਿਊਟੀ ਕਰਦਾ ਜੀ।
0: ਅੱਛਾ ਜੀ, ਬਹੁਤ ਵਧੀਆ ਗੱਲ ਹੈ। ਤਾਂ ਚਲੋ ਜੀ, ਹੁਣ ਤੁਸੀਂ ਮੈਨੂੰ ਆਹ ਦੱਸੋ, ਕੋਈ ਗਾਣਾ ਦੱਸੋ ਜਿਹੜਾ ਅੱਜ ਤੁਸੀਂ ਸੁਣਨਾ ਚਾਹੁੰਦੇ ਹੋ ਪ੍ਰੋਗਰਾਮ ਦੇ ਵਿੱਚ।
1: ਮੈਡਮ ਪੰਜਾਬੀ ਸੌਂਗ ਲਵ ਟ੍ਰੈਕ ਜੇ ਗੁਰਦਾਸ ਮਾਨ ਦਾ ਮੂਡ ਮੂਡ ਆ ਗਿਆ ਯਾਰ ਗਲੀਆਂ ਦੀ।
0: ਓਕੇ ਜੀ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਤਾਂ ਚਲੋ ਜੀ, ਇਹਨਾਂ ਦਾ ਗੀਤ ਵੀ ਅਸੀਂ ਸੁਣਦੇ ਹਾਂ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ, ਪਰ ਤੁਸੀਂ ਜਾਣਾ ਕਿਤੇ ਵੀ ਨਹੀਂ ਹੈ, ਕਿਉਂਕਿ ਤੁਸੀਂ ਮੇਰੇ ਨਾਲ ਗੱਲਬਾਤ ਹਲੇ ਹੋਰ ਕਰਨੀ ਹੈ, ਹੋਰ ਜ਼ਿਆਦਾ ਪ੍ਰੋਗਰਾਮ ਦੇ ਵਿੱਚ ਅਸੀਂ ਇੰਜੋਏ ਕਰਾਂਗੇ। ਤਾਂ ਚਲੋ ਜੀ, ਸੁਣਦੇ ਹਾਂ ਇਹਨਾਂ ਦਾ ਗੀਤ।

0: ਹਾਂਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਅਤੇ ਸਾਡੇ ਅਗਲੇ ਲਿਸਨਰ ਜਿਹੜੇ ਨੇ ਸਾਡੇ ਨਾਲ ਕਾਲ 'ਤੇ ਜੁੜ ਗਏ ਨੇ, ਚਲੋ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ
1: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਮੈਡਮ, ਮੈਂ ਜੰਗ ਬਹਾਦਰ ਪਾਰਕ ਨਗਰ ਜਲੰਧਰ ਜੀ।
0: ਜੰਗ ਬਹਾਦਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਹੈ?
1: ਮੈਡਮ ਬਹੁਤ ਵਧੀਆ, ਬਹੁਤ ਵਧੀਆ। ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਅਟੈਂਡ ਕਰਨ ਦਾ।
0: ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਮੈਨੂੰ ਤੁਹਾਡੇ ਨਾਂ ਤੋਂ ਹੀ ਪਤਾ ਲੱਗ ਰਿਹਾ ਕਿ ਤੁਹਾਡਾ ਨਾਂ ਜਿਹੜਾ ਨਿਕਨੇਮ ਕੀ ਹੋ ਸਕਦਾ ਹੈ, ਜੰਗ ਰੱਖਿਆ ਗਿਆ ਤੁਹਾਡਾ ਨਾਂ?
1: ਨਹੀਂ ਮੈਡਮ, ਮੇਰਾ ਨਾਮ ਨਿਕਨੇਮ ਨਿੱਕਾ ਜੀ, ਮੈਂ ਆਪਣੇ ਭੈਣ ਭਰਾਵਾਂ ਤੋਂ ਸਭ ਤੋਂ ਛੋਟਾ ਸੀ।
0: ਅੱਛਾ ਜੀ, ਨਿੱਕਾ ਹੈ ਜੀ ਤੁਹਾਡਾ ਨਾਂ?
1: ਕਿਹਾ ਚਲੋ ਇਹਦਾ ਨਾਂ ਨਿੱਕਾ ਰੱਖਿਆ ਜਾਏ।
0: ਅਤੇ ਤੁਹਾਡੀਆਂ ਜਿਹੜੀਆਂ ਭੈਣਾਂ ਨੇ ਜਾਂ ਭਰਾ ਹੈ, ਉਹਨਾਂ ਦਾ ਨਾਂ ਕੀ ਹੈ ਨਿਕਨੇਮ?
1: ਉਹਨਾਂ ਦਾ ਇੱਕ ਦਾ ਨਾਂ ਕਾਂਤਾ ਸੀ, ਇੱਕ ਦਾ ਨਾਂ ਲੱਭਾ ਸੀ, ਇੱਕ ਦਾ ਨਾਂ ਕਾਕੂ ਸੀ
0: ਜੀ।
1: ਹਾਂਜੀ ਹਾਂਜੀ।
0: ਤੇ ਇਹੀ ਨਾਂ ਦੇਖੋ, ਪਹਿਲਾਂ ਕੀ ਹੁੰਦੇ ਸੀ ਨਾਂ, ਜੱਗਾ, ਜੱਗੀ, ਭੋਲੂ, ਤੇ ਹੁਣ ਕਿਹੋ ਜਿਹੇ ਨਾਂ ਹੁੰਦੇ ਨੇ, ਟੌਮੀ, ਸ਼ੀਰੂ, ਇਹੋ ਜਿਹੇ ਨਾਂ ਹੁੰਦੇ ਨੇ?
1: ਦਾ ਮੇਰਾ ਭਰਾ ਨਾ ਰਾਮ ਲਭਾਇਆ, ਉਹ ਲੱਭਾ ਲੱਭਾ ਕਹਿੰਦੇ।
0: ਅੱਛਾ ਜੀ, ਲੱਭਾ ਲੱਭਾ। ਓਕੇ ਜੀ, ਤਾਂ ਹੁਣ ਇਹ ਵੀ ਦੱਸੋ ਜੀ, ਕਿਹੜੀ ਫਰਮਾਇਸ਼ ਅੱਜ ਤੁਸੀਂ ਸੁਣਨਾ ਚਾਹੁੰਦੇ ਹੋ?
1: ਜੀ ਤਾਂ ਮੈਂ ਤੁਸੀਂ ਸੁਣਾ ਦਿਓ ਭਜਨ ਮੰਨ ਦਾ, ਆ ਸੋਹਣਿਆਂ ਵਿੱਚ ਜਦ ਜੁੰਦਿਆਂ ਦੇ ਮੇਲੇ।
0: ਓਕੇ ਜੀ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ।
1: ਥੈਂਕ ਯੂ।
0: ਤਾਂ ਚਲੋ ਜੀ, ਇਹਨਾਂ ਦਾ ਜਿਹੜਾ ਗੀਤ ਹੈ ਅਸੀਂ ਉਹ ਸੁਣਦੇ ਹਾਂ ਹਰਭਜਨ ਮਾਨ ਜੀ ਦੀ ਆਵਾਜ਼ ਦੇ ਵਿੱਚ, ਅਤੇ ਤੁਸੀਂ ਵੀ ਇੰਜੋਏ ਕਰਦੇ ਰਹੋ, ਜੁੜੇ ਰਹੋ ਮੇਰੇ ਨਾਲ, ਆਪਣੀ ਦੋਸਤ ਮਹਿਕ ਦੇ ਨਾਲ, ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ।

0: ਜੀ ਹਾਂ ਦੋਸਤੋ, ਜੀ ਹਾਂ ਦੋਸਤੋ, ਮੈਂ ਫਿਰ ਤੋਂ ਆ ਗਈ ਹਾਂ ਗੀਤ ਦੇ ਉਸ ਪਾਰ ਤੁਹਾਡੇ ਨਾਲ ਗੱਲਾਂ ਕਰਨ ਦੇ ਲਈ। ਇੱਕ ਵਾਰੀ ਪਤਾ ਕੀ ਹੋਇਆ, ਇੱਕ ਮੁੰਡੇ ਵਾਲੇ ਕੁੜੀ ਵੇਖਣ ਆਏ ਉਸਦੇ ਘਰ, ਕੁੜੀ ਉਹਨਾਂ ਨੂੰ ਆ ਗਈ ਪਸੰਦ। ਪੰਡਿਤ ਬੋਲਿਆ ਕਿ ਤੁਹਾਡੇ ਜਿਹੜੇ ਬੱਚੇ ਨੇ ਨਾ, ਉਹਨਾਂ ਦੇ 36 ਦੇ 36 ਗੁਣ ਜਿਹੜੇ ਨੇ ਉਹ ਮਿਲਦੇ ਨੇ। ਮੁੰਡੇ ਵਾਲੇ ਉੱਠ ਖੜੇ ਹੋ ਗਏ, ਕਹਿੰਦੇ ਪੰਡਿਤ ਜੀ ਕੀ ਬੋਲਿਆ ਤੁਸੀਂ? ਉਹ ਕਹਿੰਦਾ ਬੀਬੀ ਮੈਂ ਕਿਹਾ 36 ਦੇ 36 ਗੁਣ ਜਿਹੜੇ ਨੇ ਨਾ ਉਹ ਮਿਲਦੇ ਨੇ। ਅਤੇ ਫਿਰ ਮੁੰਡੇ ਵਾਲੇ ਬੋਲੇ ਮੁੰਡਾ ਤਾਂ ਸਾਡਾ ਨਿਕੰਮਾ ਹੈ, ਤਾਂ ਫਿਰ ਨੂੰ ਵੀ ਅਸੀਂ ਨਿਕੰਮੀ ਲੈ ਕੇ ਆ ਜਾਈਏ। ਇਹ ਕਿੰਨਾ ਸੋਹਣਾ ਸੀ ਹੈ ਨਾ। ਇਹੀ ਚੀਜ਼ ਹੈ ਜੀ, ਜਦੋਂ ਕੁੰਡਲੀਆਂ ਮਿਲਦੀਆਂ ਨੇ ਨਾ, ਜਦੋਂ ਗੁਣ ਮਿਲਦੇ ਨੇ ਤਾਂ ਮਿਸਅੰਡਰਸਟੈਂਡਿੰਗਸ ਕ੍ਰੀਏਟ ਹੋ ਜਾਂਦੀਆਂ ਨੇ। ਅਤੇ ਕਈ ਵਾਰੀ ਇੱਦਾਂ ਹੀ ਹੁੰਦਾ ਸਾਡੇ ਨਾਂ ਦੇ ਨਾਲ ਵੀ, ਨਾਂ ਸਾਡਾ ਕੁਝ ਹੋਰ ਹੁੰਦਾ ਹੈ, ਆਧਾਰ ਕਾਰਡ 'ਤੇ ਜਾ ਕੇ ਕੁਝ ਹੋਰ ਹੋ ਜਾਂਦਾ ਹੈ, ਘਰ ਵਾਲੇ ਸਾਨੂੰ ਕੁਝ ਹੋਰ ਕਹਿੰਦੇ ਨੇ ਅਤੇ ਬੁਲਾਉਂਦੇ ਸਾਨੂੰ ਕੁਝ ਹੋਰ ਹੈ। ਤਾਂ ਚਲੋ ਜੀ, ਅਸੀਂ ਵੀ ਬੁਲਾ ਲਿਆ ਆਪਣੇ ਅਗਲੇ ਲਿਸਨਰ ਨੂੰ, ਜੁੜ ਗਏ ਨੇ ਸਾਡੇ ਸਾਡੇ ਨਾਲ ਕਾਲ 'ਤੇ, ਪੁੱਛਦੇ ਹਾਂ ਕੀ ਹਾਲ ਚਾਲ ਹੈ ਅਤੇ ਕੀ ਹੈ ਉਹਨਾਂ ਦਾ ਨਿਕਨੇਮ। ਹੈਲੋ,
1: ਹੈਲੋ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ ਹੈ?
1: ਮੈਂ ਸ਼ਰਨ ਗੱਲ ਕਰ ਰਹੀ ਹਾਂ, ਜਗਪੁਰ ਜੱਟਾ ਸਰਾਂ ਤੋਂ।
0: ਸ਼ਰਨ ਜੀ, ਸਾਡੇ ਪ੍ਰੋਗਰਾਮ ਦੇ ਵਿੱਚ ਇਕਲੌਤੀ ਫੀਮੇਲ ਜਿਹੜੀ ਹੈ ਸਾਨੂੰ ਕਾਲ ਕਰਦੀ ਹੈ, ਜਿਹੜਾ ਸਾਡਾ ਪ੍ਰੋਗਰਾਮ ਸੁਣਦੀ ਹੈ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਮ। ਨਹੀਂ ਮੈਮ, ਹੁਣ ਤਾਂ ਹੋਰ ਵੀ ਹੈਗੀਆਂ 2-3 ਫੀਮੇਲ ਕਾਲਰ।
0: ਹਾਂਜੀ, ਹੋਰ ਵੀ ਹੈਗੀਆਂ ਨੇ, ਪਰ ਮੈਨੂੰ ਇੱਦਾਂ ਲੱਗਦਾ ਕਿ ਜਦੋਂ ਵੀ ਮੈਂ ਡਿਊਟੀ ਕਰਦੀ ਹਾਂ ਤਾਂ ਮੇਰੀ ਗੱਲ ਤਾਂ ਤੁਹਾਡੇ ਨਾਲ ਜ਼ਰੂਰ ਹੁੰਦੀ ਹੈ।
1: ਬਿਲਕੁਲ ਬਿਲਕੁਲ ਮੈਮ, ਆਪਣਾ ਪਿਆਰ ਆ ਨਾ, ਤਾਂ ਕਰਕੇ
0: ਜੀ। ਤਾਂ ਸ਼ਰਨ ਜੀ, ਆ ਦੱਸੋ ਤੁਹਾਨੂੰ ਪਿਆਰ ਨਾਲ ਕੀ ਕਹਿੰਦੇ ਨੇ ਸਾਰੇ?
1: ਮੈਮ ਮੈਨੂੰ ਸ਼ਰਨ ਹੀ, ਮੇਰਾ ਨਿਕਨਾਮ ਸ਼ਰਨ ਹੀ ਆ, ਤੇ ਉਹਦਾ ਮੇਰਾ ਦੂਸਰਾ ਨਾਮ ਸ਼ਰਨਜੀਤ ਕੌਰ ਆ।
0: ਅੱਛਾ ਜੀ, ਤੁਸੀਂ ਇਹਨੂੰ ਹੀ ਅੱਧਾ ਕੱਟ ਕੇ ਛੋਟਾ ਕਰ ਲਿਆ, ਸ਼ਰਨ ਕਰ ਲਿਆ, ਹੈਨਾ?
1: ਨਹੀਂ ਮੈਮ, ਮੈਨੂੰ ਘਰਦੇ ਹੀ ਸ਼ਰਨ ਕਹਿੰਦੇ ਆ।
0: ਅੱਛਾ ਜੀ, ਬਹੁਤ ਵਧੀਆ ਗੱਲ ਹੈ। ਤਾਂ ਫਿਰ ਹੁਣ ਮੈਨੂੰ ਆਹ ਦੱਸੋ ਸ਼ਰਨ ਜੀ, ਅੱਜ ਪ੍ਰੋਗਰਾਮ ਦੇ ਵਿੱਚ ਕਿਹੜਾ ਸੌਂਗ ਤੁਸੀਂ ਸੁਣਨਾ ਚਾਹੁੰਦੇ ਹੋ?
1: ਮੈਮ ਸੌਂਗ ਮੈਨੂੰ ਰੋਮੀ ਦਾ ਸੁਣਾ ਦਿਓ, ਹੀਰ ਬਦਨਾਮ। ਉਹਦਾ ਵੈਸੇ ਮੇਰੇ ਹਸਬੈਂਡ ਦਾ ਨਾਮ ਜਗਸੀਰ ਆ, ਤੇ ਉਹਨਾਂ ਨੂੰ ਨਿਕਨੇਮ ਜੱਗਾ ਕਹਿੰਦੇ ਆ।
0: ਅੱਛਾ ਜੀ, ਜੱਗਾ ਜੀ ਕਹਿੰਦੇ ਆ। ਤਾਂ ਚਲੋ ਜੀ, ਉਹਨਾਂ ਦੇ ਲਈ ਅਸੀਂ ਇਹ ਗੀਤ ਜਿਹੜਾ ਹੈ ਤੁਹਾਡੇ ਲਈ, ਇਹ ਜਿਹੜਾ ਗੀਤ ਹੈ ਅਸੀਂ ਲਗਾਉਂਦੇ ਹਾਂ। ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਜੀ। ਤਾਂ ਚਲੋ ਜੀ, ਸੁਣਦੇ ਹਾਂ ਰੋਮੀ ਸੌਂਗ ਹੀਰ ਬਦਨਾਮ, ਅਤੇ ਮਿਲਦੇ ਹਾਂ ਗੀਤ ਦੇ ਉਸ ਪਾਰ। ਜੁੜੇ ਰਹੋ ਸਾਡੇ ਨਾਲ, ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ 'ਤੇ, ਪ੍ਰੋਗਰਾਮ ਇੰਜੋਏ ਕਰ ਰਹੇ ਹੋ ਪੰਜਾਬੀ ਤੜਕਾ, ਅਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ।

0: ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਪੰਜਾਬੀ ਤੜਕਾ। ਤੇ ਚਲੋ ਜੀ ਅਗਲੇ ਕਾਲਰ ਜਿਹੜੇ ਨੇ ਸਾਡੇ ਨਾਲ ਜੁੜ ਗਏ ਨੇ, ਕਰਦੇ ਆ ਉਹਨਾਂ ਦੇ ਨਾਲ ਗੱਲਬਾਤ।
1: ਹੈਲੋ
0: ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਮੈਂ ਜੀ ਪਿੰਡ ਕੰਦੋਲੇ ਤੋਂ ਕੁਲਵਿੰਦਰ ਟੇਲਰ ਬੋਲਦਾ ਜੀ।
0: ਕੁਲਵਿੰਦਰ ਜੀ, ਕੀ ਹਾਲ ਚਾਲ ਹੈ?
1: ਵਧੀਆ ਮੈਮ, ਤੁਸੀਂ ਸੁਣਾਓ ਆਪਣਾ, ਠੀਕ ਠਾਕ ਹੋ?
0: ਜੀ ਜੀ ਬਹੁਤ ਵਧੀਆ। ਫੇਰ ਕੀ ਕਰ ਰਹੇ ਹੋ ਅੱਜ ਕੱਲ?
1: ਬਸ ਕੰਮ ਤੇ ਬੈਠੇ ਸੀਗੇ, ਨਾਲੇ ਤੁਹਾਨੂੰ ਯਾਦ ਕਰ ਰਹੇ ਸੀਗੇ।
0: ਅੱਛਾ ਜੀ।
1: ਹਾਂ ਜੀ, ਨਾਲੇ ਪ੍ਰੋਗਰਾਮ ਇੰਜੋਏ ਕਰ ਰਹੇ ਆ।
0: ਬਹੁਤ ਵਧੀਆ ਗੱਲ ਹੈ ਜੀ।
1: ਮੈਡਮ ਦੇ ਨਾਲ ਗੱਲ ਨਹੀਂ ਹੋਈ ਕਈ ਵਾਰੀ, ਸ਼ਾਇਰੋ ਸ਼ਾਇਰੀ ਹੋਈ ਆ, ਤੁਸੀਂ ਪੜ੍ਹੀ ਹੈਗੀ ਆ, ਤੇ ਮੈਂ ਗੱਲ ਨਹੀਂ ਹੋਈ ਤੁਹਾਡੇ ਨਾਲ।
0: ਅੱਛਾ ਜੀ, ਚਲੋ ਕੋਈ ਗੱਲ ਨਹੀਂ, ਅੱਜ ਤੁਹਾਡੇ ਨਾਲ ਮੇਰੀ ਗੱਲਬਾਤ ਜਿਹੜੀ ਹੈ ਉਹ ਹੋ ਗਈ ਹੈ। ਅਤੇ ਹੁਣ ਮੈਨੂੰ ਆਹ ਦੱਸੋ, ਤੁਹਾਡਾ ਨਾਮ ਕੁਲਵਿੰਦਰ ਹੈ ਅਤੇ ਤੁਹਾਨੂੰ ਨਿਕਨੇਮ ਯਾਨੀ ਕਿ ਪਿਆਰ ਨਾਲ ਕੀ ਬੁਲਾਉਂਦੇ ਨੇ?
1: ਵੈਸੇ ਇਹੀ ਗੱਲ ਕਹਿੰਦੇ, ਮੈਨੂੰ ਕੁਲਵਿੰਦਰ ਹੀ ਕਹਿੰਦੇ ਆ ਜੀ।
0: ਕੁਲਵਿੰਦਰ ਹੀ ਕਹਿੰਦੇ ਆ?
1: ਹਾਂਜੀ।
0: ਤੁਸੀਂ ਘਰ ਵਿੱਚ ਸਭ ਤੋਂ ਵੱਡੇ ਤਾਂ ਨਹੀਂ ਹੋ?
1: ਉਦਾਂ ਮੈਨੂੰ ਆਦਤ ਪਾਉਂਦੇ ਰਹਿੰਦੇ। ਹਾਂਜੀ, ਕਿਤੇ ਵੱਡਾ ਹੈ ਜੀ ਮੈਂ,
0: ਤਾਂ ਹੀ ਤੁਹਾਡਾ ਕੋਈ ਨਿਕਨੇਮ ਨਹੀਂ ਹੈਗਾ?
1: ਹਾਂਜੀ ਹਾਂਜੀ, ਤਾਂ ਹੀ ਨਹੀਂ ਹੈਗਾ ਜੀ, ਮੇਰਾ ਛੋਟਿਆਂ ਦੇ ਸਾਰਿਆਂ ਦੇ ਕੋਈ ਨਾ ਕੋਈ ਹੈਗਾ ਹੈ ਜ਼ਰੂਰ। ਹਾਂਜੀ, ਤੇ ਮੇਰਾ ਨਾਮ ਕੁਲਵਿੰਦਰ ਹੀ ਕਹਿੰਦੇ ਆ ਜੀ।
0: ਜਿਹੜੇ ਵੱਡੇ ਹੁੰਦੇ ਨੇ ਨਾ, ਉਹਨਾਂ ਤੇ ਜ਼ਿੰਮੇਵਾਰੀਆਂ ਕਾਫੀ ਜ਼ਿਆਦਾ ਹੁੰਦੀਆਂ ਨੇ, ਇਸ ਲਈ ਉਹਨਾਂ ਨੂੰ ਪਿਆਰ ਨਾਲ ਕੋਈ ਨਹੀਂ ਬੁਲਾਉਂਦਾ। ਚਲੋ ਜੀ, ਹੁਣ ਦੱਸੋ ਜੀ ਕਿਹੜੀ ਫਰਮਾਇਸ਼ ਅੱਜ ਤੁਸੀਂ ਸੁਣਨਾ ਚਾਹੁੰਦੇ ਹੋ?
1: ਸੀਗਾ ਐਵੇਂ ਰੁੱਸਿਆ ਨਾ ਕਰ, ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀਗੀ।
0: ਹਾਂਜੀ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਜੀ ਆਉਣ ਦੇ ਲਈ, ਤੁਹਾਡੀ ਫਰਮਾਇਸ਼ ਪੂਰੀ ਕਰ ਰਹੀ ਹਾਂ।
1: ਤੁਹਾਡਾ ਜੀ ਇਸ ਪਿਆਰੀ ਜੀ ਆਵਾਜ਼ ਨੂੰ ਪਰਮਾਤਮਾ ਬੁਲੰਦੀਆਂ ਬਖਸ਼ੇ, ਤੰਦਰੁਸਤ ਦੇਵੇ ਤੁਹਾਨੂੰ।
0: ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਚਲੋ ਜੀ ਸੁਣਦੇ ਹਾਂ ਇਹਨਾਂ ਦਾ ਗੀਤ ਨਸੀਬੋ ਜੀ ਦੀ ਆਵਾਜ਼ ਦੇ ਵਿੱਚ। ਸਮਾਂ ਜਿਹੜਾ ਹੈ 13 ਮਿੰਟ ਰਹਿ ਗਏ ਨੇ, ਅਤੇ ਦੇਖਦੇ ਹਾਂ ਕੌਣ ਜਿਹੜੇ ਲਿਸਨਰਸ ਨੇ ਸਾਡੇ ਦੋਸਤ ਨੇ ਸਾਡੇ ਨਾਲ ਜੁੜਨਗੇ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ। ਨੰਬਰ ਨੋਟ ਡਾਊਨ ਕਰ ਲਓ, 01812342174।

0: ਦੇਖੋ ਜੀ, ਅੱਜ ਕੱਲ੍ਹ ਮੌਸਮ ਕਿੰਨਾ ਜ਼ਿਆਦਾ ਚੇਂਜ ਹੋ ਰਿਹਾ ਹੈ ਨਾ। ਬਾਹਰ ਬਾਰਿਸ਼ ਹੋ ਰਹੀ ਹੈ, ਕਦੇ ਧੁੱਪ ਨਿਕਲ ਰਹੀ ਹੈ, ਪਤਾ ਹੀ ਨਹੀਂ ਲੱਗ ਰਿਹਾ ਜਲੰਧਰ ਦੇ ਮੌਸਮ ਨੂੰ ਕੀ ਹੋ ਰਿਹਾ। ਲੇਕਿਨ ਸਾਨੂੰ ਇਹ ਜ਼ਰੂਰ ਪਤਾ ਲੱਗ ਰਿਹਾ ਕਿ ਹੱਲੇ ਪ੍ਰੋਗਰਾਮ ਜਿਹੜਾ ਹੈ ਨਾ ਉਹ ਚੱਲ ਰਿਹਾ ਪੰਜਾਬੀ ਤੜਕਾ। ਅਤੇ ਪੰਜਾਬੀ ਤੜਕੇ ਪ੍ਰੋਗਰਾਮ ਦੇ ਵਿੱਚ ਸਾਡੇ ਦੂਜੇ ਲਿਸਨਰ ਜਿਹੜੇ ਨੇ, ਯਾਨੀ ਕਿ ਇੱਕ ਹੋਰ ਲਿਸਨਰ ਜਿਹੜੇ ਨੇ ਸਾਡੇ ਨਾਲ ਜੁੜ ਗਏ ਨੇ। ਚਲੋ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ
1: ਹੈਲੋ
0: ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ ਹੈ?
1: ਅਮਨਪ੍ਰੀਤ ਕੌਰ।
0: ਅਮਨਪ੍ਰੀਤ ਜੀ, ਹਲੇ ਦੇਖੋ ਮੈਂ ਗੱਲ ਕਰ ਹੀ ਰਹੀ ਸੀ ਕਿ ਸਾਡੇ ਕੋਲ ਇੱਕੋ ਫੀਮੇਲ ਸ਼ਾਇਦ ਲਿਸਨਰ ਹੈ ਜਿਹੜੇ ਸਾਨੂੰ ਕਾਲ ਕਰਦੇ ਨੇ। ਵੈਸੇ ਤਾਂ ਬਹੁਤ ਸਾਰੇ ਨੇ, ਲੇਕਿਨ ਕਾਲ ਕਰਨ ਵਾਲੇ ਇੱਕ ਹੈ। ਲੇਕਿਨ ਤੁਸੀਂ ਵੀ ਹੁਣ ਆ ਗਏ, ਮੈਨੂੰ ਗਲਤ ਉਹਨਾਂ ਨੇ ਪ੍ਰੂਵ ਕਰ ਦਿੱਤਾ। ਤਾਂ ਚਲੋ ਜੀ, ਦੱਸੋ ਅੱਜ ਕੀ ਤੁਸੀਂ ਕਹਿਣਾ ਚਾਹੁੰਦੇ ਹੋ, ਆਪਣਾ ਨਿਕਨੇਮ ਬਾਰੇ ਦੱਸੋ, ਕੀ ਤੁਹਾਡਾ ਨਿਕਨੇਮ ਹੈ?
1: ਮੇਰਾ ਨਿਕਨੇਮ ਅਮਨ।
0: ਅਮਨ ਹੀ ਹੈ? ਤੁਸੀਂ ਵੀ ਸ਼ਰਨ ਜੀ ਵਰਗੇ ਨਿਕਲੇ, ਉਹਨਾਂ ਦਾ ਵੀ ਨਾਂ ਸ਼ਰਨ ਹੈ, ਸ਼ਰਨਪ੍ਰੀਤ ਕੌਰ, ਤੋਂ ਤੁਸੀਂ ਵੀ ਕੱਟ ਕੇ ਅਮਨ ਰੱਖ ਲਿਆ।
1: ਹਾਂਜੀ ਹਾਂਜੀ, ਨਿਕਨੇਮ ਅਮਨ।
0: ਵੈਸੇ ਬਚਪਨ ਦੇ ਵਿੱਚ ਤੁਹਾਨੂੰ ਕੀ ਬੁਲਾਉਂਦੇ ਸੀ?
1: ਬਚਪਨ 'ਚ ਅਮਨ ਹੀ ਜ਼ਿਆਦਾ ਕਹਿੰਦੇ ਘਰ 'ਤੇ।
0: ਤੁਸੀਂ ਵੀ ਕਿਤੇ ਵੱਡੇ ਤਾਂ ਨਹੀਂ ਆਪਣੇ ਘਰ ਦੇ ਵਿੱਚ ਭੈਣ ਭਰਾਵਾਂ 'ਚੋਂ? ਚਲੋ ਜੀ, ਕੋਈ ਗੱਲ ਨੀ, ਅਸੀਂ ਤੁਹਾਡੇ ਨਾਲ ਆ। ਤੁਸੀਂ ਮੈਨੂੰ ਇਹ ਦੱਸੋ ਕਿ ਅੱਜ ਕਿਹੜੀ ਫਰਮਾਇਸ਼ ਤੁਸੀਂ ਸੁਣਨਾ ਚਾਹੁੰਦੇ ਹੋ?
1: ਨਿਮਰਤ ਖੈਰਾ ਦਾ
0: ਗੀਤ
1: ਕੋਈ ਵੀ ਸੁਣਾ ਦਿਓ, ਨਿਮਰਤ ਖੈਰਾ ਦਾ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਅਮਨ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਆਪਣਾ ਕੀਮਤੀ ਸਮਾਂ ਦਿੱਤਾ।
1: ਠੀਕ, ਓਕੇ।
0: ਤਾਂ ਚਲੋ ਜੀ, ਨਿਮਰਤ ਖੈਰਾ ਜੀ ਦੀ ਆਵਾਜ਼ ਦੇ ਵਿੱਚ ਸੌਂਗ ਸੁਣਦੇ ਹਾਂ, ਫਿਰੋਜ਼ੀ। ਇੰਜੋਏ ਕਰੋ ਇਹ ਗੀਤ। ਮੈਨੂੰ ਲੱਗਦਾ ਹੈ ਸ਼ਾਇਦ ਇਹ ਆਖਰੀ ਗੀਤ ਹੋ ਸਕਦਾ, ਨਹੀਂ, ਲੇਕਿਨ ਹਲੇ 9 ਮਿੰਟ ਹੈ। ਮੈਂ ਉਡੀਕ ਕਰ ਰਹੀ ਹਾਂ ਸਾਡੇ ਆਖਰੀ ਲਿਸਨਰ ਕੌਣ ਹੋਣਗੇ ਜਿਹੜੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨਗੇ। ਤਾਂ ਨੰਬਰ ਨੋਟ ਡਾਊਨ ਕਰ ਲਓ ਜੀ, 01812342174। ਕਦੇ ਕਦੇ

ਲਓ ਜੀ ਪੰਜਾਬੀ ਉਹ ਜਲੰਧਰ ਵਾਲੇ ਉਹ ਅਤੇ ਸਾਡੇ ਨਾਲ ਜਿਹੜੇ ਜੁੜੇ ਨੇ ਅੰਮ੍ਰਿਤਸਰ ਵਾਲੇ ਉਹਨਾਂ ਨੂੰ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਫਿਰ ਤੋਂ ਇਸ ਗੀਤ ਦੇ ਉਸ ਪਾਰ ਅਸੀਂ ਫਿਰ ਮਿਲ ਰਹੇ ਹਾਂ ਅਤੇ ਮੈਨੂੰ ਲੱਗ ਰਿਹਾ ਜੀ ਆਖਰੀ ਗੀਤ ਇਸ ਤੋਂ ਬਾਅਦ ਹੋਏਗਾ ਅਤੇ ਆਖਰੀ ਹੀ ਲਿਸਨਰ ਸਾਡੇ ਨਾਲ ਜੁੜ ਗਏ ਨੇ। ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ ਹੈਲੋ, ਇਹ ਤਾਂ ਬੜੀ ਬੁਰੀ ਗੱਲ ਹੈ। ਅਸੀਂ ਕਾਲ 'ਤੇ ਲੈ ਕੇ ਆਉਂਦੇ ਹਾਂ ਅਤੇ ਉਹਨਾਂ ਨੂੰ ਕੋਈ ਕੰਮ ਪੈ ਜਾਂਦਾ, ਉਹ ਕਾਲ ਕੱਟ ਕੇ ਚੱਲ ਜਾਂਦੇ ਨੇ। ਕੋਈ ਗੱਲ ਨਹੀਂ ਜੀ, ਇੱਦਾਂ ਤਾਂ ਹੁੰਦਾ ਰਹਿੰਦਾ ਹੈ, ਤੁਹਾਡੇ ਨਾਲ ਵੀ ਹੋਇਆ ਹੋਏਗਾ। ਤੁਸੀਂ ਕਾਲ ਕਰਦੇ ਹੋ ਅਤੇ ਦੂਜੇ ਪਾਸੇ ਕਾਲ ਦਾ ਜਵਾਬ ਹੀ ਨਹੀਂ ਆਉਂਦਾ। ਕੋਈ ਗੱਲ ਨਹੀਂ, ਪਰ ਮੈਨੂੰ ਮੇਰਾ ਜਵਾਬ ਜਿਹੜਾ ਹੈ ਪਤਾ ਹੈ ਕਿ ਅਗਲਾ ਪ੍ਰੋਗਰਾਮ ਤੁਸੀਂ ਬਹੁਤ ਜ਼ਿਆਦਾ ਇੰਜੋਏ ਕਰੋਗੇ, ਕਿਉਂਕਿ ਨੈਕਸਟ ਪ੍ਰੋਗਰਾਮ ਜਿਹੜਾ ਹੈ ਉਹ ਤੁਹਾਡੇ ਕੰਮ ਦਾ ਹੈ। ਤਾਂ ਚਲੋ ਜੀ, ਇਸ ਪ੍ਰੋਗਰਾਮ 'ਤੇ ਅਸੀਂ ਅਗਲਾ ਗੀਤ ਸੁਣਦੇ ਹਾਂ। ਕਿਹੜਾ ਹੋਣਾ ਚਾਹੀਦਾ ਹੈ? ਐਮੀ ਵਿਰਕ ਦਾ ਜ਼ਿੰਮੇਵਾਰੀ ਸੌਂਗ ਅਸੀਂ ਸੁਣਦੇ ਹਾਂ। ਜੁੜੇ ਰਹੋ ਪ੍ਰੋਗਰਾਮ ਦੇ ਵਿੱਚ ਆਪਣੀ ਦੋਸਤ ਮਹਿਕ ਦੇ ਨਾਲ, ਅਤੇ ਪ੍ਰੋਗਰਾਮ ਸੁਣ ਰਹੇ ਹੋ ਜੀ ਪੰਜਾਬੀ ਤੜਕਾ। ਅਤੇ ਅੱਜ ਸਾਡੇ ਦੋਸਤਾਂ ਨੇ ਵੀ ਨਾ ਆਪਣੇ ਗੀਤਾਂ ਦੇ ਨਾਲ ਚੰਗਾ ਤੜਕਾ, ਗੱਲਾਂ ਦੇ ਨਾਲ ਚੰਗਾ ਤੜਕਾ ਲਾਇਆ ਪ੍ਰੋਗਰਾਮ ਦੇ ਵਿੱਚ।

ਸਕਦਾ ਹੈ ਕਿਸੇ ਵੀ ਤਰੀਕੇ ਦੀ ਟਿਪਸ ਜਿਹੜੀਆਂ ਤੁਹਾਡੇ ਜ਼ਿੰਦਗੀ ਦੇ ਵਿੱਚ ਘਰ ਦੇ ਵਿੱਚ ਸਪੈਸ਼ਲ ਸਾਡੀ ਜਿਹੜੀ ਲੇਡੀਜ਼ ਨੇ ਫੀਮੇਲਸ ਨੇ ਉਹਨਾਂ ਦੇ ਲਈ ਇਹ ਖੂਬਸੂਰਤ ਜਿਹਾ ਪ੍ਰੋਗਰਾਮ ਹੈ। ਫਿਰ ਟਿਪਸ ਜਿਹੜੀਆਂ ਨੇ ਅਸੀਂ ਸੁਣਾਂਗੇ ਕਿਹੜੀ ਤੁਹਾਡੀਆਂ ਚੀਜ਼ਾਂ ਨੇ ਜਿਹੜੀ ਸਾਂਭ ਕੇ ਰੱਖਣੀਆਂ ਨੇ, ਉਹਨਾਂ ਬਾਰੇ ਅਸੀਂ ਬਹੁਤ ਸਾਰੀਆਂ ਅੱਜ ਗੱਲਾਂ ਬਾਤਾਂ ਕਰਾਂਗੇ। ਹਾਲੇ ਬਹੁਤ ਟਾਈਮ ਸਾਡੇ ਕੋਲ ਪਿਆ ਹੈ, 12:04 ਹੋਏ ਨੇ ਅਤੇ ਬਹੁਤ ਟਾਈਮ ਹੈ ਸਾਡੇ ਕੋਲ। ਚਲੋ ਜੀ, ਜਾਣਾ ਕਿਤੇ ਨਹੀਂ ਹੈ, ਤੁਸੀਂ ਪਹਿਲਾਂ ਇੰਜੋਏ ਕਰੋ ਖੂਬਸੂਰਤ ਜਿਹਾ ਗੀਤ। ਮਿਲਦੇ ਹਾਂ ਇਸ ਗੀਤ ਦੇ ਉਸ ਪਾਰ ਅਤੇ ਕਰਾਂਗੇ ਫਿਰ ਸੋਹਣੀਆਂ ਸੋਹਣੀਆਂ ਗੱਲਾਂ।

ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਦੇ ਪ੍ਰੋਗਰਾਮ ਸਟਾਰਟ ਹੋ ਗਏ ਜੀ ਹੋਮ ਸਵੀਟ ਹੋਮ। ਉਹ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਘਰ ਦੀਆਂ ਗੱਲਾਂ ਕਰਦੇ ਹਾਂ, ਕਿਸ ਤਰੀਕੇ ਦੇ ਨਾਲ ਘਰ ਨੂੰ ਹੋਰ ਸੋਹਣਾ ਬਣਾਇਆ ਜਾ

ਬਿਲਕੁਲ ਜਿਸ ਤਰੀਕੇ ਦੇ ਨਾਲ ਪੰਨੇ ਨਾਲ ਪੰਨੇ ਜੁੜੇ ਹੁੰਦੇ ਨੇ, ਉਸ ਤਰੀਕੇ ਦੇ ਨਾਲ ਫੀਮੇਲਸ ਦੇ ਨਾਲ ਜੁੜੀਆਂ ਹੁੰਦੀਆਂ ਨੇ ਉਹਨਾਂ ਦੀਆਂ ਘਰ ਦੀਆਂ ਘਰ ਦੇ ਜਿਹੜੇ ਕੰਮ ਨੇ, ਉਹਨਾਂ ਦੀ ਘਰ ਦੀਆਂ ਜਿਹੜੀਆਂ ਰਿਸਪੋਂਸਿਬਿਲਿਟੀਜ਼ ਨੇ। ਅਤੇ ਹੋਮ ਸਵੀਟ ਹੋਮ ਪ੍ਰੋਗਰਾਮ ਦੇ ਵਿੱਚ ਉਹਨਾਂ ਬਾਰੇ ਹੀ ਅੱਜ ਅਸੀਂ ਗੱਲ ਕਰਾਂਗੇ। ਚਲੋ ਜੀ, ਹੁਣ ਟਾਈਮ ਕੀ ਹੋ ਗਿਆ ਪਹਿਲਾਂ ਮੈਂ ਉਹ ਵੇਖ ਲਾ। ਓਕੇ, 12:08 ਹੋ ਗਏ ਆ, ਯਾਨੀ ਕਿ ਹੁਣ ਬ੍ਰੇਕਫਾਸਟ ਦਾ ਕੰਮ ਜਿਹੜਾ ਹੈ ਉਹ ਖਤਮ ਹੋ ਗਿਆ, ਅਤੇ ਹੁਣ ਤਿਆਰੀ ਕੀਤੀ ਜਾ ਰਹੀ ਹੈ ਜੀ ਲੰਚ ਦੀ। ਅਤੇ ਲੰਚ ਦੇ ਵਿੱਚ ਮੌਸਮ ਨੂੰ ਦੇਖਦੇ ਹੋਏ ਮੈਂ ਕੀ ਸੋਚ ਸਕਦੀ ਹਾਂ, ਤੁਸੀਂ ਕੀ ਬਣਾ ਸਕਦੇ ਹੋ? ਉਹ ਮੇਰਾ ਫੇਵਰੇਟ ਜਿਹੜਾ ਹੈ, ਮੈਂ ਤੁਹਾਨੂੰ ਉਹ ਦੱਸਦੀ ਹਾਂ ਮੈਂ ਕੀ ਕਰਦੀ ਹਾਂ। ਜਦੋਂ ਵੀ ਤੁਹਾਡਾ ਦਿਲ ਕਰ ਰਿਹਾ ਨਾ ਕੁਝ ਗਰਮੀਆਂ ਦੇ ਵਿੱਚ ਠੰਡਾ ਠੰਡਾ ਵੀ ਖਾਣਾ ਹੈ ਅਤੇ ਢਿੱਡ ਵੀ ਤੁਹਾਡਾ ਭਰ ਜਾਏ, ਅਤੇ ਤੁਸੀਂ ਇਹ ਵੀ ਚਾਹੁੰਦੇ ਹੋ ਕਿ ਉਹ ਸਾਰਾ ਸਪਾਈਸੀ ਨਾ ਹੋਵੇ, ਓਇਲੀ ਨਾ ਹੋਵੇ, ਓਇਲ ਫਰੀ ਵੀ ਹੋਵੇ, ਅਤੇ ਨਾਲ ਨਾਲ ਤੁਹਾਡੇ ਲਈ ਹੈਲਦੀ ਵੀ ਹੋਵੇ, ਤਾਂ ਫਿਰ ਉਹਦੇ ਲਈ ਹੈ ਜੀ ਕੁਕੁੰਬਰ, ਯਾਨੀ ਕਿ ਖੀਰਾ। ਖੀਰੇ ਨੂੰ ਤੁਸੀਂ ਛੇਤੀ ਛੇਤੀ ਕੱਟ ਲਓ, ਯਾਨੀ ਨੂਡਲਸ ਦੀ ਫੋਰਮਸ ਦੇ ਵਿੱਚ ਤੁਸੀਂ ਉਹਨੂੰ ਕੱਟ ਸਕਦੇ।

ਸਕਦੇ ਹੋ। ਫਿਰ ਉਹਦੇ ਵਿੱਚ ਤੁਸੀਂ ਪਾਣੀ ਹੈ ਕਾਲੀ ਮਿਰਚ, ਫਿਰ ਉਸ ਤੋਂ ਬਾਅਦ ਨਮਕ, ਫਿਰ ਪਾਉਣਾ ਹੈ ਜੀ ਧਨੀਆ, ਫਿਰ ਇੱਕ ਬਾਊਲ ਦੇ ਵਿੱਚ ਤੁਸੀਂ ਲੈਣੀ ਹੈ ਦਹੀਂ, ਦਹੀਂ ਨੂੰ ਫੇਟ ਕੇ ਉਹਦੇ ਉੱਤੇ ਪਾਣੀ ਹੈ ਦਹੀਂ। ਤੁਸੀਂ ਕਹਿ ਰਹੇ ਹੋ ਰਾਇਤਾ, ਨਹੀਂ ਨਹੀਂ ਇਹ ਰਾਇਤਾ ਨਹੀਂ ਹੈ, ਇਹ ਬਹੁਤ ਹੀ ਨਿਊ ਟ੍ਰੈਂਡੀ ਇੱਕ ਤਰ੍ਹਾਂ ਦਾ ਮੈਂ ਕਹਿ ਸਕਦੀ ਹਾਂ ਸੈਲਡ ਹੈ ਜਿਹੜਾ ਤੁਹਾਡੇ ਲਈ ਬਹੁਤ ਜ਼ਿਆਦਾ ਬੈਨੀਫਿਸ਼ੀਅਲ ਹੋਏਗਾ। ਅਤੇ ਦੁਪਹਿਰ ਦੇ ਵਿੱਚ ਜੇਕਰ ਮੰਨ ਲਓ ਬੱਚੇ ਘਰ ਨਹੀਂ ਹੈ ਅਤੇ ਤੁਸੀਂ ਚਾਹੁੰਦੇ ਹੋ ਯਾਰ ਛੇਤੀ ਛੇਤੀ ਭੁੱਖ ਲੱਗ ਰਹੀ ਹੈ ਅਤੇ ਮੈਂ ਕੁਝ ਬਣਾ ਕੇ ਖਾ ਲੈਂਦੀ ਹਾਂ, ਫਿਰ ਤੁਸੀਂ ਇਹ ਸੈਲਡ ਖਾ ਸਕਦੇ ਹੋ। ਚਲੋ ਜੇਕਰ ਇਹਦੇ ਨਾਲ ਵੀ ਤੁਹਾਡਾ ਢਿੱਡ ਨਹੀਂ ਭਰ ਰਿਹਾ, ਮਨ ਕਰ ਰਿਹਾ ਕਿ ਹੋਰ

ਤੁਸੀਂ ਮੂੰਗ ਦਾਲ ਦਾ ਚੀਲਾ ਬਣਾ ਸਕਦੇ ਹੋ। ਉਹਦੇ ਵਿੱਚ ਕਰਨਾ ਕੁਛ ਨਹੀਂ ਹੈ, ਮੂੰਗ ਦਾਲ ਜਿਹੜੀ ਹੈ 2 ਤੋਂ 3 ਘੰਟੇ ਭਿਗੋ ਕੇ ਰੱਖ ਦੇਣੀ ਹੈ। ਓਨੀਅਨ ਜਿਹੜਾ ਹੈ, ਯਾਨੀ ਸਾਡਾ ਪਿਆਜ਼ ਜਿਹੜਾ ਜਿਹੜਾ ਆਲੂ ਹੈ ਸਾਰਿਆਂ ਦੇ ਨਾਲ ਘੁਲ ਮਿਲ ਜਾਂਦਾ ਹੈ, ਉਹਨੂੰ ਵੀ ਤੁਸੀਂ ਬੋਇਲ ਕਰਕੇ ਰੱਖ ਲੈਣਾ। ਟਮਾਟਰ, ਹਰੀ ਮਿਰਚ ਜਿਹੜੀ ਹੈ ਕੱਟ ਕੇ ਰੱਖ ਲੈਣੀ ਹੈ। ਫਿਰ ਤਵੇ 'ਤੇ ਹਲਕਾ ਜਿਹਾ ਓਇਲ ਸੱਟੋ, ਫਿਰ ਲਾ ਲਓ ਥੋੜ੍ਹਾ ਜਿਹਾ ਉਹਦੇ 'ਤੇ ਤੜਕਾ, ਨਾਲ ਹੀ ਸਿੱਟ ਦਿਉ ਉਹ ਜਿਹੜਾ ਤੁਸੀਂ ਬੈਟਰ ਬਣਾਇਆ ਮੂੰਗ ਦਾਲ ਦਾ। ਮੂੰਗ ਦਾਲ ਦਾ ਬੈਟਰ ਬਣੇਗਾ, ਤੁਸੀਂ ਫਿਰ ਉਹਨੂੰ ਤਵੇ 'ਤੇ ਇੱਦਾਂ ਉੱਧਰ ਇੱਧਰ ਉੱਧਰ ਥੋੜ੍ਹਾ ਜਿਹਾ ਸੇਕੋਗੇ, ਉਹ ਹੋ ਜਾਏਗਾ ਤਿਆਰ। ਨਾਲ ਤੁਸੀਂ ਰੱਖਣੀ ਹੈ ਕੋਈ ਸੌਸ ਜਾਂ ਫਿਰ ਮਿੰਟ ਦੀ ਚਟਨੀ, ਤਾਂ ਉਹ ਵੀ ਤੁਸੀਂ ਖਾ ਸਕਦੇ ਹੋ। ਤਾਂ ਚਲੋ ਜੀ, ਇਹ ਰੈਸਿਪੀ ਹੁਣ ਯਾਦ ਰੱਖਿਓ। ਮੈਂ ਬਾਰ ਬਾਰ ਜਿਹੜੀ ਇਹ ਚੀਜ਼ ਨਹੀਂ ਦੱਸਾਂਗੀ, ਕਿਉਂਕਿ ਕਿਉਂਕਿ ਕਿਉਂਕਿ ਹੋਮ ਸਵੀਟ ਹੋਮ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀਆਂ ਸਮੱਸਿਆਵਾਂ ਨੂੰ ਹੱਲ ਕਰਾਂਗੇ। ਚਲੋ ਜੀ, ਸੁਣਦੇ ਹਾਂ ਅੱਜ ਅਸੀਂ ਗਿੱਲ ਦਾ ਅਗਲਾ ਗੀਤ, ਅਤੇ ਮਿਲਦੇ ਹਾਂ ਗੀਤ ਦੇ ਉਸ ਪਾਰ। ਇੰਜੋਏ ਕਰੋ, ਤਦ ਤੱਕ ਤੁਸੀਂ ਇਹ ਰੈਸਿਪੀ ਬਣਾਓ।

ਤੁਹਾਡੇ ਲਈ ਮੇਰੇ ਕੋਲ ਹੈਗਾ ਏ। ਭਾਂਡੇ ਜਿਹੜੇ ਨੇ ਨਾ, ਬਰਤਨ ਜਿਹੜੇ ਆ, ਉਹਨਾਂ ਨੂੰ ਜ਼ਿਆਦਾ ਮਤਲਬ ਚਿਪਚਿਪੇ ਹੋ ਗਏ ਆ, ਤੁਸੀਂ ਇਹ ਚੀਜ਼ ਦਾ ਧਿਆਨ ਰੱਖੋ। ਜਦੋਂ ਵੀ ਤੁਸੀਂ ਕੋਈ ਓਇਲੀ ਚੀਜ਼ ਯੂਜ਼ ਕਰ ਰਹੇ ਹੋ ਖਾਣੇ ਦੇ ਵਿੱਚ, ਹੈ ਨਾ, ਤਾਂ ਉਹ ਜ਼ਿਆਦਾ ਓਇਲੀ ਹੋ ਜਾਂਦਾ ਹੈ ਬਰਤਨ, ਅਤੇ ਉਸਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਧੋਣਾ ਹੈ? ਗਰਮ ਪਾਣੀ, ਸਭ ਤੋਂ ਪਹਿਲਾਂ ਗਰਮ ਪਾਣੀ ਲਓ, ਗਰਮ ਪਾਣੀ ਨੂੰ ਉਹਦੇ ਵਿੱਚ ਪਾਓ, ਅਤੇ ਜਿਹੜਾ ਤੇਲ ਹੈ ਉਹ ਥੋੜ੍ਹਾ ਜਿਹਾ ਥੱਲੇ ਆ ਜਾਏਗਾ, ਕਿਉਂਕਿ ਗਰਮ ਪਾਣੀ ਦੇ ਨਾਲ ਬਰਤਨ ਜਿਹੜੇ ਨੇ ਉਹ ਕਲੀਨ ਹੋ ਜਾਂਦੇ ਨੇ। ਜਿੱਦਾਂ ਇੱਕ ਸੌਰੀ ਦੇ ਨਾਲ ਸਾਰੀ ਰਿਲੇਸ਼ਨਸ਼ਿਪ ਦੇ ਵਿੱਚ ਮੁਸ਼ਕਲਾਂ ਨੇ ਉਹ ਕਲੀਨ ਹੋ ਜਾਂਦੀਆਂ ਨੇ। ਸਟੀਲ ਦੇ ਬਰਤਨ ਨੂੰ ਨਿੰਬੂ ਨਾਲ ਰਬ ਕਰੋ, ਸ਼ਾਈਨ ਵੱਧ ਜਾਂਦੀ ਹੈ। ਜਿੰਨਾ ਕੰਮ ਸੋਪ ਯੂਜ਼ ਕਰੋਗੇ, ਉਨਾ ਚਿਰ ਭਾਂਡੇ ਜਿਹੜੇ ਨੇ ਉਹ ਧੁੱਲ ਵੀ ਜਾਣਗੇ ਅਤੇ ਤੁਹਾਡਾ ਪਾਣੀ ਵੀ ਬਚੇਗਾ। ਬਰਤਨ ਧੋਂਦੇ ਟਾਈਮ ਪਹਿਲਾਂ ਗਲਾਸ 'ਤੇ ਹਲਕੇ ਜਿਹੇ ਜਿਹੜੇ ਬਰਤਨ ਨੇ, ਫਿਰ ਉਸਨੂੰ ਗਰੀਸ ਬਰਤਨ ਨਾਲ ਜਿਹੜਾ ਵਾਸ਼ ਕਰੋ, ਫਿਰ ਸਿੰਕ ਨੂੰ ਕਲੀਨ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿੰਨਾ ਬਰਤਨਾਂ ਨੂੰ ਕਲੀਨ ਰੱਖਣਾ ਜ਼ਰੂਰੀ ਨਹੀਂ ਹੈ, ਜ਼ਰੂਰੀ ਹੈ ਨਾ, ਉਨਾ ਹੀ ਸਿੰਕ ਨੂੰ ਕਲੀਨ ਰੱਖਣਾ ਵੀ ਜ਼ਰੂਰੀ ਹੈ, ਅਤੇ ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖੋ। ਅਤੇ ਹੁਣ ਲੜਨਾ ਨਹੀਂ ਹੈ, ਮੈਂ ਮੰਨਿਆ ਤੁਸੀਂ ਖਾਣਾ ਬਣਾ ਲਿਆ, ਪਰ ਕੋਈ ਗੱਲ ਨਹੀਂ, ਹੁਣ ਛੇਤੀ ਛੇਤੀ ਬਰਤਨ ਵਾਸ਼ ਕਰ ਲਓ। ਮਿਲਦੇ ਆ ਇਸ ਗੀਤ ਦੇ ਉਸ ਪਾਰ, ਅਤੇ ਫਿਰ ਮੈਂ ਤੁਹਾਨੂੰ ਇਸ ਤੋਂ ਬਾਅਦ ਵਾਲਾ ਜਿਹੜਾ ਪ੍ਰੋਸੀਜਰ ਹੈ, ਜਿਹੜੀ ਟਿਪ ਹੈ, ਉਹ ਦੱਸਾਂਗੀ ਕਿ ਤੁਸੀਂ ਕੀ ਕਰ ਸਕਦੇ ਹੋ।

ਅਕਸਰ ਘਰ ਦੇ ਵਿੱਚ ਜਦੋਂ ਜ਼ਿਆਦਾ ਲੜਾਈ ਹੁੰਦੀ ਹੈ ਜਾਂ ਬਹਿਸ ਹੁੰਦੀ ਹੈ ਨਾ, ਉਹ ਪਤਾ ਕਿਸ ਟੌਪਿਕ 'ਤੇ ਹੁੰਦੀ ਹੈ? ਉਹ ਹੁੰਦੀ ਹੈ ਜੀ ਭਾਂਡੇ ਮਾਂਜਣ ਉੱਤੇ। ਯਾਨੀ ਕਿ ਹੁਣ ਖਾਣਾ ਤਾਂ ਬਣ ਗਿਆ, ਹੁਣ ਜਿਹੜੇ ਭਾਂਡੇ ਨੇ ਉਹਨਾਂ ਨੂੰ ਧੋਣਾ ਵੀ ਹੈ ਨਾ। ਕਿੰਨਾ ਜ਼ਿਆਦਾ ਮੁਸ਼ਕਿਲ ਕੰਮ ਹੈ ਯਾਰ, ਭਾਂਡੇ ਚੁੱਕੋ, ਉਹਨਾਂ ਨੂੰ ਧੋ, ਫਿਰ ਜਿਹੜੇ ਤੁਸੀਂ ਨੇਲਸ ਨੂੰ ਆਪਣੇ ਸੋਹਣੇ ਸੋਹਣੇ ਬਣਾ ਕੇ ਰੱਖੇ ਹੋਏ ਆ, ਨੇਲ ਪੋਲਿਸ਼ ਲਾ ਕੇ, ਉਹ ਵੀ ਸਾਰੇ ਨੇਲਸ ਖਰਾਬ ਹੋ ਜਾਂਦੇ ਨੇ, ਹੈ ਨਾ। ਚਲੋ ਜੀ, ਇਹਦਾ ਵੀ ਸੋਲਿਊਸ਼ਨ ਤੋਂ

ਤੁਸੀਂ ਟਿਊਨ ਕੀਤਾ ਮਾਨੋ 2.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਹੋਮ ਸਵੀਟ ਹੋਮ। ਕੀ ਸੋਚਦੇ ਹੋ ਘਰ ਕੀ ਹੁੰਦਾ? ਘਰ ਜਿਹੜਾ ਹੁੰਦਾ ਨਾ ਸਿਰਫ ਇੱਟਾਂ ਤੋਂ ਨਹੀਂ ਬਣਿਆ ਹੁੰਦਾ, ਸਿਰਫ ਦੀਵਾਰਾਂ ਨਾਲ ਬਣ ਕੇ ਉਹ ਘਰ ਨਹੀਂ ਬਣਦਾ। ਘਰ ਬਣਦਾ ਹੈ ਜੀ ਹਾਸਿਆਂ ਦੇ ਨਾਲ, ਪਿਆਰ ਦੇ ਨਾਲ, ਅੰਡਰਸਟੈਂਡਿੰਗ ਦੇ ਨਾਲ। ਅਤੇ ਅੱਜ ਕੱਲ੍ਹ ਦੀ ਬਿਜ਼ੀ ਲਾਈਫ 'ਚ ਕਈ ਵਾਰ ਅਸੀਂ ਛੋਟੀਆਂ ਛੋਟੀਆਂ ਗੱਲਾਂ ਉੱਤੇ ਨਾ ਕਾਫੀ ਜ਼ਿਆਦਾ ਸਟ੍ਰੈਸ ਲੈ ਲੈਂਦੇ ਹਾਂ, ਅਤੇ ਘਰ ਦਾ ਕੰਮ ਵੀ ਕਰਨਾ ਹੁੰਦਾ ਹੈ, ਆਪਣੇ ਆਪ ਨੂੰ ਸਾਂਭਣਾ ਵੀ ਹੁੰਦਾ ਹੈ, ਅਤੇ ਨਾਲ ਇਹ ਜਿਹੜੀ ਓਵਰ ਥਿੰਕਿੰਗ ਹੈ, ਸਟ੍ਰੈਸ ਹੈ, ਇਹਦਾ ਕੀ ਕਰੀਏ?

ਪ੍ਰੋਬਲਮ ਜਿਹੜੀ ਹੁੰਦੀ ਹੈ ਨਾ ਉਹ ਇਹੀ ਹੁੰਦੀ ਹੈ ਜੀ, ਘਰ ਦਾ ਇੰਨਾ ਜ਼ਿਆਦਾ ਕੰਮ ਹੈ, ਇੰਨਾ ਜ਼ਿਆਦਾ ਸਾਡੇ ਉੱਤੇ ਪ੍ਰੈਸ਼ਰ ਹੈ ਕਿ ਅਸੀਂ ਆਪਣੇ ਲਈ ਟਾਈਮ ਹੀ ਨਹੀਂ ਕੱਢ ਪਾ ਰਹੇ। ਦੇਖੋ ਇਹ ਚੀਜ਼ ਮੈਂ ਮੰਨਦੀ ਹਾਂ, ਪੂਰੇ ਦਿਲ ਦੇ ਨਾਲ ਮੈਂ ਤੁਹਾਡੇ ਨਾਲ ਹਾਂ ਕਿ ਹਾਂ ਟਾਈਮ ਨਹੀਂ ਮਿਲਦਾ, ਲੇਕਿਨ ਟਾਈਮ ਜਿਹੜਾ ਹੈ ਨਾ ਉਹ ਕੱਢਣਾ ਪਏਗਾ। ਅਤੇ ਇਹਦੇ ਵਿੱਚ ਤੁਹਾਡੀ ਜਿਹੜੀ ਫੈਮਿਲੀ ਹੈ ਉਹ ਜੇਕਰ ਅੰਡਰਸਟੈਂਡਿੰਗ ਹੈ, ਤੁਹਾਡਾ ਪੂਰਾ ਪੂਰਾ ਸਾਥ ਦੇ ਰਹੀ ਹੈ, ਤਾਂ ਬਹੁਤ ਈਜ਼ੀ ਹੋ ਸਕਦਾ ਹੈ। ਪਹਿਲੀ ਚੀਜ਼ ਇਹ, ਮੰਨ ਲਓ ਹਲੇ ਦੀ ਇਗਜ਼ੈਂਪਲ ਲੈਂਦੇ ਹਾਂ, ਤੁਸੀਂ ਖਾਣਾ ਬਣਾਇਆ, ਤੁਸੀਂ ਭਾਂਡੇ ਜਿਹੜੇ ਨੇ ਉਹ ਧੋਏ, ਇਹ ਨਾ ਇੱਦਾਂ ਹੋ ਸਕਦਾ ਜਿਹੜੇ ਤੁਹਾਡੇ ਹਸਬੈਂਡ ਨੇ, ਜਿਹੜੇ ਤੁਹਾਡੇ ਬੱਚੇ ਨੇ, ਉਹ ਆਪਣੀ ਆਪਣੀ ਪਲੇਟ ਆਪ ਕਿਚਨ ਦੇ ਵਿੱਚ ਰੱਖਣ, ਧੋਣ, ਖਾਣਾ ਖਾਧਾ ਧੋਇਆ ਅਤੇ ਰੱਖ ਦਿੱਤਾ, ਕਿੰਨੀ ਸੋਹਣੀ ਗੱਲ ਹੈ। ਕਿਸੇ ਉੱਤੇ ਪ੍ਰੈਸ਼ਰ ਨਹੀਂ ਪਏਗਾ, ਆਪਣਾ ਆਪਣਾ ਕੰਮ ਆਪ ਕਰ ਰਹੇ ਨੇ, ਫਿਰ ਕਿੰਨਾ ਸਾਰਾ ਤੁਹਾਡੇ ਕੋਲ ਟਾਈਮ ਵੀ ਬਚੇਗਾ ਕਿ ਤੁਸੀਂ ਆਪ ਆਸ ਪਾਸ ਜਿਹੜੇ ਦੋਸਤ ਨੇ ਤੁਹਾਡੇ ਉਹਨਾਂ ਨਾਲ ਬਹਿ ਕੇ ਗੱਲਾਂ ਵੀ ਮਾਰ ਸਕਦੇ ਹੋ, ਕਿਉਂਕਿ ਗੱਲਾਂ ਕਰਨ ਦੇ ਨਾਲ ਮੂਡ ਬਹੁਤ ਲਾਈਟ ਹੋ ਜਾਂਦਾ ਹੈ। ਪਰ ਯਾਦ ਰੱਖੋ ਜੇ ਘਰ ਦੇ ਕੰਮ ਮਿਲ ਬਾਂਟ ਕੇ ਕੀਤੇ ਜਾਣ ਤਾਂ ਘਰ ਦੀ ਟੈਨਸ਼ਨ ਵੀ ਹਾਫ ਹੋ ਜਾਂਦੀ ਹੈ। ਅਤੇ ਇੱਕ ਹੋਰ ਗੱਲ ਜ਼ਰੂਰੀ ਹੈ, ਘਰ 'ਚ ਥੈਂਕ ਯੂ ਅਤੇ ਸੌਰੀ ਕਹਿਣਾ ਰਿਲੇਸ਼ਨਸ਼ਿਪ ਨੂੰ ਹੋਰ ਜ਼ਿਆਦਾ ਸਟਰੋਂਗ ਬਣਾ ਦਿੰਦਾ ਹੈ। ਇਹ ਛੋਟੀ ਜਿਹੀ ਟਿਪ ਸੀ ਜਿਹੜੀ ਤੁਸੀਂ ਯਾਦ ਰੱਖਣੀ ਹੈ, ਆਪਣੇ ਦਿਮਾਗ ਦੇ ਵਿੱਚ ਰੱਖਣੀ ਹੈ, ਕਿਉਂਕਿ ਅਸੀਂ ਸਾਰੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦੇ ਹਾਂ, ਘਰ ਦੇ ਕੰਮ ਦੇ ਵਿੱਚ ਇੰਨੇ ਜ਼ਿਆਦਾ ਬਿਜ਼ੀ ਹੋ ਜਾਂਦੇ ਹਾਂ। ਸੋ ਇਸ ਚੀਜ਼ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ। ਚਲੋ ਜੀ, ਮਾਹੌਲ ਨੂੰ ਥੋੜ੍ਹਾ ਜਿਹਾ ਲਾਈਟ ਕਰਦੇ ਹਾਂ ਹੋਰ ਜ਼ਿਆਦਾ, ਅਤੇ ਖੂਬਸੂਰਤ ਜਿਹਾ ਸੌਂਗ ਜਿਹੜਾ ਜੱਸੀ ਗਿੱਲ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ। ਇੰਨੀ ਕੁ

यही तमन्ना है कि उन्हां नूं सुकून मिल जाए, सारे सोचते ने उन्हां दी लाइफ जिहड़ी ओह खूबसूरत हो जाए, सुकून मिल जाए, कोई स्ट्रेस ना होए, कोई टेंशन ना होए। प्रोग्राम होम स्वीट होम दे विच अगली गल जिहड़ी मैं तुहानूं दसन जा रही हां ना, बहुत जरूरी है तुहाडे लई वी मेरे लई वी। ਅਕਸਰ ਅਸੀਂ ਆਪਣੇ ਘਰ ਤੋਂ ਜ਼ਿਆਦਾ ਨਾ ਔਫਿਸ ਦੇ ਵਿੱਚ ਟਾਈਮ ਸਪੈਂਡ ਕਰਦੇ ਹਾਂ, ਜਿਹੜੇ ਵਰਕਿੰਗ ਨੇ, ਜਿਹੜੇ ਕੰਮ ਕਾਜ ਕਰਦੇ ਨੇ, ਅਤੇ ਜ਼ਿਆਦਾਤਰ ਅਸੀਂ ਆਪਣਾ ਟਾਈਮ ਸਪੈਂਡ ਕਰਦੇ ਹਾਂ ਔਫਿਸ ਦੇ ਵਿੱਚ ਕੋਲੀਗਸ ਦੇ ਨਾਲ, ਅਤੇ ਉਹ ਸਾਡਾ ਨਾ ਦੂਜਾ ਘਰ ਹੀ ਬਣ ਗਿਆ ਹੈ। ਮੀਟਿੰਗਸ ਹੋ ਗਈ, ਡੈਡਲਾਈਨਸ ਹੋ ਗਈ, ਟੀ ਬ੍ਰੇਕਸ ਹੋ ਗਈਆਂ, ਹਲਕੀਆਂ ਫੁਲਕੀਆਂ ਗੱਲਾਂ ਹੋ ਗਈਆਂ, ਪਰ ਕਈ ਵਾਰ ਵਰਕਲੋਡ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਸਟ੍ਰੈਸ, ਮੂਡ ਆਫ, ਖਿਝਿਆ ਰਹਿਣਾ, ਚੀਕ ਕੇ ਗੱਲ ਕਰਨੀ, ਇਰੀਟੇਟਿਡ ਰਹਿਣਾ, ਇਹ ਨੋਰਮਲ ਹੋ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਆਪਣੇ ਜਿੰਨੇ ਵੀ ਕੁਲੀਗਸ ਨੇ ਉਹਨਾਂ ਦੇ ਨਾਲ ਰਿਸਪੈਕਟਫੁੱਲ ਅਤੇ ਪੋਜ਼ਿਟਿਵ ਬਿਹੇਵੀਅਰ ਰੱਖੀਏ। ਤੁਸੀਂ ਆਪ ਸੋਚੋ ਜਿਸ ਪਰਸਨ ਦੇ ਨਾਲ ਅਸੀਂ ਰਹਿਣਾ ਹੈ, ਘਰ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਦੇ ਨਾਲ ਰਹਿ ਰਹੇ ਹੋ, ਔਫਿਸ ਦੇ ਵਿੱਚ ਤੁਸੀਂ ਆਪਣੇ ਕੁਲੀਗਸ, ਆਪਣੇ ਦੋਸਤਾਂ ਨਾਲ, ਜਿਹੜੇ ਜਿਨ੍ਹਾਂ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ, ਉਹਨਾਂ ਦੇ ਨਾਲ ਕੰਮ ਕਰ ਰਹੇ ਹੋ, ਅਤੇ ਮਾਹੌਲ ਜਿਹੜਾ ਹੈ ਉਹ ਤੁਸੀਂ ਆਪ ਹੀ ਖੁਸ਼ਨੁਮਾ ਬਣਾਉਣਾ ਹੈ, ਆਪ ਹੀ ਖੂਬਸੂਰਤ ਮਾਹੌਲ ਬਣਾਉਣਾ ਹੈ ਤੁਸੀਂ। ਉਹਦੇ ਛੋਟਾ ਜਿਹਾ ਇੱਕ ਸੋਲਿਊਸ਼ਨ ਹੈ ਕਿ ਜਦੋਂ ਤੁਸੀਂ ਕਿਸੇ ਤੋਂ ਹੈਲਪ ਮੰਗ ਰਹੇ ਹੋ ਉਹਨੂੰ ਥੈਂਕ ਯੂ ਕਹਿ ਦਿਉ, ਅਤੇ ਜੇਕਰ ਕੋਈ ਗਲਤੀ ਹੋ ਗਈ ਹੈ ਤਾਂ ਉਹਦੇ 'ਤੇ ਤੁਸੀਂ ਸੌਰੀ ਕਹਿ ਦਿਉ, ਅਤੇ ਔਫਿਸ ਦਾ ਐਟਮੋਸਫੇਅਰ ਬਹੁਤ ਜ਼ਿਆਦਾ ਬੈਟਰ ਹੋ ਜਾਏਗਾ। ਅਤੇ ਮੇਨ ਚੀਜ਼ ਇਹ ਵੀ ਹੈ ਕਿ ਵਰਕ ਲਾਈਫ ਅਤੇ ਸਾਡੀ ਜਿਹੜੀ ਰੀਅਲ ਲਾਈਫ ਹੈ ਉਹਨੂੰ ਬੈਲੈਂਸ ਕਰਨਾ ਹੋਮ ਸਵੀਟ ਹੋਮ ਦਾ ਹੀ ਇੱਕ ਹਿੱਸਾ ਹੈ। ਇਸ ਲਈ ਔਫਿਸ ਦੀ ਟੈਂਸ਼ਨ ਨੂੰ ਘਰ ਤੱਕ ਨਾ ਲੈ ਕੇ ਆਓ, ਕਿਉਂਕਿ ਘਰ ਵਾਲੇ ਆਲਰੇਡੀ ਬਹੁਤ ਜ਼ਿਆਦਾ ਟੈਂਸਡ ਹੈ, ਅਤੇ ਉਹ ਇਹੀ ਉਮੀਦ ਕਰਦੇ ਆ ਕਿ ਜਦੋਂ ਤੁਸੀਂ ਘਰ ਆਓਗੇ ਤਾਂ ਇੱਕ ਬਹੁਤ ਹੀ ਪਿਆਰਾ ਜਿਹਾ ਮਾਹੌਲ ਹੋਏਗਾ, ਹੱਸ ਕੇ ਗੱਲਾਂ ਕਰਨਗੇ, ਪਿਆਰ ਦੀਆਂ ਗੱਲਾਂ ਹੋਣਗੀਆਂ, ਇਹ ਪੁੱਛੋਗੇ ਕਿ ਅੱਜ ਦਿਨ ਭਰ ਤੁਸੀਂ ਕੀ ਕੀਤਾ, ਕੋਈ ਇਹੋ ਜਿਹੀ ਚੀਜ਼ ਤਾਂ ਨਹੀਂ ਹੋਈ ਜਿਹਦੇ ਨਾਲ ਤੁਹਾਡਾ ਮੂਡ ਖਰਾਬ ਹੋ ਗਿਆ। ਤਾਂ ਚਲੋ ਜੀ, ਜੇਕਰ ਹੁਣ ਤੁਹਾਡੇ ਨਾਲ ਅੱਜ ਇੱਦਾਂ ਦੀ ਕੋਈ ਚੀਜ਼ ਹੋਏਗੀ ਤਾਂ ਘਰ ਜਾ ਕੇ ਤੁਸੀਂ ਚੀਜ਼ਾਂ ਜਿਹੜੀਆਂ ਨੇ ਉਹ ਸ਼ੇਅਰ ਕਰਨੀਆਂ ਨੇ, ਅਤੇ ਪਿਆਰ ਦੇ ਨਾਲ ਗੱਲ ਕਰਨੀ ਹੈ, ਤਾਂ ਕਿ ਤੁਹਾਡਾ ਵੀ ਦਿਨ ਸਹੀ ਜਾਵੇ, ਅਤੇ ਤੁਹਾਡੇ ਘਰਦਿਆਂ ਦੇ ਵੀ, ਅਤੇ ਨਾਲ ਹੀ ਤੁਹਾਡੇ ਕੋਲੀਗਸ ਦਾ ਵੀ।

ਦੋਸਤੋ, ਹਰ ਇਨਸਾਨ 'ਚ ਨਾ ਕੋਈ ਟੈਲੈਂਟ ਜ਼ਰੂਰ ਹੁੰਦਾ ਹੈ, ਬਸ ਲੋੜ ਹੁੰਦੀ ਹੈ ਉਸਨੂੰ ਪਹਿਚਾਣ ਕੇ ਨਿਖਾਰਨ ਦੀ। ਅਤੇ ਹੁਣ ਅਸੀਂ ਗੱਲ ਕਰਾਂਗੇ ਇੱਕ ਸਿੰਪਲ ਪਰ ਰੀਅਲ ਟੈਲੈਂਟ ਬਿਲਡਿੰਗ ਟਿਪ ਦੀ, ਜਿਹੜੀ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ, ਮੇਰੀ ਜ਼ਿੰਦਗੀ ਦੇ ਵਿੱਚ, ਤੁਹਾਡੀ ਜ਼ਿੰਦਗੀ ਦੇ ਵਿੱਚ। ਪਰ ਇੱਕ ਗੱਲ ਤਾਂ ਹੈ, ਜਿਹੜਾ ਟੈਲੈਂਟ ਹੁੰਦਾ ਨਾ, ਉਹ ਕਦੇ ਵੀ ਬਿਨਾਂ ਪ੍ਰੈਕਟਿਸ ਤੋਂ ਪੂਰਾ ਨਹੀਂ ਹੁੰਦਾ, ਕਿਉਂਕਿ ਕਹਿੰਦੇ ਨੇ ਨਾ ਪ੍ਰੈਕਟਿਸ ਜਿਹੜੀ ਹੈ ਉਹ ਪਰਸਨ ਨੂੰ ਹੋਰ ਜ਼ਿਆਦਾ ਬੈਟਰ ਬਣਾਉਂਦੀ ਹੈ। ਚਾਹੇ ਸਿੰਗਿੰਗ ਹੋਵੇ, ਰਾਈਟਿੰਗ ਹੋਵੇ, ਸਪੀਕਿੰਗ ਸਕਿੱਲਸ ਹੋਵੇ ਜਾਂ ਸਪੋਰਟਸ ਹੋਵੇ, ਰੋਜ਼ ਥੋੜ੍ਹਾ ਥੋੜ੍ਹਾ ਟਾਈਮ ਜ਼ਰੂਰ ਦਿਓ। ਅਤੇ ਦੂਜੀ ਗੱਲ ਇਹ ਹੈ ਕਿ ਨਵਾਂ ਲਿਖਦੇ ਰਹੋ, ਲਰਨਿੰਗ ਕਦੇ ਸਟੋਪ ਨਾ ਕਰੋ। ਬੁੱਕਸ, ਵੀਡੀਓਜ਼, ਵਰਕਸ਼ੋਪਸ ਜਾਂ ਕੋਈ ਵੀ ਐਕਸਪੀਰੀਅੰਸਡ ਲੋਕਾਂ ਦੇ ਨਾਲ ਤੁਸੀਂ ਬੈਠੋ, ਉਹਨਾਂ ਦੇ ਤਜ਼ਰਬੇ ਬਾਰੇ ਗੱਲਬਾਤ ਕਰੋ, ਕਿਸ ਤਰੀਕੇ ਦੀ ਪਹਿਲਾਂ ਚੀਜ਼ਾਂ ਹੁੰਦੀਆਂ ਸੀ, ਹੁਣ ਕਿਸ ਤਰੀਕੇ ਦੀ ਹੈ, ਕਿੱਦਾਂ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਸਟਰਗਲਸ ਨੂੰ ਟੈਕਲ ਕੀਤਾ। ਕਿਉਂਕਿ ਕਈ ਵਾਰੀ ਸਾਨੂੰ ਇਹ ਤਾਂ ਪਤਾ ਹੁੰਦਾ ਹੈ ਕਿ ਅਸੀਂ ਕਰਨਾ ਕੀ ਹੈ, ਕਈ ਵਾਰੀ ਇਹ ਨਹੀਂ ਪਤਾ ਹੁੰਦਾ ਕਿੱਦਾਂ ਉਸ ਚੀਜ਼ ਨੂੰ ਸੰਭਾਲ ਕੇ ਰੱਖਣਾ ਹੈ ਅਤੇ ਕਿਸ ਤਰੀਕੇ ਨੂੰ ਓਬਸਟੈਕਲਸ ਨੂੰ ਹੈਂਡਲ ਕਰਨਾ। ਅਤੇ ਤੀਜੀ ਗੱਲ ਇਹ, ਜੇ ਟਾਈਮ ਮੈਨੇਜਮੈਂਟ ਸਿੱਖੋ, ਟੈਲੈਂਟ ਨੂੰ ਗਰੋ ਕਰਨ ਲਈ ਡਿਸਿਪਲਿਨ ਬਹੁਤ ਜ਼ਰੂਰੀ ਹੈ। ਰੋਜ਼ ਦਾ ਇੱਕ ਫਿਕਸਡ ਟਾਈਮ ਆਪਣੇ ਸਕਿੱਲ ਲਈ ਜ਼ਰੂਰ ਰੱਖੋ ਅਤੇ ਨਾਲ ਹੀ ਕੌਨਫੀਡੈਂਸ ਬਿਲਡ ਕਰੋ, ਆਪਣੇ ਕੰਪੈਸ਼ਨ ਜਿਹੜਾ ਹੈ ਉਸਨੂੰ ਬਹੁਤ ਜ਼ਿਆਦਾ ਸਟਰੋਂਗ ਰੱਖੋ। ਕੰਪੈਰੀਜ਼ਨ ਦੂਜਿਆਂ ਦੇ ਨਾਲ ਨਾ ਕਰੋ, ਹਰ ਬੰਦਾ ਆਪਣੀ ਸਪੀਡ ਨਾਲ ਹੀ ਗਰੋ ਕਰਦਾ ਹੈ। ਆਪਣਾ ਟੈਲੈਂਟ ਸ਼ੋ ਕਰੋ। ਅਸੀਂ ਸੋਚਦੇ ਹਾਂ ਸਾਡੇ ਕੋਲ ਟੈਲੈਂਟ ਹੈ, ਅਸੀਂ ਸਿੱਖ ਰਹੇ ਹਾਂ, ਉਹ ਫਿਰ ਅਸੀਂ ਸਾਂਭ ਕੇ ਰੱਖ ਰਹੇ ਹਾਂ। ਨਹੀਂ, ਜੇਕਰ ਤੁਹਾਡੇ ਕੋਲ ਟੈਲੈਂਟ ਹੈ, ਦੂਜਿਆਂ ਨੂੰ ਦਿਖਾਓ, ਉਹਨਾਂ ਤੋਂ ਪੁੱਛੋ ਕਿ ਇਹ ਚੀਜ਼ ਕਿੱਦਾਂ ਦੀ ਹੈ, ਤੁਹਾਨੂੰ ਪਸੰਦ ਆ ਰਹੀ ਹੈ ਜਾਂ ਨਹੀਂ ਆ ਰਹੀ। ਜੇ ਨਹੀਂ ਪਸੰਦ ਆ ਰਹੀ ਤਾਂ ਕੋਈ ਗੱਲ ਨਹੀਂ, ਤੁਸੀਂ ਆਪ ਦੇਖੋ ਕਿਹੜੀ ਚੀਜ਼ ਮਾੜੀ ਹੈ, ਫਿਰ ਉਸ ਉੱਤੇ ਕੰਮ ਕਰੋ। ਨੈਗੇਟਿਵ ਗੱਲਾਂ ਨੂੰ ਇਗਨੋਰ ਕਰੋ ਅਤੇ ਰਾਈਟ ਲੋਕਾਂ ਦੇ ਨਾਲ ਹੀ ਰਹੋ, ਉਹਨਾਂ ਤੋਂ ਹੀ ਪੁੱਛੋ ਜਿਨ੍ਹਾਂ ਤੋਂ ਤੁਹਾਨੂੰ ਪੋਜ਼ਿਟਿਵ ਰਿਵਿਊ ਆ ਸਕਦਾ ਹੈ ਜਾਂ ਫਿਰ ਇੱਕ ਜਿਹੜਾ ਟ੍ਰਾਂਸਪੇਰੈਂਟ ਰਿਵਿਊ ਆ ਸਕਦਾ ਹੈ। ਇਹ ਟਿਪਸ ਤੁਸੀਂ ਯਾਦ ਰੱਖਣੀਆਂ ਨੇ। ਅਤੇ ਹੁਣ ਜੇਕਰ ਤੁਸੀਂ ਘਰ ਦਾ ਕੰਮ ਵੀ ਕਰ ਰਹੇ ਹੋ, ਕੁਝ ਵੀ ਸੋਚ ਰਹੇ ਹੋ, ਕਰਨਾ ਚਾਹੁੰਦੇ ਹੋ, ਤੁਹਾਡਾ ਪੈਸ਼ਨ ਹੈ, ਤਾਂ ਫਿਰ ਤੁਸੀਂ ਕੁਝ ਵੀ ਕਰ ਸਕਦੇ ਹੋ। ਬਸ ਚੀਜ਼ ਜਿਹੜੀ ਹੈ ਸਾਹਮਣੇ ਵਾਲੀ ਹੈ, ਸਾਂਭਣ ਵਾਲੀ ਹੈ ਜਾਂ ਸੋਚਣ ਵਾਲੀ ਹੈ, ਉਹ ਹੈ ਕਿਸ ਤਰੀਕੇ ਦੇ ਨਾਲ ਟਾਈਮ ਨੂੰ ਮੈਨੇਜ ਕਰਨਾ ਹੈ।

ਘਰ ਦੇ ਵਿੱਚ ਬਹਿ ਕੇ ਬੋਰ ਹੋਣਾ ਸਭ ਤੋਂ ਮਾੜੀ ਗੱਲ ਹੈ, ਕਿਉਂਕਿ ਕਿਤੇ ਨਾ ਕਿਤੇ ਇਕੱਲਾਪਨ ਜਿਹੜਾ ਹੈ ਨਾ ਉਹ ਅੰਦਰ ਅੰਦਰ ਖਾਂਦਾ ਰਹਿੰਦਾ, ਕਿਉਂਕਿ ਬੱਚੇ ਅੱਜ ਕੱਲ੍ਹ ਫੋਨ ਦੇ ਵਿੱਚ ਬਿਜ਼ੀ ਹੁੰਦੇ ਨੇ ਅਤੇ ਜਿਹੜੇ ਮੇਲਸ ਨੇ ਅੱਜ ਕੱਲ੍ਹ ਜੋਬਸ 'ਤੇ ਬਿਜ਼ੀ ਹੁੰਦੇ ਨੇ, ਅਤੇ ਫਿਰ ਫੀਮੇਲਸ ਵੀ ਕਈ ਜਿਹੜੀਆਂ ਨੇ ਜੋਬ ਕਰਦੀਆਂ ਨੇ ਉਹ ਤਾਂ ਚਲੋ ਆਪਣਾ ਕੰਮ ਸਾਰ ਲੈਂਦੀਆਂ ਨੇ, ਲੇਕਿਨ ਜਿਹੜੇ ਘਰ ਦੇ ਵਿੱਚ ਬਜ਼ੁਰਗ ਹੁੰਦੇ ਨੇ ਉਹ ਕੀ ਕਰਨ? ਅਤੇ ਜਿਹੜੀ ਮੋਸਟ ਇੰਪੋਰਟੈਂਟ ਜਿਹੜੀ ਸਾਡੀ ਫੀਮੇਲਸ ਹੁੰਦੀਆਂ ਨੇ, ਜਿਹੜੇ ਸੀਨੀਅਰ ਸਿਟੀਜ਼ਨਸ ਹੁੰਦੀਆਂ ਨੇ, ਉਹਨਾਂ ਨੂੰ ਬਹੁਤ ਸ਼ੌਂਕ ਹੁੰਦਾ ਹੈ ਕਿ ਯਾਰ ਸਾਡਾ ਜਿਹੜਾ ਕਿਚਨ ਹੈ ਉਹ ਸੋਹਣਾ ਹੋਣਾ ਚਾਹੀਦਾ ਹੈ, ਫੁੱਲ ਬੂਟੇ ਲਾਓ ਅਤੇ ਨਾਲ ਗਾਰਡਨਿੰਗ ਕਰੋ, ਹੈ ਨਾ, ਕਿਚਨ ਗਾਰਡਨ ਬਣਾਓ, ਇੰਨਾ ਜ਼ਿਆਦਾ ਉਹਨਾਂ ਨੂੰ ਸ਼ੌਂਕ ਹੁੰਦਾ ਹੈ। ਤਾਂ ਚਲੋ ਜਿਹੜਾ ਤੁਹਾਡਾ ਸ਼ੌਂਕ ਹੈ ਉਸ ਬਾਰੇ ਹੁਣ ਕੁਝ ਗੱਲਬਾਤ ਕਰ ਲੈਂਦੇ ਹਾਂ। ਕਿਚਨ ਗਾਰਡਨ ਲਈ ਨਾ ਹਮੇਸ਼ਾ ਉਹੀ ਪਲਾਂਟ ਚੂਜ਼ ਕਰੋ ਜੋ ਘਰ 'ਚ ਡੇਲੀ ਯੂਜ਼ ਹੁੰਦੇ ਨੇ, ਜਿਵੇਂ ਹੋ ਗਿਆ ਪੁਦੀਨਾ ਜਾਂ ਫਿਰ ਧਨੀਆ ਹੋ ਗਿਆ ਜਾਂ ਮਿਰਚੀ ਹੋ ਗਈ, ਟਮਾਟਰ ਹੋ ਗਿਆ। ਪਲਾਂਟਸ ਨੂੰ ਸਵੇਰੇ ਜਾਂ ਸ਼ਾਮ ਨੂੰ ਪਾਣੀ ਦਿਓ, ਦੁਪਹਿਰ ਨੂੰ ਤੇਜ਼ ਧੁੱਪ ਦੇ ਵਿੱਚ ਪਾਣੀ ਨਾ ਦਿਓ। ਪੁਰਾਣੇ ਜਿਹੜੀ ਬਕਟਸ ਹੁੰਦੀਆਂ ਨੇ, ਬੋਟਲਸ ਹੁੰਦੀਆਂ ਨੇ ਜਾਂ ਡੱਬੇ ਹੁੰਦੇ ਨੇ, ਅਸੀਂ ਅਕਸਰ ਸਿੱਟ ਦਿੰਦੇ ਹਾਂ ਉਹਨਾਂ ਨੂੰ, ਲੇਕਿਨ ਉਹਨਾਂ ਦੇ ਵਿੱਚ ਪਲਾਂਟਰਸ ਵਜੋਂ ਉਹਨਾਂ ਨੂੰ ਯੂਜ਼ ਕੀਤਾ ਜਾ ਸਕਦਾ ਹੈ। ਕਿਚਨ ਦਾ ਜਿਵੇਂ ਵੇਸਟ ਹੁੰਦਾ ਹੈ, ਚਾਹੇ ਪੱਤੀ ਸਬਜ਼ੀਆਂ ਜਾਂ ਫਿਰ ਛਿਲਕੇ, ਕੰਪੋਸਟ ਬਣਾ ਕੇ ਅਸੀਂ ਉਸਦਾ ਮਿੱਟੀ ਦੇ ਵਿੱਚ ਪਾ ਸਕਦੇ ਹਾਂ ਅਤੇ ਸੋਹਣੀ ਖਾਦ ਤਿਆਰ ਹੋ ਜਾਂਦੀ ਹੈ। ਪਲਾਂਟਸ ਨੂੰ ਰੋਜ਼ ਥੋੜ੍ਹੀ ਸਨਲਾਈਟ ਜ਼ਰੂਰ ਚਾਹੀਦੀ ਹੁੰਦੀ ਹੈ ਅਤੇ ਜ਼ਿਆਦਾ ਪਾਣੀ ਦੇਣ ਨਾਲ ਪਲਾਂਟਸ ਖਰਾਬ ਵੀ ਹੋ ਜਾਂਦੇ ਨੇ, ਕਹਿੰਦੇ ਨੇ ਨਾ ਜ਼ਰੂਰਤ ਤੋਂ ਜ਼ਿਆਦਾ ਚੀਜ਼ ਹਾਨੀਕਾਰਕ ਹੁੰਦੀ ਹੈ। ਨੀਮ ਦਾ ਪਾਣੀ ਜਾਂ ਨੈਚੁਰਲ ਸਪਰੇਅ ਇਨਫੈਕਸ਼ਨ ਤੋਂ ਬਚਾਉਂਦਾ ਹੈ ਅਤੇ ਇਸ ਲਈ ਉਹਦੇ 'ਤੇ ਤੁਸੀਂ ਸਪਰੇਅ ਵੀ ਕਰ ਸਕਦੇ ਹੋ। ਹਰ ਹਫ਼ਤੇ ਸੁੱਕੇ ਪੱਤੇ ਰਿਮੂਵ ਕਰੋ, ਪਲਾਂਟ ਫਰੈਸ਼ ਅਤੇ ਹੈਲਦੀ ਰਹਿੰਦੇ ਨੇ। ਕਿਚਨ ਗਾਰਡਨ ਸਿਰਫ ਫਰੈਸ਼ ਸਬਜ਼ੀਆਂ ਹੀ ਨਹੀਂ ਦਿੰਦਾ ਬਲਕਿ ਸਟ੍ਰੈੱਸ ਵੀ ਘਟਾਉਂਦਾ ਹੈ। ਅਤੇ ਮੋਸਟ ਇੰਪੋਰਟੈਂਟ ਚੀਜ਼ ਜਿਹੜੀ ਹੈ, ਬੱਚਿਆਂ ਨੂੰ ਵੀ ਕਹੋ ਕਿ ਤੁਸੀਂ ਵੀ ਗਾਰਡਨਿੰਗ ਕਰੋ, ਪੌਦੇ ਲਾਓ, ਰੁੱਖ ਲਗਾਓ ਅਤੇ ਆਪਣਾ ਆਲਾ ਦੁਆਲਾ ਜਿਹੜਾ ਉਹ ਹੋਰ ਵੀ ਜ਼ਿਆਦਾ ਖੂਬਸੂਰਤ ਬਣਾਓ। ਫਿਲਹਾਲ ਕਿਚਨ ਦੀ ਗੱਲ ਹੋ ਰਹੀ ਹੈ, ਜੇ ਕਿਚਨ ਵਿੱਚ ਵੀ ਤੁਸੀਂ ਖੂਬਸੂਰਤੀ ਜਿਹੜੀ ਹੈ ਆਪਣੇ ਤਰੀਕੇ ਦੇ ਨਾਲ, ਹੋਰ ਵੀ ਜੇਕਰ ਤੁਸੀਂ ਟਿਪਸ ਤੁਹਾਡੇ ਕੋਲ ਹੈਗੀਆਂ ਆਪਣੀ ਯੂਜ਼ ਕਰ ਸਕਦੇ ਹੋ। ਫਿਲਹਾਲ ਮਿਲਦੇ ਹਾਂ ਇਸ ਗੀਤ ਦੇ ਉਸ ਪਾਰ, ਗਾਣਾ ਕਿਹੜਾ ਲਾਈਏ, ਹੁਣ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਗਾਣਾ ਸੁਣਦੇ ਹਾਂ ਚਲੋ ਜੀ ਦਿਲਦਾਰੀਆਂ, ਅਤੇ ਮਿਲਦੇ ਹਾਂ ਗੀਤ ਦੇ ਉਸ ਪਾਰ। ਤਦ ਤੱਕ ਇੰਜੋਏ ਕਰਦੇ ਰਹੋ ਇਹ ਖੂਬਸੂਰਤ ਜਿਹਾ ਗੀਤ।

ਇੱਕ ਚੀਜ਼ ਜਿਹੜੀ ਪਰੇਸ਼ਾਨ ਕਰਦੀ ਹੈ ਨਾ, ਉਹ ਹੈ ਵਾਰਡਰੋਬ ਨੂੰ ਆਰਗਨਾਈਜ਼ ਕਰਕੇ ਰੱਖਣਾ। ਯਾਨੀ ਕਿ ਤੁਹਾਡੇ ਜਿਹੜੇ ਕੱਪੜੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਤੈਅ ਕਰਕੇ ਅਸੀਂ ਰੱਖੀਏ। ਮੋਸਟਲੀ ਘਰ ਦੇ ਵਿੱਚ ਨਾ ਮੰਮੀਆਂ ਜਿਹੜੀਆਂ ਹੁੰਦੀਆਂ ਨੇ ਆਪਣੇ ਬੱਚਿਆਂ ਨੂੰ ਇਹੀ ਕਹਿੰਦੀਆਂ ਰਹਿੰਦੀਆਂ ਨੇ, ਜਿੰਨੀ ਮਰਜ਼ੀ ਵਾਰੀ ਮੈਂ ਕੱਪੜੇ ਸਮੇਟ ਲਵਾਂ, ਇਹਨਾਂ ਨੇ ਨਾ ਬਸ ਮੈਨੂੰ ਪਰੇਸ਼ਾਨ ਕਰਕੇ ਰੱਖਿਆ ਹੋਇਆ। ਕੋਈ ਨਹੀਂ ਚੱਜ ਨਾਲ ਕੰਮ ਕਰਦਾ, ਕੋਈ ਨਹੀਂ ਕੱਪੜੇ ਜਿਹੜੇ ਅਲਮਾਰੀ ਦੇ ਵਿੱਚ ਸੋਹਣੇ ਤਰੀਕੇ ਦੇ ਨਾਲ ਰੱਖਦਾ। ਦਿਨ ਭਰ ਇਹੀ ਚੱਲਦਾ ਰਹਿੰਦਾ, ਪਰ ਕੋਈ ਗੱਲ ਨਹੀਂ, ਹੁਣ ਸੋਲਿਊਸ਼ਨ ਮੇਰੇ ਕੋਲ ਹੈ ਅਤੇ ਮੈਂ ਤੁਹਾਡੇ ਕੋਲ ਹਾਂ, ਅਤੇ ਚਲੋ ਜੀ ਗੱਲ ਕਰਦੇ ਹਾਂ ਇਹਦੇ ਬਾਰੇ। ਵਾਰਡਰੋਬ ਨੂੰ ਆਰਗਨਾਈਜ਼ਡ ਰੱਖਣਾ ਸਿਰਫ ਸਫਾਈ ਨਹੀਂ ਹੁੰਦੀ, ਬਲਕਿ ਟਾਈਮ ਜਿਹੜਾ ਹੈ ਬਚਾਉਣ ਲਈ ਵੀ ਬਹੁਤ ਜ਼ਰੂਰੀ ਹੁੰਦਾ। ਸੀਜ਼ਨ ਦੇ ਹਿਸਾਬ ਦੇ ਨਾਲ ਕੱਪੜੇ ਅਰੇਂਜ ਕਰੋ, ਕਿਉਂਕਿ ਅੱਜ ਕੱਲ੍ਹ ਤੁਸੀਂ ਵੇਖ ਹੀ ਰਹੇ ਹੋ ਪਿਛਲੇ ਕੁਝ ਦਿਨਾਂ ਤੋਂ ਮੌਸਮ ਜਿਹੜਾ ਹੈ ਕਿੰਨਾ ਜ਼ਿਆਦਾ ਚੇਂਜ ਹੋ ਰਿਹਾ ਹੈ। ਜਿਹੜੇ ਕੱਪੜੇ ਕਰੰਟ ਸੀਜ਼ਨ 'ਚ ਨਹੀਂ ਪਹਿਨਣੇ ਹੈ ਉਹ ਉਹਨਾਂ ਨੂੰ ਪਿੱਛੇ ਰੱਖੋ, ਬਾਕੀ ਜਿਹੜੇ ਨੇ ਉਹਨਾਂ ਨੂੰ ਅੱਗੇ ਰੱਖੋ। ਜਿਹੜੇ ਕੱਪੜੇ ਨੇ ਨਾ ਉਹਨਾਂ ਨੂੰ ਕੈਟੇਗਰੀ ਵਾਈਜ਼ ਵੀ ਰੱਖੋ। ਜਿਹੜੇ ਸ਼ਰਟਸ ਨੇ ਉਹ ਇੱਕ ਪਾਸੇ, ਜਿਹੜੇ ਜੀਨਸ ਨੇ ਉਹ ਇੱਕ ਪਾਸੇ, ਅਤੇ ਡੇਲੀ ਵੇਅਰਸ ਨੇ ਉਹ ਇੱਕ ਪਾਸੇ। ਅਤੇ ਜਿਹੜੇ ਕੱਪੜੇ ਤੁਸੀਂ ਡੇਲੀ ਰੈਗੂਲਰ ਪਾਉਂਦੇ ਹੋ ਉਹਨਾਂ ਨੂੰ ਫਰੰਟ ਸਾਈਡ 'ਤੇ ਰੱਖੋ। ਵਾਰਡਰੋਬ 'ਚ ਐਕਸਟਰਾ ਸਮਾਨ ਇਕੱਠਾ ਕਰਕੇ ਨਾ ਰੱਖੋ, ਜੋ ਯੂਜ਼ ਨਹੀਂ ਹੁੰਦਾ ਉਸ ਨੂੰ ਡੋਨੇਟ ਕਰ ਦੇਣਾ ਚੰਗੀ ਹੈਬਿਟ ਹੋ ਸਕਦੀ ਹੈ ਨਾ। ਸਮਾਲ ਬੋਕਸਿਸ ਜਾਂ ਔਰਗਨਾਈਜ਼ਰਸ ਸੌਕਸ, ਬੈਲਟਸ ਅਤੇ ਅਸੈਸਰੀਜ਼ ਲਈ ਬਹੁਤ ਯੂਜ਼ਫੁੱਲ ਹੁੰਦੇ ਨੇ। ਕੱਪੜੇ ਫੋਲਡ ਕਰਕੇ ਰੱਖਣ ਨਾਲ ਸਪੇਸ ਜਿਹੜੀ ਹੈ ਉਹ ਵੀ ਬਚਦੀ ਹੈ ਅਤੇ ਹੋਰ ਜ਼ਿਆਦਾ ਖੂਬਸੂਰਤ ਲੱਗਦਾ ਹੈ ਤੁਹਾਡਾ ਵਾਰਡਰੋਬ। ਹਰ ਹਫ਼ਤੇ 5 ਮਿੰਟ ਵਾਰਡਰੋਬ ਸੈੱਟ ਕਰੋ ਅਤੇ ਬਾਅਦ 'ਚ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ। ਥੋੜ੍ਹੀ ਜਿਹੀ ਲਾਈਟ ਫ੍ਰੈਗਰੈਂਸ ਜਾਂ ਨੀਮ ਦੇ ਪੱਤੇ ਵਾਰਡਰੋਬ 'ਚ ਜੇਕਰ ਰੱਖ ਦਿਉ ਤਾਂ ਫਰੈਸ਼ਨੈਸ ਬਣੀ ਰਹਿੰਦੀ ਹੈ। ਇਹ ਸੀ ਛੋਟੀਆਂ ਮੋਟੀਆਂ ਟਿਪਸ ਜਿਹੜੀਆਂ ਤੁਹਾਡੀ ਮਦਦ ਕਰ ਸਕਦੀ ਹੈ ਆਪਣੇ ਕੱਪੜੇ ਸੰਗਵਾਉਣ ਦੇ ਵਿੱਚ, ਸੋਹਣੇ ਤਰੀਕੇ ਦੇ ਨਾਲ ਰੱਖਣ ਦੇ ਵਿੱਚ। ਤਾਂ ਚਲੋ ਜੀ ਅਗਲਾ ਗੀਤ ਸੁਣਦੇ ਹਾਂ ਬ੍ਰਾਊਨ ਰੌਕ ਯੋ ਯੋ ਹਨੀ ਸਿੰਘ ਦੀ ਆਵਾਜ਼ ਦੇ ਵਿੱਚ। ਜੁੜਿਓ ਆਪਣੀ ਦੋਸਤ ਮਹਿਕ ਦੇ ਨਾਲ, ਪ੍ਰੋਗਰਾਮ ਸੁਣ ਰਹੇ ਹੋ ਜੀ ਹੋਮ ਸਵੀਟ ਹੋਮ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ FM ਰੇਨਬੋ ਚੈਨਲ।

ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਹੋਮ ਸਵੀਟ ਹੋਮ। ਤੁਹਾਨੂੰ ਨਹੀਂ ਲੱਗਦਾ ਬਹੁਤ ਜ਼ਿਆਦਾ ਕਨਫਿਊਜ਼ਨ ਹੁੰਦੀ ਹੈ ਸਾਨੂੰ ਇਹ ਚੀਜ਼ ਸੋਚਣ ਦੇ ਵਿੱਚ, ਹੀ ਇੰਨਾ ਜ਼ਿਆਦਾ ਅਸੀਂ ਟਾਈਮ ਲਗਾ ਦਿੰਦੇ ਹਾਂ ਕਿ ਯਾਰ ਅੱਜ ਕੀ ਪਾਈਏ ਕੀ ਨਾ ਪਾਈਏ। ਅਤੇ ਜਦੋਂ ਮਾਰਕੀਟ ਦੇ ਵਿੱਚ ਸ਼ੋਪਿੰਗ ਕਰਨ ਜਾਂਦੇ ਹਾਂ ਤਾਂ ਐਕਸਟਰਾ ਟਾਈਮ ਤਾਂ ਸਿਰਫ ਇਸੇ ਲਈ ਲੱਗਦਾ ਕਿਉਂਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਿਹੜਾ ਰੰਗ ਸਾਡੇ 'ਤੇ ਸੂਟ ਕਰਦਾ। ਦੇਖੋ ਜਿਹੜਾ ਫੈਸ਼ਨ ਹੁੰਦਾ ਨਾ, ਉਹ ਫੈਸ਼ਨ ਨਹੀਂ ਹੁੰਦਾ ਸਿਰਫ, ਕੱਪੜੇ ਸਿਰਫ ਕੱਪੜੇ ਨਹੀਂ ਹੁੰਦੇ, ਸਾਡਾ ਕੌਨਫੀਡੈਂਸ ਬਿਲਡ ਕਰਨ ਲਈ ਸਭ ਤੋਂ ਜ਼ਰੂਰੀ ਹੁੰਦੇ ਨੇ। ਚਲੋ ਹੁਣ ਸੁਣਦੇ ਹਾਂ ਕੁਝ ਟਿਪਸ ਜਿਹੜੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਆਉਣਗੀਆਂ ਜੇਕਰ ਤੁਸੀਂ ਕੱਪੜੇ ਖਰੀਦ ਰਹੇ ਹੋ ਜਾਂ ਫਿਰ ਸ਼ੋਪਿੰਗ ਕਰ ਰਹੇ ਹੋ ਜਾਂ ਫਿਰ ਕਿਸੇ ਨੂੰ ਗਿਫਟ ਦੇ ਰਹੇ ਹੋ, ਤਾਂ ਤੁਹਾਨੂੰ ਇਹ ਚੀਜ਼ ਤਾਂ ਪਤਾ ਹੋਏਗੀ ਯਾਰ ਉਸ ਬੰਦੇ 'ਤੇ ਕਿਹੜਾ ਰੰਗ ਸੂਟ ਕਰ ਰਿਹਾ ਹੈ ਅਤੇ ਉਹਨੂੰ ਕਿਹੜੀ ਚੀਜ਼ ਪਸੰਦ ਆਏਗੀ। ਸੋ ਫੇਅਰ ਸਕਿਨ ਟੋਨ 'ਤੇ ਨਾ ਪੈਸਟਲ ਕਲਰਸ ਜਿਵੇਂ ਬੇਬੀ ਪਿੰਕ ਹੋ ਗਿਆ, ਸਕਾਈ ਬਲੂ ਹੋ ਗਿਆ, ਲਵੈਂਡਰ ਯਾਨੀ ਉਹ ਛੋਟਾ ਥੋੜ੍ਹਾ ਜਿਹਾ ਪਰਪਲ ਹੁੰਦਾ ਨਾ, ਬਹੁਤ ਐਲੀਗੈਂਟ ਲੱਗਦੇ ਨੇ। ਅਤੇ ਜਿਹੜੇ ਵਾਈਟਿਸ਼ ਸਕਿਨ ਟੋਨ ਹੁੰਦੇ ਨੇ ਉਹਨਾਂ ਦੇ ਮਸਟਰਡ ਕਲਰ, ਮੈਰੂਨ, ਜਿਹੜਾ ਗ੍ਰੀਨ ਕਲਰ ਹੁੰਦਾ, ਰੋਇਲ ਬਲੂ, ਬਹੁਤ ਕਲਾਸੀ ਲੱਗਦਾ ਅਤੇ ਉਹ ਗਿਫਟ ਤੁਸੀਂ ਦੇ ਸਕਦੇ ਹੋ ਉਹਨਾਂ ਨੂੰ ਜਾਂ ਫਿਰ ਆਪਣੇ ਲਈ ਖਰੀਦ ਸਕਦੇ ਹੋ। ਅਤੇ ਜਿਨ੍ਹਾਂ ਦੀ ਡਸਕੀ ਸਕਿਨ ਹੁੰਦੀ ਹੈ, ਥੋੜ੍ਹੀ ਬਰਾਊਨ ਬਰਾਊਨ ਹੁੰਦੀ ਹੈ, ਉਹਨਾਂ 'ਤੇ ਬ੍ਰਾਈਟ ਕਲਰ ਜਿਵੇਂ ਯੈਲੋ, ਵਾਈਟ, ਔਰੇਂਜ ਕਲਰ ਸੋਹਣੇ ਲੱਗਦੇ ਨੇ। ਅਤੇ ਬਲੈਕ ਕਲਰ ਆਲਮੋਸਟ ਹਰ ਸਕਿਨ 'ਤੇ ਹਰ ਸਟਾਈਲ ਨਾਲ ਮੈਚ ਕਰ ਜਾਂਦਾ, ਸੋ ਬਲੈਕ ਕਲਰ ਤਾਂ ਐਵਰ ਗ੍ਰੀਨ ਹੈ, ਉਹਦੇ ਬਾਰੇ ਤਾਂ ਅਸੀਂ ਕੁਝ ਕਹਿ ਹੀ ਨਹੀਂ ਸਕਦੇ। ਅਤੇ ਕਈ ਵਾਰੀ ਇੱਦਾਂ ਹੁੰਦਾ ਔਫਿਸ ਦੇ ਵਿੱਚ ਤੁਸੀਂ ਜਾਂਦੇ ਹੋ ਤਾਂ ਕਾਫੀ ਡਾਰਕ ਕਲਰ ਪਾ ਲੈਂਦੇ ਹੋ ਨਾ, ਔਫਿਸ ਦੇ ਵਿੱਚ ਹਮੇਸ਼ਾ ਲਾਈਟ ਅਤੇ ਸੋਬਰ ਸ਼ੇਡ ਪ੍ਰੋਫੈਸ਼ਨਲ ਲੁੱਕ ਸ਼ੋਅ ਕਰਦੇ ਨੇ, ਜਿਵੇਂ ਹੋ ਗਿਆ ਬੇਜ ਕਲਰ ਹੋ ਗਿਆ, ਲਾਈਟ ਬਲੂ ਹੋ ਗਿਆ, ਗ੍ਰੇ ਕਲਰ ਹੋ ਗਿਆ। ਅਤੇ ਡੇ ਟਾਈਮ 'ਚ ਲਾਈਟ ਕਲਰ ਫਰੈਸ਼ ਫੀਲ ਕਰਦੇ ਨੇ, ਫਰੈਸ਼ ਫੀਲਿੰਗ ਦਿੰਦੇ ਨੇ, ਅਤੇ ਨਾਈਟ ਦੇ ਵਿੱਚ ਫੰਕਸ਼ਨਸ ਹੋਵੇ ਤਾਂ ਡਾਰਕ ਸ਼ੇਡਸ ਜ਼ਿਆਦਾ ਅਟਰੈਕਟਿਵ ਲੱਗਦੀ ਹੈ। ਰੈੱਡ ਕਲਰ ਜਿਹੜਾ ਕੌਨਫੀਡੈਂਸ ਅਤੇ ਐਨਰਜੀ ਸ਼ੋਅ ਕਰਦਾ ਹੈ। ਵਾਈਟ ਸਿੰਪਲੀਸਿਟੀ ਅਤੇ ਫਰੈਸ਼ਨੈਸ ਦੀ ਸ਼ਾਈਨਿੰਗ ਦਿੰਦਾ ਹੈ। ਅਤੇ ਗ੍ਰੀਨ

ਕਿਹੜ ਕਾਮ ਤੇ ਨੈਚੁਰਲ ਵਾਈਬ ਦਿੰਦਾ ਹੈ। ਸਭ ਤੋਂ ਇੰਪੋਰਟੈਂਟ ਗੱਲ, ਉਹੀ ਕੱਪੜੇ ਪਾਓ ਜਿਨ੍ਹਾਂ 'ਚ ਤੁਸੀਂ ਕੰਫਰਟੇਬਲ ਅਤੇ ਕੌਨਫੀਡੈਂਟ ਫੀਲ ਕਰਦੇ ਹੋ। ਅਤੇ ਹੁਣ ਤੁਹਾਡੀ ਕਲਰਸ ਦੀ ਟੈਨਸ਼ਨ ਤਾਂ ਖਤਮ ਹੋ ਗਈ ਹੈ, ਕਿਉਂਕਿ ਹੁਣ ਤੁਹਾਨੂੰ ਸੋਚਣਾ ਨਹੀਂ ਪਏਗਾ ਯਾਰ ਕਿਹੜੇ ਕਿਹੜੇ ਕਲਰਸ ਨੇ ਜਿਹੜੇ ਸਾਨੂੰ ਸੂਟ ਕਰਦੇ ਨੇ। ਤੁਸੀਂ ਵੇਖੋ ਕਿ ਮੇਰੀ ਗੱਲ ਯਾਦ ਕਰੋਗੇ ਅਤੇ ਤੁਹਾਨੂੰ ਪਤਾ ਲੱਗ ਜਾਏਗਾ ਬਸ ਤੁਸੀਂ ਕੀ ਕਰਨਾ, ਤੁਸੀਂ ਗੱਲਾਂ ਨੂੰ ਚੇਤੇ ਰੱਖਣਾ।

ਸਾਡਾ ਸਾਰਿਆਂ ਦਾ ਦਿਲ ਕਰਦਾ ਨਾ ਅਸੀਂ ਰੈਸਟੋਰੈਂਟ ਦੇ ਵਿੱਚ ਜਾਈਏ ਅਤੇ ਬੜੇ ਐਟੀਕੇਟਸ ਦੇ ਨਾਲ ਉਹਨਾਂ ਨਾਲ ਗੱਲਬਾਤ ਕਰੀਏ, ਖਾਣਾ ਖਾਈਏ, ਇੰਜੋਏ ਕਰੀਏ, ਪਰ ਉਹ ਰੈਸਟੋਰੈਂਟ ਜਿਹੜਾ ਹੈ ਉਹ ਨੋਰਮਲ ਨਹੀਂ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ ਹੈ ਫੈਂਸੀ। ਅਤੇ ਸੱਚੀ ਦੱਸਿਓ, ਇਹ ਘਰ ਦੇ ਵਿੱਚ ਹੁੰਦਾ ਹੈ ਨਾ ਕਿ ਕਈ ਵਾਰੀ ਛੋਟੇ ਭੈਣ ਭਰਾ ਹੁੰਦੇ ਨੇ ਅਤੇ ਅਸੀਂ ਉਹਨਾਂ ਨੂੰ ਲੈ ਕੇ ਨਹੀਂ ਜਾਂਦੇ, ਚੱਲ ਤੈਨੂੰ ਤਾਂ ਉੱਠਣਾ ਬਹਿਣਾ ਹੀ ਨਹੀਂ ਆਉਂਦਾ, ਤੈਨੂੰ ਨਹੀਂ ਨਾਲ ਲੈ ਕੇ ਜਾਣਾ, ਕਿਉਂਕਿ ਇਹ ਗੱਲਾਂ ਅਸੀਂ ਇਗਨੋਰ ਜ਼ਰੂਰ ਕਰਦੇ ਹਾਂ ਬਟ ਅਸਲ ਦੇ ਵਿੱਚ ਇਹ ਗੱਲਾਂ ਅਸੀਂ ਨੋਟਿਸ ਵੀ ਬਹੁਤ ਕਰਦੇ ਹਾਂ। ਤਾਂ ਫੈਂਸੀ ਰੈਸਟੋਰੈਂਟ ਦੇ ਵਿੱਚ ਕਿੱਦਾਂ

ਤੁਸੀਂ ਬਹਿਣਾ ਹੈ, ਕਿਹੜੇ ਐਟੀਕੇਟਸ ਸ਼ੋਅ ਕਰਨੇ ਆ, ਹੁਣ ਅਸੀਂ ਉਹਨਾਂ ਬਾਰੇ ਗੱਲਬਾਤ ਕਰਦੇ ਹਾਂ। ਪਹਿਲੀ ਚੀਜ਼ ਤਾਂ ਇਹ ਹੈ ਕਿ ਜਦੋਂ ਵੀ ਤੁਸੀਂ ਐਂਟਰੀ ਲਓ ਨਾ, ਕਦੇ ਵੀ ਉੱਚੀ ਗੱਲ ਨਹੀਂ ਕਰਨੀ। ਜਾਂਦੇ ਹੀ ਸਿੱਧਾ ਸਟਾਫ ਨੂੰ ਸਮਾਈਲ ਪਾਸ ਕਰਨੀ ਹੈ ਅਤੇ ਗ੍ਰੀਟ ਕਰਨਾ ਹੈ, ਗੁੱਡ ਆਫਟਰਨੂਨ, ਗੁੱਡ ਮਾਰਨਿੰਗ ਜਾਂ ਫਿਰ ਗੁੱਡ ਈਵਨਿੰਗ। ਟੇਬਲ 'ਤੇ ਬਹਿੰਦੇ ਹੀ ਜਲਦੀ ਨਾ ਕਰੋ, ਹਫੜਾ ਤਫੜੀ ਨਹੀਂ ਮਚਾਉਣੀ। ਹਾਂ, ਖਾਣਾ ਮਿਲੇਗਾ, ਆਰਾਮ ਨਾਲ ਬਹਿ ਕੇ ਤੁਸੀਂ ਖਾਣਾ ਹੈ, ਲੇਕਿਨ ਉਸ ਤੋਂ ਪਹਿਲਾਂ ਤੁਸੀਂ ਆਰਾਮ ਦੇ ਨਾਲ ਪਹਿਲਾਂ ਮੈਨਿਊ ਚੈੱਕ ਕਰਨਾ ਹੈ। ਨੈਪਕਿਨ ਨੂੰ ਫੋਲਡ ਕਰਕੇ ਲੈਪ 'ਤੇ ਰੱਖਣਾ ਹੈ ਅਤੇ ਬਹੁਤ ਹੀ ਪ੍ਰੋਪਰ ਡਾਇਨਿੰਗ ਐਟੀਕੇਟ ਹੁੰਦੇ ਨੇ। ਆਰਡਰ ਸਿੰਪਲ ਅਤੇ ਪੋਲਾਈਟਲੀ ਤਰੀਕੇ ਦੇ ਨਾਲ ਦੇਣਾ ਹੈ, ਇੱਦਾਂ ਨਹੀਂ ਕਹਿਣਾ ਉਹ ਛੋਟੂ ਇੱਧਰ ਆਓ ਇਹ ਚਾਹ ਦਾ ਕੱਪ ਫੜਾਈ, ਨਹੀਂ, ਕਲਾਸੀ ਤਰੀਕੇ ਦੇ ਨਾਲ, ਐਲੀਗੈਂਟ ਤਰੀਕੇ ਦੇ ਨਾਲ ਤੁਸੀਂ ਆਰਡਰ ਦੇਣਾ। ਖਾਂਦੇ ਟਾਈਮ ਅਨਨੈਸੈਸਰੀ ਲਾਊਡ ਆਵਾਜ਼ ਜਾਂ ਫਿਰ ਫੋਨ ਜਿਹੜਾ ਸਪੀਕਰ 'ਤੇ ਗੱਲ ਕਰਨਾ, ਇਹ ਚੀਜ਼ਾਂ ਅਵੋਇਡ ਕੀਤੀਆਂ ਜਾਂਦੀਆਂ ਨੇ। ਵੇਟਰਸ ਨਾਲ ਰਿਸਪੈਕਟਫੁਲੀ ਤਰੀਕੇ ਦੇ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਹੈ। ਖਾਣੇ ਨੂੰ ਸਲੋਲੀ ਸਲੋਲੀ ਇੰਜੋਏ ਕਰਨਾ, ਜਲਦੀ ਜਲਦੀ ਖਾਣਾ ਫੈਂਸੀ ਡਾਇਨਿੰਗ 'ਚ ਅਵੋਇਡ ਕੀਤਾ ਜਾਂਦਾ ਹੈ। ਟੇਬਲ 'ਤੇ ਸਫਾਈ ਅਤੇ ਡਿਸਿਪਲਿਨ ਮੇਨਟੇਨ ਕਰਕੇ ਹੀ ਰੱਖਣਾ ਚਾਹੀਦਾ, ਇਹ ਸੋਹਣੇ ਐਟੀਕੇਟਸ ਹੁੰਦੇ ਨੇ। ਅਤੇ ਸਭ ਤੋਂ ਇੰਪੋਰਟੈਂਟ ਚੀਜ਼, ਕੌਨਫੀਡੈਂਸ ਅਤੇ ਸਿੰਪਲੀਸਿਟੀ ਹਰ ਜਗ੍ਹਾ ਤੁਹਾਨੂੰ ਕਲਾਸੀ ਬਣਾ ਹੀ ਦਿੰਦੀ ਹੈ। ਤਾਂ ਚਲੋ ਜੀ, ਅੱਜ ਦਾ ਇਹ ਸਫ਼ਰ ਜਿਹੜਾ ਹੈ ਨਾ, ਅਸੀਂ ਹੋਮ ਸਵੀਟ ਹੋਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ। ਮੈਨੂੰ ਲੱਗਦਾ ਹੈ ਕਿ ਸਭ ਤੋਂ ਇੰਟਰਸਟਿੰਗ ਚੀਜ਼ ਤਾਂ ਇਹੀ ਸੀ ਜਿਹੜੀ ਸ਼ਾਇਦ ਤੁਸੀਂ ਕਦੇ ਡਿਸਕਸ ਨਹੀਂ ਕੀਤੀ ਹੋਏਗੀ, ਕਿ ਫੈਂਸੀ ਰੈਸਟੋਰੈਂਟਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਉੱਠਣਾ ਹੈ, ਬਹਿਣਾ ਹੈ, ਗੱਲਬਾਤ ਕਰਨੀ ਹੈ। ਤਾਂ ਚਲੋ ਜੀ, ਹੁਣ ਇਹ ਵੀ ਪਤਾ ਲੱਗ ਗਈ ਅਤੇ ਹੁਣ ਤੁਸੀਂ ਛੋਟੇ ਭਰਾ ਜਿਹੜੇ ਤੁਹਾਡੇ ਭੈਣ ਹੈ ਉਹਨਾਂ ਨੂੰ ਦੱਸ ਸਕਦੇ ਹੋ ਕਿ ਇੱਦਾਂ ਇੱਦਾਂ ਤੁਸੀਂ ਬਿਹੇਵ ਕਰਿਓ, ਫਿਰ ਮੈਂ ਤੁਹਾਨੂੰ ਚਿੱਜੀ ਵੀ ਲੈ ਕੇ ਦਊਂਗਾ ਅਤੇ ਨਾਲ ਤੁਹਾਨੂੰ ਲੈ ਕੇ ਵੀ ਜਾਊਂਗਾ। ਚਲੋ ਜੀ, ਅਗਲੇ ਪ੍ਰੋਗਰਾਮ ਦੇ ਵਿੱਚ ਮਿਲਾਂਗੇ। ਇਸ ਪ੍ਰੋਗਰਾਮ ਦਾ ਇਹ ਆਖਰੀ ਗੀਤ ਅਸੀਂ ਸੁਣਦੇ ਹਾਂ ਖੂਬਸੂਰਤ ਜਿਹਾ ਅਮਿਤ ਕੁਮਾਰ ਜੀ ਦੀ ਆਵਾਜ਼ ਦੇ ਵਿੱਚ। ਮੈਂ ਤੁਹਾਡੀ ਆਪਣੀ ਦੋਸਤ ਮਹਿਕ ਪ੍ਰੋਗਰਾਮ ਇੰਜੋਏ ਕਰ ਰਹੀ ਸੀ, ਹੋਮ ਸਵੀਟ ਹੋਮ 'ਤੇ ਟਿਊਨ ਕੀਤਾ 102.7 ਮੈਗਾਹਰਟਜ਼ ਦਾ FM ਰੇਨਬੋ ਚੈਨਲ।

पुराने गीतों की महक है हवाओं में आज। हर सुर सुनाए दिल के खूबसूरत राज। यादों के सफर पर चलिए हमारे साथ, जहां हर नगमा बन जाए दिल की बात। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਮਿਡ ਡੇ ਮੈਲੋਡੀਜ਼। ਉਹ ਪ੍ਰੋਗਰਾਮ ਜਿੱਥੇ ਰੈਟਰੋ ਸੌਂਗਸ ਦੀ ਮਿਠਾਸ ਤੇ ਪੁਰਾਣੇ ਜ਼ਮਾਨੇ ਦੇ ਜਾਦੂ ਤੁਹਾਡੇ ਦਿਨ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਤੇ ਖਾਸ ਬਣਾ ਦੇਗਾ। ਤਾਂ ਚਲੋ ਜੀ, ਅਗਲੇ ਕੁਝ ਪਲਾਂ ਤੱਕ ਅਸੀਂ ਲੈ ਕੇ ਜਾ ਰਹੇ ਹਾਂ ਤੁਹਾਨੂੰ ਐਵਰਗ੍ਰੀਨ ਮੈਲੋਡੀਜ਼ ਦੇ ਵਿੱਚ, ਜੋ ਕਿ ਦਿਲਾਂ ਨੂੰ ਧੜਕਣ ਨੂੰ ਸਕੂਨ ਦੇਗਾ। ਸੋ ਰਿਲੈਕਸ ਕਰੋ, ਚਾਏ ਦੀ ਚੁਸਕੀ ਲਵੋ ਅਤੇ ਖਾਣਾ ਖਾਓ, ਜੋ ਵੀ ਤੁਸੀਂ ਕਰ ਰਹੇ ਹੋ ਕਰੋ। ਅਤੇ ਸੁਰਾਂ ਦੇ ਇਸ ਹਸੀਨ ਸਫ਼ਰ ਦੇ ਵਿੱਚ ਚੱਲਣ ਲਈ ਸਾਡੇ ਨਾਲ ਤਿਆਰ ਹੋ ਜਾਓ। ਸੁਣਦੇ ਹਾਂ ਜੀ ਪਹਿਲਾ ਗੀਤ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ, ਬਾਹੋਂ ਮੇਂ ਚਲੇ ਆਓ।

ਚਿਹਰੇ ਤੋਂ ਹੁਣ ਤਾਂ ਆਪਣਾ ਪਰਦਾ ਉਠਾਓ, ਜ਼ਿੰਦਗੀ ਵੀ ਕਿੰਨੀ ਜ਼ਿਆਦਾ ਅਜੀਬ ਹੈ ਨਾ। ਜ਼ਿੰਦਗੀ ਕੈਸੀ ਹੈ ਪਹੇਲੀ, ਹਾਏ ਕਭੀ ਇਹ ਹਸਾਏ ਕਭੀ ਇਹ ਰੁਲਾਏ।

ਜ਼ਿੰਦਗੀ ਦੀਆਂ ਉਲਝਣਾਂ ਦੇ ਜਿਹੜੇ ਅਹਿਸਾਸ ਨੇ ਉਹ ਬੜੀ ਖੂਬਸੂਰਤ ਆਵਾਜ਼ ਦੇ ਵਿੱਚ ਬਿਆਨ ਕਰਦਾ ਇਹ ਗੀਤ, ਜ਼ਿੰਦਗੀ ਕੈਸੀ ਹੈ ਪਹੇਲੀ। ਲੇਕਿਨ ਹੁਣ ਅਹਿਸਾਸ ਨੂੰ ਅੱਗੇ ਵਧਾਉਂਦੇ ਹਾਂ ਅਤੇ ਇੱਕ ਹੋਰ ਹਲਕਾ ਫੁਲਕਾ ਅਤੇ ਮੁਸਕੁਰਾਹਟ ਨਾਲ ਭਰਿਆ ਹੋਇਆ ਨਗਮਾ, ਜਿੱਥੇ ਦਿਲ ਜ਼ਿੰਦਗੀ ਨੂੰ ਥੋੜ੍ਹਾ ਸ਼ਰਾਰਤੀ ਅੰਦਾਜ਼ ਦੇ ਨਾਲ ਦੇਖਦਾ ਹੈ। ਆਸ਼ਾ ਭੋਸਲੇ ਜੀ ਦੀ ਚੁਲਬੁਲੀ ਆਵਾਜ਼ ਦੇ ਵਿੱਚ ਪਹੇਲੀ ਛੋਟੀ ਸੀ, ਸੁਣਦੇ ਹਾਂ।

ਬਰਸੋਂ ਪੁਰਾਣਾ ਯਾਰਾਨਾ ਵਿੱਚ ਅਸੀਂ ਮਹਿਸੂਸ ਕੀਤਾ ਕਿ ਦੋਸਤੀ ਅਤੇ ਆਪਣਾਪਣ ਦਾ ਦਰਦ ਪਰ ਹੁੰਦਾ ਹੈ ਅਤੇ ਪਰ ਕਈ ਵਾਰ ਕੀ ਹੁੰਦਾ ਜਦੋਂ ਦਿਲ ਉਦਾਸ ਹੋ ਜਾਵੇ ਨਾ ਤਾਂ ਕਿਸੇ ਆਪਣੇ ਦਾ ਸਾਥ ਸਭ ਤੋਂ ਜ਼ਿਆਦਾ ਵੱਡੀ ਤਸੱਲੀ ਦਿੰਦਾ ਹੈ। ਅਤੇ ਹੁਣ ਉਸੀ ਅਹਿਸਾਸ ਨੂੰ ਅੱਗੇ ਵਧਾਉਂਦੇ ਹੋਏ ਇੱਕ ਗੀਤ ਜਿੱਥੇ ਮੁਹੱਬਤ ਸਹਾਰਾ ਬਣ ਕੇ ਸਾਹਮਣੇ ਆਉਂਦੀ ਹੈ, ਇਹ ਯਾਰ ਮੁਝੇ ਥਾਮ ਲੇ ਜ਼ਿੰਦਗੀ ਸੇ ਭਾਗ ਕਰ। ਸੁਣਦੇ ਹਾਂ ਇਹ ਗੀਤ ਲਤਾ ਮੰਗੇਸ਼ਕਰ ਜੀ ਦੀ ਭੈਣ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ।

ਐ ਯਾਰ ਮੁਝੇ ਥਾਮ ਲੇ। ਇਸ ਗੀਤ ਦੇ ਵਿੱਚ ਮੁਹੱਬਤ ਦਾ ਸਹਾਰਾ ਅਤੇ ਦਿਲ ਦਾ ਯਕੀਨ ਸੀ, ਅਤੇ ਹੁਣ ਅਗਲਾ ਗੀਤ ਉਸ ਦਿਲ ਦੀ ਆਵਾਜ਼ ਬਣ ਕੇ ਆ ਰਿਹਾ ਹੈ ਜੋ ਆਪਣੇ ਜਜ਼ਬਾਤ ਛੁਪਾ ਨਹੀਂ ਪਾਉਂਦਾ। ਹਾਲ ਤੁਝੇ ਆਪਣਾ ਕੈਸੇ ਬਤਾਊਂ, ਇਹ ਗੀਤ ਹੁਣ ਤੁਸੀਂ ਸੁਣੋਗੇ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਮਿਡ ਡੇ ਮੈਲੋਡੀਜ਼, ਉਹ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਗੀਤਾਂ ਬਾਰੇ ਗੱਲਬਾਤ ਕਰਦੇ ਹਾਂ। ਤਾਂ ਚਲੋ ਜੀ, ਅਗਲਾ ਗੀਤ ਸੁਣਦੇ ਹਾਂ, ਖੂਬਸੂਰਤ ਜਿਹਾ, ਜਿਹੜਾ ਹੈ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ।

ਘੁੰਗਰੂ ਵਜੇ ਅਤੇ ਪ੍ਰੋਗਰਾਮ ਦੇ ਵਿੱਚ ਟਾਈਮ ਦਾ ਜਿਹੜਾ ਹੈ ਉਹ ਘੰਟੀ ਵੀ ਵੱਜ ਗਈ, ਅੱਧਾ ਘੰਟਾ ਜਿਹੜਾ ਹੈ ਉਹ ਹੋ ਗਿਆ ਹੈ ਅਤੇ ਅੱਧਾ ਘੰਟਾ ਜਿਹੜਾ ਹੈ ਉਹ ਰਹਿੰਦਾ ਹੈ। ਅਤੇ ਚਲੋ ਜੀ, ਇਸ ਤੋਂ ਬਾਅਦ ਅਗਲਾ ਗੀਤ ਅਸੀਂ ਇੰਜੋਏ ਕਰਦੇ ਹਾਂ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ, ਗੋਰੀ ਤੇਰੀ ਜਵਾਨੀ।

ਗੋਰੀ ਤੇਰੀ ਜਵਾਨੀ ਪੇ ਜਬ ਸੇ ਜਮਾਲ ਆ ਗਿਆ ਦੇ ਵਿੱਚ ਜਵਾਨੀ ਦਾ ਜੋਸ਼ ਅਤੇ ਮਸਤਾਨੀ ਜਿਹੜੀ ਹੈ ਮਸਤਾਨਗੀ ਵਾਲਾ ਜਿਹੜਾ ਰੰਗ ਹੈ ਤੁਸੀਂ ਵੇਖਿਆ ਅਤੇ ਹੁਣ ਉਸੀ ਮਸਤੀ ਭਰੇ ਅੰਦਾਜ਼ ਦਾ ਇੱਕ ਹੋਰ ਜ਼ਬਰਦਸਤ ਜਵਾਬ ਜਿੱਥੇ ਉਮਰ ਵੀ ਦਿਲ ਦੀ ਮਸਤੀ ਅੱਗੇ ਹਾਰ ਜਾਂਦੀ ਹੈ ਅਤੇ ਅਗਲਾ ਗੀਤ ਸੁਣੋ ਜੀ ਬੁੱਢੇ ਪੇ ਆ ਗਈ ਜਵਾਨੀ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ।

FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਹੀ ਪਲਾਂ ਦੇ ਵਿੱਚ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। 1:40 ਹੋਣ ਜਾ ਰਹੇ ਨੇ। ਪਹਿਲਾਂ ਸੁਣਾਂਗੇ ਪੰਜਾਬੀ ਖਬਰਾਂ ਅਤੇ 1:50 ਤੇ ਉਰਦੂ 'ਚ ਖਬਰਾਂ ਸੁਣੋਗੇ। ਠੀਕ 2 ਵਜੇ ਫੇਰ ਹਾਜ਼ਰ ਹੋਵਾਂਗੇ ਫੌਜੀ ਵੀਰਾਂ ਲਈ ਕੁਝ ਹੋਰ ਗੀਤਾਂ ਦੇ ਨਾਲ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਈਡੀ ਵੱਲੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਤੋਂ ਜ਼ਮੀਨ ਦੀ ਵਰਤੋਂ 'ਚ ਤਬਦੀਲੀ ਬਾਰੇ

0: ਲਾਇਸੈਂਸ ਸੰਬੰਧੀ ਧੋਖਾਧੜੀ ਦੇ ਸੰਬੰਧ ਵਿੱਚ ਪੰਜਾਬ ਦੇ ਮੋਹਾਲੀ ਅਤੇ ਚੰਡੀਗੜ੍ਹ ਵਿੱਚ 12 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੇਸ਼ ਅੱਜ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦਹਿਸ਼ਤਗਰਦਾਂ ਨੂੰ ਹਰਾਉਣ ਅਤੇ ਦਹਿਸ਼ਤਗਰਦੀ ਦੇ ਤੰਤਰ ਨੂੰ ਖਤਮ ਕਰਨ ਦੇ ਆਪਣੇ ਇਰਾਦੇ ਦ੍ਰਿੜ ਹੋ ਲਏ। ਬਿਹਾਰ ਵਿੱਚ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਅੱਜ ਆਪਣੇ ਮੰਤਰੀ ਮੰਡਲ ਦਾ ਪਸਾਰ ਕੀਤਾ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਬਾਗਬਾਨੀ ਖੇਤਰ 'ਤੇ ਵਧੇਰੇ ਧਿਆਨ ਕੇਂਦਰਿਤ ਕਰਨ ਲਈ ਇੱਕ ਟਾਸਕ ਫੋਰਸ ਬਣਾਈ ਜਾਏਗੀ। ਅਤੇ IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜੈਂਟਸ ਦਾ ਮੁਕਾਬਲਾ ਲਖਨਊ ਵਿੱਚ ਸ਼ਾਮੀ 7:30 ਵਜੇ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਇਨਫੋਰਸਮੈਂਟ ਡਾਇਰੈਕਟੋਰੇਟ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ GMADA ਤੋਂ ਜ਼ਮੀਨ ਦੀ ਵਰਤੋਂ 'ਚ ਤਬਦੀਲੀ ਬਾਰੇ ਲਾਇਸੈਂਸ ਪ੍ਰਾਪਤ ਕਰਨ ਵਿੱਚ ਵੱਡੀ ਪੱਧਰ 'ਤੇ ਜਾਲਸਾਜ਼ੀ ਅਤੇ ਸੈਂਕੜੇ ਕਰੋੜ ਇਕੱਠੇ ਕਰਨ ਲਈ ਜਨਤਾ ਨਾਲ ਧੋਖਾਧੜੀ ਦੇ ਸੰਬੰਧ ਵਿੱਚ ਪੰਜਾਬ ਵਿੱਚ ਮੋਹਾਲੀ ਅਤੇ ਚੰਡੀਗੜ੍ਹ ਵਿੱਚ 12 ਥਾਵਾਂ 'ਤੇ ਤਲਾਸ਼ੀ ਲੈ ਰਿਹਾ ਹੈ। ED ਮੁਤਾਬਕ ਨਿਤਿਨ ਗੋਇਲ ਨਾਲ ਜੁੜੀਆਂ ਥਾਵਾਂ 'ਤੇ ਤਲਾਸ਼ੀ ਲਈ ਜਾ ਰਹੀ ਹੈ ਕਿਉਂਕਿ ਉਹ ਕਥਿਤ ਤੌਰ 'ਤੇ ਉਹਨਾਂ ਬਿਲਡਰਾਂ ਦੀ ਮਦਦ ਕਰ ਰਿਹਾ ਸੀ ਜਿਨ੍ਹਾਂ ਨੇ GMADA ਫੀਸਾਂ ਦਾ ਭੁਗਤਾਨ ਨਹੀਂ ਕੀਤਾ ਅਤੇ ਉਹਨਾਂ ਬਿਲਡਰਾਂ ਲਈ ਸਿਆਸੀ ਸੁਰੱਖਿਆ ਜੁਟਾ ਰਿਹਾ ਸੀ। ਉਹ ਪੰਜਾਬ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਡਿਊਟੀ 'ਤੇ ਅਧਿਕਾਰੀ ਰਾਜਵੀਰ ਘੁੰਮਣ ਦਾ ਨਜ਼ਦੀਕੀ ਸਾਥੀ ਹੈ। ਏਜੰਸੀ ਨੇ ਕਿਹਾ ਕਿ ਨਿਤਿਨ ਗੋਇਲ 'ਤੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਸੰਪਰਕ ਅਧਿਕਾਰੀ ਵਜੋਂ ਕੰਮ ਕਰਨ ਦਾ ਸ਼ੱਕ ਹੈ। ਦੇਸ਼ ਅੱਜ ਆਪਰੇਸ਼ਨ ਸਿੰਦੂਰ ਦੀ ਪਹਿਲੇ ਵਰ੍ਹੇਗੰਢ ਮਨਾ ਰਿਹਾ ਹੈ। ਪਿਛਲੇ ਸਾਲ 7 ਮਈ ਨੂੰ ਭਾਰਤ ਨੇ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਜਿਸ ਵਿੱਚ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਦੇ 9 ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਗਏ। ਇਹ ਕਾਰਵਾਈ ਪਿਛਲੇ ਸਾਲ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਸੈਲਾਨੀਆਂ 'ਤੇ ਹੋਏ ਪਾਕਿਸਤਾਨ ਦੀ ਹਮਾਇਤ ਵਾਲੇ ਬੇਰਹਿਮ ਦਹਿਸ਼ਤਗਰਦ ਹਮਲੇ ਦਾ ਭਾਰਤ ਦਾ ਸਖ਼ਤ ਜਵਾਬ ਸੀ। ਪੇਸ਼ ਹੈ ਇੱਕ ਰਿਪੋਰਟ।
1: ਆਪਰੇਸ਼ਨ ਸਿੰਦੂਰ ਭਾਰਤ ਦੀ ਫੌਜੀ ਅਤੇ ਰਣਨੀਤਿਕ ਸ਼ਕਤੀ ਦਾ ਇੱਕ ਮਹੱਤਵਪੂਰਨ ਪ੍ਰਦਰਸ਼ਨ ਸੀ ਜਿਸ ਨੂੰ ਫੌਜੀ ਅਤੇ ਗੈਰ ਫੌਜੀ ਸਾਧਨਾਂ ਦੇ ਸੁਮੇਲ ਨਾਲ ਅੰਜਾਮ ਦਿੱਤਾ ਗਿਆ। ਇਸ ਬਹੁਪੱਖੀ ਕਾਰਵਾਈ ਨੇ ਦਹਿਸ਼ਤਗਰਦੀ ਖਤਰਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬੇਅਸਰ ਕੀਤਾ, ਪਾਕਿਸਤਾਨੀ ਹਮਲੇ ਨੂੰ ਰੋਕਿਆ ਅਤੇ ਦਹਿਸ਼ਤਗਰਦੀ ਪ੍ਰਤੀ ਭਾਰਤ ਦੀ ਬਿਲਕੁਲ ਨਾ ਬਰਦਾਸ਼ਤ ਕਰਨ ਦੀ ਨੀਤੀ ਨੂੰ ਮਜ਼ਬੂਤੀ ਨਾਲ ਲਾਗੂ ਕੀਤਾ। ਇਸ ਆਪਰੇਸ਼ਨ ਨੇ ਅੰਤਰਰਾਸ਼ਟਰੀ ਸਮਰਥਨ ਪ੍ਰਾਪਤ ਕਰਦੇ ਹੋਏ ਰਣਨੀਤਿਕ ਸੰਜਮ ਬਣਾਈ ਰੱਖਿਆ। ਇਸ ਕਾਰਵਾਈ ਦਾ ਉਦੇਸ਼ ਦਹਿਸ਼ਤਗਰਦੀ ਕਰਨ ਵਾਲਿਆਂ ਅਤੇ ਉਹਨਾਂ ਦੇ ਯੋਜਨਾਕਾਰਾਂ ਨੂੰ ਸਜ਼ਾ ਦੇਣਾ ਅਤੇ ਸਰਹੱਦ ਪਾਰ ਦਹਿਸ਼ਤਗਰਦੀ ਬੁਨਿਆਦੀ ਢਾਂਚੇ ਨੂੰ ਤਬਾਹ ਕਰਨਾ ਸੀ। ਇਸ ਕਾਰਵਾਈ ਦੌਰਾਨ ਭਾਰਤੀ ਹਥਿਆਰਬੰਦ ਬਲਾਂ ਨੇ ਕਈ ਦਹਿਸ਼ਤਗਰਦ ਕੈਂਪਾਂ ਤੇ ਸਿਖਲਾਈ ਸਥਾਨਾਂ ਦੀ ਪਛਾਣ ਕਰਕੇ 9 ਵੱਡੇ ਦਹਿਸ਼ਤਗਰਦ ਕੈਂਪਾਂ ਨੂੰ ਨੇਸਤਾ ਨਾਬੂਦ, 11 ਪਾਕਿਸਤਾਨੀ ਹਵਾਈ ਅੱਡਿਆਂ ਤੇ ਹਮਲੇ ਅਤੇ ਕਈ ਮੁੱਖ ਦਹਿਸ਼ਤਗਰਦਾਂ ਦਾ ਖਾਤਮਾ ਕੀਤਾ। ਹਮਲੇ ਭਿਆਨਕ ਸਨ ਪਰ ਭਾਰਤ ਨੇ ਹਮਲਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਅਤੇ ਸੰਜਮ ਨਾਲ ਅੰਜਾਮ ਦਿੰਦੇ ਹੋਏ ਸਿਰਫ ਦਹਿਸ਼ਤਗਰਦ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਨਾਗਰਿਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਆਪਣੇ ਭਾਰੀ ਨੁਕਸਾਨ ਤੋਂ ਬਾਅਦ ਪਾਕਿਸਤਾਨ ਨੂੰ ਜੰਗਬੰਦੀ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪਿਆ। ਆਪਰੇਸ਼ਨ ਸਿੰਦੂਰ ਦਹਿਸ਼ਤਗਰਦੀ ਖਿਲਾਫ ਭਾਰਤ ਦੇ ਦ੍ਰਿੜ ਸੰਕਲਪ ਦੀ ਪ੍ਰਮੁੱਖ ਉਦਾਹਰਣ ਅਤੇ ਮੁਲਕ ਦੀ ਵਿਨਾਸ਼ਕਾਰੀ ਫੌਜੀ ਸ਼ਕਤੀ ਦਾ ਪ੍ਰਦਰਸ਼ਨ ਹੈ। ਬਿਊਰੋ ਰਿਪੋਰਟਸ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਆਪਰੇਸ਼ਨ ਸਿੰਦੂਰ ਨੂੰ ਦਹਿਸ਼ਤਗਰਦਾਂ ਅਤੇ ਸਾਡੀ ਪ੍ਰਭੂਸੱਤਾ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲੀਆਂ ਸਾਰੀਆਂ ਤਾਕਤਾਂ ਵਿਰੁੱਧ ਭਾਰਤ ਦੇ ਅਟਲ ਇਰਾਦੇ ਦਾ ਇੱਕ ਪਰਿਭਾਸ਼ਿਤ ਪ੍ਰਮਾਣ ਕਿਹਾ। ਆਪਰੇਸ਼ਨ ਸਿੰਦੂਰ ਦੇ 1 ਸਾਲ ਪੂਰਾ ਹੋਣ 'ਤੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦੀ ਅਸਾਧਾਰਨ ਸਫਲਤਾ ਸਾਡੀਆਂ ਹਥਿਆਰਬੰਦ ਫੌਜਾਂ ਦੀ ਬੇਮਿਸਾਲ ਹਿੰਮਤ ਅਤੇ ਦ੍ਰਿੜਤਾ ਨੂੰ ਦਰਸਾਉਂਦੀ ਏ। ਰਾਸ਼ਟਰਪਤੀ ਨੇ ਕਿਹਾ ਕਿ ਪਹਿਲਗਾਮ ਵਿਖੇ ਹੋਏ ਬੇਰਹਿਮ ਹਮਲੇ ਦਾ ਢੁਕਵਾਂ ਅਤੇ ਮਿਸਾਲੀ ਸਟੀਕਤਾ ਨਾਲ ਸਾਹਮਣਾ ਕੀਤਾ ਗਿਆ। ਉਨ੍ਹਾਂ ਦੁਹਰਾਇਆ ਕਿ ਜੋ ਲੋਕ ਭਾਰਤ ਤੋਂ ਧਮਕੀ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਰਾਸ਼ਟਰ ਚੌਕਸ, ਇਕਜੁੱਟ ਅਤੇ ਤਾਕਤ ਨਾਲ ਜਵਾਬ ਦੇਣ ਲਈ ਤਿਆਰ ਏ। ਰਾਸ਼ਟਰਪਤੀ ਮੁਰਮੂ ਨੇ ਵੀ ਕਿਹਾ ਕਿ ਅੱਜ ਰਾਸ਼ਟਰ ਸਾਡੇ ਫੌਜੀਆਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਸਲਾਮ ਕਰਦਾ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਆਪਰੇਸ਼ਨ ਸਿੰਦੂਰ ਅਤੇ ਭਾਰਤ ਦੀ ਸ਼ਾਂਤੀ ਅਤੇ ਏਕਤਾ ਅਤੇ ਪ੍ਰਭੂਸੱਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਦਹਿਸ਼ਤਗਰਦ ਤਾਕਤਾਂ ਅਤੇ ਦਹਿਸ਼ਤਗਰਦੀ ਦੀ ਹਮਾਇਤ ਕਰਨ ਵਾਲੇ ਸਰਕਾਰਾਂ ਨੂੰ ਦ੍ਰਿੜਤਾ ਨਾਲ ਜਵਾਬ ਦੇਣ ਵਾਲਾ ਕਿਹਾ ਹੈ। ਉਪ ਰਾਸ਼ਟਰਪਤੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਸਾਡੀਆਂ ਹਥਿਆਰਬੰਦ ਫੌਜਾਂ ਦੀ ਹਿੰਮਤ ਅਤੇ ਬਹਾਦਰੀ ਨੇ ਇਹ ਯਕੀਨੀ ਬਣਾਇਆ ਕਿ ਦਹਿਸ਼ਤਗਰਦੀ ਨੈਟਵਰਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਦਹਿਸ਼ਤਗਰਦਾਂ ਨੂੰ ਹਰਾਉਣ ਅਤੇ ਦਹਿਸ਼ਤਗਰਦੀ ਦੇ ਤੰਤਰ ਨੂੰ ਖਤਮ ਕਰਨ ਦੇ ਆਪਣੇ ਇਰਾਦੇ 'ਤੇ ਅਡੋਲ ਏ। ਆਪਰੇਸ਼ਨ ਸਿੰਦੂਰ ਦੇ 1 ਸਾਲ ਪੂਰੇ ਹੋਣ 'ਤੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਆਪਰੇਸ਼ਨ ਦੌਰਾਨ ਬੇਮਿਸਾਲ ਹਿੰਮਤ, ਸਟੀਕਤਾ ਅਤੇ ਦ੍ਰਿੜਤਾ ਦਿਖਾਈ ਏ। ਉਨ੍ਹਾਂ ਕਿਹਾ ਕਿ ਫੌਜਾਂ ਨੇ ਪਹਿਲਗਾਮ ਵਿੱਚ ਮਾਸੂਮ ਭਾਰਤੀਆਂ 'ਤੇ ਹਮਲਾ ਕਰਨ ਦੀ ਹਿੰਮਤ ਕਰਨ ਵਾਲਿਆਂ ਨੂੰ ਢੁਕਵਾਂ ਜਵਾਬ ਦਿੱਤਾ। ਸ੍ਰੀ ਮੋਦੀ ਨੇ ਵੀ ਕਿਹਾ ਕਿ ਪੂਰਾ ਦੇਸ਼ ਹਥਿਆਰਬੰਦ ਬਲਾਂ ਨੂੰ

ਦੀ ਬਹਾਦਰੀ ਲਈ ਸਲਾਮ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਦਹਿਸ਼ਤਗਰਦੀ ਵਿਰੁੱਧ ਭਾਰਤ ਦੇ ਦ੍ਰਿੜਤਾ ਨਾਲ ਦਿੱਤੇ ਜਵਾਬ ਅਤੇ ਰਾਸ਼ਟਰੀ ਸੁਰੱਖਿਆ ਦੀ ਰਾਖੀ ਲਈ ਇਸ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਬਿਹਾਰ ਵਿੱਚ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਅੱਜ ਆਪਣੇ ਮੰਤਰੀ ਮੰਡਲ ਦਾ ਪਸਾਰ ਕੀਤਾ ਹੈ। ਮੰਤਰੀ ਮੰਡਲ ਵਿੱਚ ਕਈ ਆਗੂਆਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਇਨ੍ਹਾਂ ਵਿੱਚ ਭਗਵਾਨ ਸਿੰਘ ਕੁਸ਼ਵਾਹਾ, ਅਰੁਣ ਸ਼ੰਕਰ ਪ੍ਰਸਾਦ, ਮਦਨ ਸਾਹਨੀ, ਸੰਤੋਸ਼ ਕੁਮਾਰ ਸੁਮਨ, ਰਮਾ ਨਿਸ਼ਾਦ, ਰਾਮ ਕਿਰਪਾਲ ਯਾਦਵ, ਨਿਤੀਸ਼ ਮਿਸ਼ਰਾ, ਦਾਮੋਦਰ ਰਾਵਤ, ਸੰਜੇ ਸਿੰਘ ਅਤੇ ਅਸ਼ੋਕ ਚੌਧਰੀ ਸ਼ਾਮਿਲ ਨੇ। ਪਟਨਾ ਦੇ ਗਾਂਧੀ ਮੈਦਾਨ ਵਿੱਚ ਹੋਏ ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਸਮੇਤ ਕਈ ਸੀਨੀਅਰ ਨੇਤਾਵਾਂ ਅਤੇ ਕੈਬਨਿਟ ਮੈਂਬਰਾਂ ਨੇ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਨਾ ਵਿੱਚ ਇੱਕ ਰੋਡ ਸ਼ੋਅ ਵੀ ਕੀਤਾ, ਜਿਸ ਦੌਰਾਨ ਰਸਤੇ ਵਿੱਚ ਲੋਕ ਵੱਡੀ ਗਿਣਤੀ ਵਿੱਚ ਇਕੱਤਰ ਹੋਏ। ਪੁਡੂਚੇਰੀ ਦੇ ਮੁੱਖ ਮੰਤਰੀ ਐਨ ਰੰਗਾਸਾਮੀ ਨੇ ਅੱਜ ਉਪ ਰਾਜਪਾਲ ਕੇ ਕੈਲਾਸ਼ ਨਾਥਨ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ, ਜਿਸ ਨਾਲ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਨਵੀਂ ਸਰਕਾਰ ਦੇ ਗਠਨ ਦਾ ਰਾਹ ਪੱਧਰਾ ਹੋ ਗਿਆ। ਮੁੱਖ ਮੰਤਰੀ ਨੇ ਰਾਜ ਨਿਵਾਸ ਵਿਖੇ ਉਪ ਰਾਜਪਾਲ ਨੂੰ ਨਿੱਜੀ ਤੌਰ ਤੇ ਅਸਤੀਫਾ ਸੌਂਪਿਆ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਲਈ ਕਿਸਾਨਾਂ ਦਾ ਵਿਕਾਸ ਜ਼ਰੂਰੀ ਏ। ਉਨ੍ਹਾਂ ਅੱਗੇ ਕਿਹਾ ਕਿ ਬਰਾਮਦ ਨੂੰ ਵਧਾਉਣ ਲਈ ਬਾਗਬਾਨੀ ਖੇਤਰ ਦੇ ਸਾਰੇ ਪਹਿਲੂਆਂ 'ਤੇ ਧਿਆਨ ਕੇਂਦਰਿਤ ਕਰਨ ਅਤੇ ਸਮੁੱਚੀ ਸਰਕਾਰੀ ਪਹੁੰਚ ਨਾਲ ਕੰਮ ਕਰਨ ਲਈ ਇੱਕ ਟਾਸਕ ਫੋਰਸ ਬਣਾਈ ਜਾਏਗੀ। ਲਖਨਊ ਵਿੱਚ ਫਰੂਟ ਹੋਰਾਈਜ਼ਨ 2026 ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਇਸ ਸਮੇਂ ਕਰੀਬ 1,129 ਲੱਖ ਮੀਟ੍ਰਿਕ ਟਨ ਫਲ ਪੈਦਾ ਕਰ ਰਿਹਾ ਹੈ। ਹਾਲਾਂਕਿ ਬਰਾਮਦ ਦੇ ਮਾਮਲੇ ਵਿੱਚ ਦੇਸ਼ ਸਿਰਫ 14 ਲੱਖ ਮੀਟ੍ਰਿਕ ਟਨ ਦੇ ਕਰੀਬ ਫਲਾਂ ਦੀ ਬਰਾਮਦ ਕਰਦਾ ਹੈ। ਉਨ੍ਹਾਂ ਕਿਹਾ ਕਿ ਬਰਾਮਦ ਨੂੰ ਵਧਾਉਣ ਲਈ ਫਲਾਂ ਦੇ ਲੰਮੇ ਸਮੇਂ ਤੱਕ ਤਾਜ਼ਾ ਰਹਿਣ ਨੂੰ ਯਕੀਨੀ ਬਣਾਉਣਾ ਜ਼ਰੂਰੀ ਏ। ਕੇਂਦਰੀ ਮੰਤਰੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਫਲਾਂ ਦੇ ਉਤਪਾਦਨ ਦੇ ਨਾਲ ਨਾਲ ਸਰਕਾਰ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਗੁਣਵੱਤਾ ਸੁਧਾਰ, ਪ੍ਰੋਸੈਸਿੰਗ ਅਤੇ ਬਰਾਮਦ 'ਤੇ ਵੀ ਧਿਆਨ ਕੇਂਦਰਿਤ ਕਰ ਰਹੀ ਏ। ਕਿਰਤ ਤੇ ਰੁਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਨਵੇਂ ਕਿਰਤ ਸਾਹਿਬ ਦੇ ਤਹਿਤ 40 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਰਕਰਾਂ ਲਈ ਇੱਕ ਦੇਸ਼ ਵਿਆਪੀ ਸਾਲਾਨਾ ਸਿਹਤ ਜਾਂਚ ਪਹਿਲਕਦਮੀ ਸ਼ੁਰੂ ਕੀਤੀ। ਇਸ ਪਹਿਲਕਦਮੀ ਕਿੱਤੇ ਨਾਲ ਜੁੜੀਆਂ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ, ਜੋ ਭਾਰਤ ਦੇ ਮੁਲਾਜ਼ਮਾਂ ਲਈ ਵਿਆਪਕ ਸਿਹਤ ਸੰਭਾਲ ਪਹੁੰਚ ਨੂੰ ਯਕੀਨੀ ਬਣਾਉਂਦੀ ਏ। ਅੱਜ ਨਵੀਂ ਦਿੱਲੀ ਦੇ ਮੁਲਾਜ਼ਮਾਂ ਦੇ ਰਾਜ ਬੀਮਾ ਨਿਗਮ ਜਾਂ ESIC ਮੈਡੀਕਲ ਕਾਲਜ ਦੇ ਹਸਪਤਾਲ ਵਿਖੇ ਇਸ ਪਹਿਲਕਦਮੀ ਦੀ ਸ਼ੁਰੂਆਤ ਕਰਦੇ ਹੋਏ ਕਿਰਤ ਤੇ ਰੁਜ਼ਗਾਰ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਮੁਲਾਜ਼ਮਾਂ ਅਤੇ ਯੁਵਾ ਸ਼ਕਤੀ ਪ੍ਰਤੀ ਸਰਕਾਰ ਵਿੱਚ ਕਾਫੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਨਿਰੰਤਰ ਯਤਨ ਕਰ ਰਹੀ ਹੈ ਅਤੇ ਨਤੀਜੇ ਵਜੋਂ ਬੇਰੁਜ਼ਗਾਰੀ ਦਰ ਘੱਟ ਕੇ ਕਰੀਬ 3.2% ਹੋ ਗਈ ਏ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਨਾ ਸਿਰਫ ਨੌਕਰੀਆਂ ਪ੍ਰਦਾਨ ਕਰਨ ਤੇ ਸਗੋਂ ਮੱਧ ਵਰਗ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਵੀ ਧਿਆਨ ਕੇਂਦਰਿਤ ਕੀਤਾ ਹੈ। IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਰਾਇਲ ਚੈਲੰਜਰਸ ਬੰਗਲੁਰੂ ਨਾਲ, ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਏਕਾਨਾ ਕ੍ਰਿਕਟ ਸਟੇਡੀਅਮ ਲਖਨਊ ਵਿਖੇ ਹੋਏਗਾ। ਇਹ ਮੈਚ ਸ਼ਾਮ 7:30 ਸ਼ੁਰੂ ਹੋਏਗਾ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ED ਵੱਲੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਤੋਂ ਜ਼ਮੀਨ ਦੀ ਵਰਤੋਂ 'ਚ ਤਬਦੀਲੀ ਬਾਰੇ ਲਾਇਸੈਂਸ ਸੰਬੰਧੀ ਧੋਖਾਧੜੀ ਦੇ ਸਬੰਧ ਵਿੱਚ ਪੰਜਾਬ ਅਤੇ ਮੋਹਾਲੀ ਅਤੇ ਚੰਡੀਗੜ੍ਹ ਵਿੱਚ 12 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਏ। ਦੇਸ਼ ਅੱਜ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦਹਿਸ਼ਤਗਰਦਾਂ ਨੂੰ ਹਰਾਉਣ ਅਤੇ ਦਹਿਸ਼ਤਗਰਦੀ ਦੇ ਤੰਤਰ ਨੂੰ ਖਤਮ ਕਰਨ ਦੇ ਆਪਣੇ ਇਰਾਦੇ 'ਤੇ ਅਡੋਲ ਏ। ਬਿਹਾਰ ਵਿੱਚ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਅੱਜ ਆਪਣੇ ਮੰਤਰੀ ਮੰਡਲ ਦਾ ਪਸਾਰ ਕੀਤਾ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਬਾਗਬਾਨੀ ਖੇਤਰ 'ਤੇ ਵਧੇਰੇ ਧਿਆਨ ਕੇਂਦਰਿਤ ਕਰਨ ਲਈ ਇੱਕ ਟਾਸਕ ਫੋਰਸ ਬਣਾਈ ਜਾਏਗੀ। IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਰਾਇਲ ਚੈਲੰਜਰਸ ਬੰਗਲੁਰੂ ਨਾਲ ਹੋਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 'ਤੇ ਹੋਏਗਾ। ਨਮਸਕਾਰ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਸੀ ਜਾਂ ਕਰ ਰਹੇ ਹੋ ਮਿਡ ਡੇ ਮੈਲੋਡੀਜ਼, ਕਿਉਂਕਿ ਟਾਈਮ ਬਹੁਤ ਜਲਦੀ ਜਲਦੀ ਛੇਤੀ ਛੇਤੀ ਲੰਘਦਾ ਜਾ ਰਿਹਾ ਹੈ। ਹੁਣ ਦੇਖੋ ਟਾਈਮ ਕਿੰਨਾ ਜ਼ਿਆਦਾ ਹੋ ਗਿਆ ਹੈ ਨਾ, ਪਰ ਮਿਡ ਡੇ ਮੈਲੋਡੀਜ਼ ਵਿੱਚ ਰੈਟਰੋ ਗੀਤਾਂ ਦੇ ਸੁਰਾਂ ਨੂੰ ਯਾਦ ਕਰਕੇ ਅਤੇ ਇਹਨਾਂ ਗੀਤਾਂ ਨੇ ਨਾ ਹੋਰ ਜ਼ਿਆਦਾ ਮਹਿਫਿਲ ਨੂੰ ਮਹਿਕਾ ਦਿੱਤਾ ਹੈ ਅਤੇ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਦਿੱਤਾ ਹੈ। ਅਤੇ ਹੁਣ ਇਜਾਜ਼ਤ ਦਾ ਵਕਤ ਆ ਗਿਆ ਹੈ, ਪਰ ਜਾਂਦੇ ਜਾਂਦੇ ਬਸ ਇੰਨਾ ਜ਼ਰੂਰ ਕਹਿਣਾ ਚਾਹਾਂਗੀ ਕਿ ਗੀਤ ਪੁਰਾਣੇ ਹੋ ਸਕਦੇ ਨੇ ਪਰ ਉਹਨਾਂ ਨਾਲ ਜੁੜੇ ਹੋਏ ਅਹਿਸਾਸ ਜਿਹੜੇ ਨੇ ਉਹ ਹਮੇਸ਼ਾ ਨਵੇਂ ਹੁੰਦੇ ਨੇ। ਮੈਂ ਤੁਹਾਡੀ ਆਪਣੀ ਦੋਸਤ ਮਹਿਕ ਸੁਣ ਰਹੀ ਸੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਆਪਣਾ ਪਿਆਰਾ ਜਿਹਾ ਤੁਸੀਂ ਆਪਣਾ ਸਮਾਂ ਦਿੱਤਾ ਅਤੇ ਇਸ ਪਿਆਰੇ ਸਫ਼ਰ ਦੇ ਵਿੱਚ ਮੇਰੇ ਨਾਲ ਜੁੜੇ। ਮੁਸਕੁਰਾਉਂਦੇ ਰਹੋ, ਹੱਸਦੇ ਰਹੋ, ਮਿਲਾਂਗੇ ਫਿਰ ਕਿਸੇ ਖੂਬਸੂਰਤ ਜਿਹੇ ਸੁਰੀਲੇ ਸਫ਼ਰ ਦੇ ਵਿੱਚ। ਅਤੇ ਅਗਲਾ ਗੀਤ ਜਿਹੜਾ ਜਾਂਦੇ ਜਾਂਦੇ ਪਿਆਰਾ ਜਿਹਾ ਗੀਤ ਵੀ ਤੁਹਾਡੇ ਲਈ ਲਗਾ ਕੇ ਜਾਵਾਂਗੀ। ਅਤੇ ਅਗਲਾ ਗੀਤ ਹੈ ਜੀ ਮੈਂ ਸ਼ਾਇਰ ਤੋਂ ਨਹੀਂ, ਕਿਉਂਕਿ ਅਗਲਾ ਪ੍ਰੋਗਰਾਮ ਤੁਸੀਂ ਇੰਜੋਏ ਕਰੋਗੇ ਦਿਲਾਜ ਸ਼ਾਇਰ ਹੈ ਆਰ ਜੇ ਰਾਜਵੀਰ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ, ਮਿਲਾਂਗੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਦਿਨ। ਅਲ

0: ਐਫਐਮ 102 ਸ਼ੇਰੀਆ 7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਮੈਂ ਹਾਂ ਆਰਜੇ ਰਾਜਵੀਰ ਤੇ ਲੈ ਕੇ ਪੇਸ਼ ਹੋ ਗਈ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਜਿਸ ਦਾ ਨਾਮ ਹੈ ਦਿਲ ਆਜ ਸ਼ਾਇਰ ਹੈ। ਐਫਐਮ 102 ਸ਼ੇਰੀਆ 7 ਮੈਗਾਹਰਟਜ਼ ਦੇ ਨਾਲ ਨਾਲ ਅਸੀਂ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਦੀ ਅੱਜ ਸ਼ੁਰੂਆਤ ਮੇਰੀ ਜ਼ੁਬਾਨੀ ਘੱਟ ਸਤਿੰਦਰ ਸਰਤਾਜ ਦੀਆਂ ਸ਼ਾਇਰਾਨਾ ਕਵਿਤਾਵਾਂ ਕੁਛ ਵੀ ਕਹਿ ਦਿਓ ਰਚਨਾਵਾਂ ਉਹਨਾਂ ਦੀਆਂ ਉਹਨਾਂ ਤੋਂ ਸ਼ੁਰੂ ਕਰਦੇ ਹਾਂ ਅੱਜ। ਅਤੇ ਸਭ ਤੋਂ ਪਹਿਲਾਂ ਗੀਤ ਵੀ ਉਹਨਾਂ ਦੀ ਫਿਲਮ ਆਈ ਸੀਗੀ ਸ਼ਾਇਰ, ਉਹਦੇ ਵਿੱਚੋਂ ਹੀ ਲਗਾਵਾਂਗੇ। ਸਭ ਤੋਂ ਪਹਿਲਾਂ ਸੁਣਦੇ ਹਾਂ ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਸ਼ਾਇਰੀ।
1: ਮੈਂ ਕਹਿੰਦਾ ਨਾ ਕਿ ਨੀਲਾ ਰੰਗ ਨਿਆਮਤ ਆਏ, ਕਾਲਾ ਨਿਰਾ ਕਿਆਮਤ ਆਏ, ਜਿਸ ਦਿਨ ਮੁੱਕਿਆ ਰੰਗ ਇਸ਼ਕ ਦਾ ਉਹ ਦਿਨ ਤੇਰੀ ਸ਼ਾਮਤ ਆਏ, ਰੱਬੀ ਰੰਗ ਮੰਗਾਉਣਾ ਜੇਕਰ ਰੂਹ ਨੂੰ ਕਰ ਲੈ ਖਾਲੀ ਵਰਗਾ, ਸ਼ਾਇਰੀ ਮੇਰੀ ਨੂੰ ਰੰਗ ਬਖਸ਼ੋ ਆਫਤਾਬ ਦੀ ਲਾਲੀ ਵਰਗਾ, ਨਾਮ ਬੇਸ਼ੱਕ ਸਰਤਾਜ ਹੈ ਲੇਕਿਨ ਹਾਂ ਮੈਂ ਨਿਰਾ ਸਵਾਲੀ ਵਰਗਾ।
0: ਸੋ ਇਹ ਕੁਛ ਲਾਈਨਾਂ ਖੁਦ ਲਿਖੀਆਂ ਹੋਈਆਂ ਉਹਨਾਂ ਦੀਆਂ, ਉਹਨਾਂ ਦੀ ਫਿਲਮ ਆਈ ਸੀ ਸ਼ਾਇਰ, ਅਤੇ ਸ਼ਾਇਰ ਦੇ ਵਿੱਚੋਂ ਹੀ ਸਭ ਤੋਂ ਪਹਿਲਾ ਗੀਤ ਪਲੇ ਕਰਾਂਗੀ ਤਬਾਦਲੇ। ਲੇਕਿਨ ਤੁਹਾਡੇ ਲਈ ਇਹ ਖਾਸ ਹੈ ਕਿ ਇਸ ਪੂਰੇ ਆਰ ਦੇ ਵਿੱਚ ਤੁਸੀਂ ਆਪਣੀਆਂ ਪਸੰਦ ਦੀਆਂ ਲਿਖਤਾਂ, ਕਵਿਤਾਵਾਂ, ਰਚਨਾਵਾਂ ਜੋ ਵੀ ਤੁਸੀਂ ਪਸੰਦ ਕਰਦੇ ਹੋ, ਖੁਦ ਲਿਖਦੇ ਹੋ ਜਾਂ ਫਿਰ ਕਦੀ ਲਿਖੀ ਸੀਗੀ, ਇੱਕ ਨੰਬਰ ਨੋਟ ਕਰ ਲਓ। ਵਟਸਐਪ ਨੰਬਰ ਹੈ 98 55 10 10 27, ਇਸ ਦੇ ਉੱਤੇ ਭੇਜ ਦਿਓ ਅਤੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਕਰਵਾਓ।

ਕਹਿੰਦੇ ਕਿ ਉਹ ਤੇ ਮੈਂ, ਉਹ ਤੇ ਮੈਂ, ਉਹ ਚੜ੍ਹਦੇ ਸੂਰਜ ਵਰਗੀ ਆ, ਮੈਂ ਸ਼ਾਂਤ ਜਿਹੀ ਢਲਦੀ ਸ਼ਾਮ ਜਿਹਾ, ਉਹ ਖਾਸਾਂ ਤੋਂ ਵੀ ਖਾਸ ਲੱਗੇ ਤੇ ਮੈਂ ਉਹਦੇ ਅੱਗੇ ਆਮ ਜਿਹਾ, ਜਿਹਨੂੰ ਦੁਨੀਆਂ ਦੀ ਪਰਵਾਹ ਨਹੀਂ ਕੋਈ, ਉਹ ਮੈਨੂੰ ਖੋਣ ਤੋਂ ਡਰਦੀ ਆ, ਸਾਡਾ ਦੂਰ ਤੱਕ ਕੋਈ ਮੇਲ ਨਹੀਂ, ਉਹ ਫਿਰ ਵੀ ਮੇਰਾ ਹੀ ਕਰਦੀ ਆ, ਉਹਦੇ ਸ਼ੌਂਕ ਜਿਹੇ ਬਹੁਤ ਹੀ ਸ਼ਾਹੀ ਨੇ ਤੇ ਸਦਾ ਨੀਵਾਂ ਰਹਿਣਾ ਸਿੱਖਿਆ ਮੈਂ, ਮੈਨੂੰ ਉਹਦੇ ਲਈ ਪਿਆਰ ਰੂਹਾਨੀ ਹੈ, ਹਿੰਮਤ ਕਰ ਤਾਂ ਹੀ ਤਾਂ ਪੰਨਿਆਂ 'ਤੇ ਲਿਖਿਆ ਮੈਂ। ਕਿਸੇ ਲਈ ਜਜ਼ਬਾਤ ਹੁੰਦੇ ਆ ਤਾਂ ਹੀ ਲਿਖਿਆ ਜਾਂਦਾ ਹੈ, ਜੇ ਜਜ਼ਬਾਤ ਨਹੀਂ ਹੈਗੇ, ਭਾਵਨਾਵਾਂ ਨਹੀਂ ਹੈਗੀਆਂ ਤਾਂ ਫਿਰ ਕਿਸੇ ਲਈ ਲਿਖਣਾ ਵੀ ਬਹੁਤ ਮੁਸ਼ਕਿਲ ਆ। ਫਿਲਹਾਲ ਇਸ ਪੂਰੇ ਆਰ ਦੇ ਵਿੱਚ ਤੁਹਾਡੇ ਨਾਲ ਇਹੀ ਸ਼ਾਇਰਾਨਾ ਅੰਦਾਜ਼ ਕਾਇਮ ਰਹੇਗਾ, ਮੇਰੇ ਯਾਨੀ ਆਰ ਜੇ ਰਾਜਵੀਰ ਦੇ ਨਾਲ। ਇੱਕ ਵਟਸਐਪ ਨੰਬਰ ਨੋਟ ਕਰ ਲਓ, FM ਰੇਨਬੋ ਜਲੰਧਰ ਦਾ 9855 10 10 27। ਇਸ ਵਟਸਐਪ ਨੰਬਰ ਦੇ ਜ਼ਰੀਏ ਤੁਸੀਂ ਆਪਣੀਆਂ ਲਿਖਤਾਂ ਮੇਰੇ ਤੱਕ ਭੇਜ ਦਿਓ ਅਤੇ ਇਸ ਪੂਰੇ ਆਰ ਦੇ ਵਿੱਚ ਤੁਹਾਡੀ ਉਸ ਲਿਖਤ ਨੂੰ ਪੜ੍ਹਿਆ ਜਾਵੇਗਾ।

ਸੋ ਵਟਸਐਪ ਦੇ ਉੱਤੇ ਇੱਕ ਲਿਖਤ ਆਈ ਹੈ। ਲਿਖਤ ਹੈ ਕਿ ਪਿਆਰ ਮਿਲ ਜਾਤਾ ਹੈ ਚਾਹਤ ਨਹੀਂ ਮਿਲਤੀ ਸਬਕੋ, ਦੋਸਤੀ ਮੇਂ ਭੀ ਮੁਹੱਬਤ ਨਹੀਂ ਮਿਲਤੀ ਸਬਕੋ, ਸੈਂਕੜੇ ਜਾਤੇ ਹੈ ਦਰਵਾਜ਼ੇ ਪਰ ਦਸਤਕ, ਦਿਲ ਮੇਂ ਆਨੇ ਜਾਨੇ ਕੀ ਇਜਾਜ਼ਤ ਨਹੀਂ ਮਿਲਤੀ ਸਬਕੋ। ਲਿਖਣ ਵਾਲੇ ਦਾ ਨਾਮ ਹੈ ਤਲਵਿੰਦਰ ਟੇਲਰ, ਪਿੰਡ ਖੰਡੋਲਾ ਨੀਅਰ ਆਦਮਪੁਰ ਤੋਂ।

ਤੇ ਕਹਿੰਦੇ ਨੇ ਕਿ ਸਹਿ ਲਿਆ ਕਰ, ਜੇਕਰ ਕੋਈ ਕੁਛ ਕਹਿ ਦਿੰਦਾ ਹੈ ਤੇ ਕੋਈ ਗੱਲ ਨਹੀਂ, ਗੁੱਸਾ ਨਹੀਂ ਕਰਨਾ, ਥੋੜਾ ਬਹੁਤਾ ਸਹਿ ਲਿਆ ਕਰ। ਇਹਦੇ ਉੱਤੇ ਲਿਖਿਆ ਹੈ ਕਿ ਮੈਂ ਕਿਹਾ ਇਸ਼ਕ ਦੇ ਵਿਹੜੇ ਬਹਿ ਲਿਆ ਕਰ, ਦਿਲ ਦੀ ਦਿਲ ਨੂੰ ਕਹਿ ਲਿਆ ਕਰ, ਬੇਸ਼ੱਕ ਨਾਲ ਨਹੀਂ ਤੁਰ ਸਕਦੀ, ਕੋਲੋਂ ਲੰਘਦੀ ਥੋੜਾ ਜਿਹਾ ਖਹਿ ਲਿਆ ਕਰ, ਮੈਂ ਨਹੀਂ ਕਹਿੰਦਾ ਸੀਨੇ ਲੱਗ ਜਾ, ਬਸ ਅੱਖਾਂ ਸਾਵੇਂ ਥੋੜਾ ਰਹਿ ਲਿਆ ਕਰ, ਮੇਰੀ ਜ਼ਿੰਦਗੀ ਦੇ ਉਜੜੇ ਬਗੀਚੇ ਵਿੱਚ ਪਾਣੀ ਵਾਂਗੂ ਵਹਿ ਲਿਆ ਕਰ।

ਸ਼ੁਰੂਆਤ ਕੀਤੀ ਸੀ ਇਸ ਸ਼ੋਅ ਦੀ ਸਤਿੰਦਰ ਸਰਤਾਜ ਦੀ ਸ਼ਾਇਰੀ ਦੇ ਨਾਲ, ਅਤੇ ਸਤਿੰਦਰ ਸਰਤਾਜ ਦੇ ਬਾਰੇ ਹੀ ਕਿਸੇ ਨੇ ਕੀ ਨਾਮ ਲੈ ਦਈਏ ਕਿ ਪਿੰਡ ਜੈ ਸਿੰਘ ਵਾਲਾ ਬਠਿੰਡਾ ਤੋਂ ਲਿਖਿਆ ਕਿ ਕਿੰਨਾ ਸੋਹਣਾ ਗਾਉਂਦਾ ਹੈ ਸਰਤਾਜ, ਬਿਲਕੁਲ ਵੱਖਰਾ ਹੈ ਅੰਦਾਜ਼, ਸਾਨੂੰ ਵੀ ਦੱਸਦੇ ਕਿਸ ਨੇ ਦਿੱਤੀ ਦਾਤ, ਤੈਨੂੰ ਸੁਣ ਕੇ ਲਿਖਣ ਲੱਗੇ ਅਸੀਂ ਆਪ। ਸਿਫਤ ਕਰਨੀ ਕਿਸੇ ਦੀ ਕੀ ਹੁੰਦੀ।

ਕਿਸੇ ਦੀ ਤਾਰੀਫ ਕਰਨੀ ਆਪਾਂ ਕਹਿ ਦਿੰਦੇ ਹਾਂ, ਪਰ ਪਿਆਰ 'ਚ ਜਦੋਂ ਕੋਈ ਸਿਫਤ ਕਰਦਾ ਆ, ਉੱਤੇ ਲਿਖਿਆ ਕਿ ਸੋਚਿਆ ਅੱਜ ਆਜ਼ਾਦ ਕਰਦੇ ਹਾਂ, ਲਫ਼ਜ਼ ਪਏ ਜੋ ਵਿੱਚ ਗਿਰਫਤਾਂ, ਰਾਤ ਨੂੰ ਚੰਨ ਦੇ ਸਾਹਮਣੇ ਬਹਿ ਕੇ ਮੈਂ ਫਿਰ ਵੀ ਉਧੇੜੀਆਂ ਲਿਖਤਾਂ, ਚੰਦਰਾ ਈਰਖਾ ਕਰਦਾ ਸੁਣਦਾ, ਲਿਖਤਾਂ ਦੇ ਵਿੱਚ ਤੇਰੀਆਂ ਸਿਫਤਾਂ, ਸਿਫਤਾਂ ਦਾ ਹਿਸਾਬ ਨਹੀਂ ਕੋਈ, ਸਿਫਤਾਂ ਦਾ ਹਿਸਾਬ ਨਹੀਂ ਕੋਈ, ਲਿਖੀਆਂ ਮੈਂ ਬਥੇਰੀਆਂ ਸਿਫਤਾਂ। ਦੋ ਲਾਈਨਾਂ 'ਚ ਅੱਗੇ ਇਹ ਮੁਕੰਮਲ ਹੁੰਦੀ ਹੈ ਕਿ ਮੇਰੀ ਜਾਨ ਅਤੇ ਦਿਲ ਤੂੰ ਹੀ ਹੈ, ਮੈਨੂੰ ਹੀ ਦਿਲ 'ਚੋਂ ਕੱਢਣਾ ਜਾਵੀਂ, ਜਿਉਂਦਿਆਂ ਮੌਤ ਨਸੀਬ ਨਾ ਹੋ ਜਾਏ, ਦੇਖ ਕਿਧਰੇ ਛੱਡ ਨਾ ਜਾਵੀਂ।

ਕਹਿੰਦੇ ਕਿ ਭੋਲੇ ਪਾਲੇ ਜੇ ਸਵਾਲ, ਭੋਲੇ ਪਾਲੇ ਜੋ ਜਵਾਬ ਸੀ, ਫੁੱਲਾਂ ਵਾਂਗ ਖਿੜਿਆ ਰਹਿੰਦਾ ਸੀ ਸਦਾ ਚਿਹਰਾ, ਵੱਲ ਸਕੂਲ ਦੇ ਜਾਂਦੇ ਹੋਈਏ ਤੂੰ ਹੱਥ ਮੇਰਾ ਫੜਿਆ ਹੋਵੇ, ਨਾ ਟਾਈਮ ਸੀ ਕੋਈ ਪਾਬੰਦੀ, ਨਾ ਫਿਕਰਾਂ ਵਾਲਾ ਸੀ ਘੇਰਾ। ਇਹ ਲਿਖਤ ਭੇਜੀ ਆ ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਬਸੰਤ ਸਿੰਘ ਟੇਲਰ ਬੇਟਾ ਲਵਦੀਪ ਸਿੰਘ ਜੱਸਰ। ਹਾਲਾਂਕਿ ਤੁਕਬੰਦੀ ਤਾਂ ਨਹੀਂ, ਪਰ ਇਹਨੂੰ ਖੁੱਲ੍ਹੀ ਰਚਨਾ ਕਹਿ ਸਕਦੇ ਹਾਂ।

ਕਿਤਾਬ ਦਾ ਨਾਮ ਹੈ ਤੂੰ ਸੀ ਤੂੰ ਹੈ ਤੂੰ ਰਹੇਂਗੀ, ਲਿਖੀ ਹੋਈ ਹੈ ਅਨਮੋਲ ਨੇ। ਵਿੱਚੋਂ ਇੱਕ ਲਿਖਤ ਹੈ, ਮੈਂ ਤੇਰਾ ਅੱਖਾਂ ਦੇ ਵਿੱਚ ਤੇਰੀ ਸੂਰਤ, ਸੋਚਾਂ ਵਿੱਚ ਵੀ ਤੇਰਾ ਚਿਹਰਾ, ਬੋਲਾਂ ਤਾਂ ਅਲਫਾਜ਼ ਵੀ ਤੇਰੇ, ਮੇਰੇ ਵਿੱਚ ਕੁਝ ਨਹੀਂ ਹੈ ਮੇਰਾ, ਇਹ ਨਜ਼ਰ ਤੇਰੇ 'ਤੇ ਆ ਕੇ ਰੁਕ ਗਈ, ਦੁਨੀਆ 'ਤੇ ਉਂਝ ਹੁਸਨ ਬਥੇਰਾ। ਦੁਬਾਰਾ ਗੱਲ ਕੇ, ਇਹ ਨਜ਼ਰ ਤੇਰੇ 'ਤੇ ਆ ਕੇ ਰੁਕ ਗਈ, ਦੁਨੀਆ 'ਤੇ ਉਂਝ ਹੁਸਨ ਬਥੇਰਾ, ਤੇਰੇ ਹੋ ਖਿਲਾਫ਼ ਮੈਂ ਖੜ ਜਾਂ, ਐਡਾ ਹੀ ਹੈ ਜਿਗਰਾ ਮੇਰਾ।

ਤਪ ਤਿਆਗ ਤੇ ਹਿਜਰ ਦੀ ਅੱਗ ਨੂੰ ਸ਼ਹਿ ਸ਼ਹਿ ਸ਼ਾਇਰ ਬਣਦਾ ਕੋਈ, ਤਨ ਮਨ ਆਪਣੇ ਦਾ ਮਜ਼ਾਕ ਉਡਾ ਕੇ ਫਿਰ ਮਹਿਫਲ ਦੇ ਵਿੱਚ ਵੜਦਾ ਕੋਈ, ਸ਼ਾਇਰ ਬੰਦੇ ਉੱਪਰੋਂ ਚੁੱਪ ਤੇ ਅੰਦਰੋਂ ਅੱਗ ਵਿੱਚ ਬਲਦਾ ਕੋਈ, ਸ਼ਾਇਰਾਂ ਦੀ ਹਰ ਅੱਖ ਅਦਾ ਅਨੋਖੀ ਇਹ ਵੀ ਗੱਲ ਨੂੰ ਫੜਦਾ ਕੋਈ, ਕਾਗਜ਼ ਉੱਤੇ ਕਲਮ ਦੀ ਤਾਕਤ ਅੱਖਰਾਂ ਦੇ ਵਿੱਚ ਜੜਦਾ ਕੋਈ। ਲਿਖਤ ਭੇਜੀ ਹੈ ਜਗਪਾਲ ਸਿੰਘ ਪਾਲ ਲੌਂਗੋਵਾਲ ਸੰਗਰੂਰ ਤੋਂ। ਪਾਕਿਸਤਾਨ ਦੇ ਮਸ਼ਹੂਰ ਸ਼ਾਇਰ ਤਜੰਮਲ ਕਲੀਮ ਜੀ ਦੀ ਸ਼ਾਇਰੀ, ਇੱਕ ਸ਼ਾਇਰੀ ਹੈ ਉਹਨਾਂ ਦੀ ਕਿ ਮੇਰੀ ਸਜ਼ਾ ਨੂੰ ਕਸੂਰ ਦੱਸੋ, ਮੇਰੀ ਸਜ਼ਾ ਨੂੰ ਕਸੂਰ ਦੱਸੋ, ਜ਼ਰਾ ਵੀ ਹੈ ਤਾਂ ਜ਼ਰੂਰ ਦੱਸੋ, ਉਦਾਸ ਵਾਜਾ ਨਮਾਜ਼ ਤੋੜੀ, ਮੇਰੇ ਤੋਂ ਸੋਹਣੀ ਹੈ ਹੋਰ ਦੱਸੋ, ਕਦੀ ਤੇ ਵੇਖੇਗਾ ਇਸ ਪਾਸੇ ਨਾ ਦਿਲ ਦੇ ਸ਼ੀਸ਼ੇ ਨੂੰ ਚੂਰ ਦੱਸੋ, ਉਹ ਦੂਰ ਹੋਵੇ ਤੇ ਕੋਲ ਆਖੋ, ਉਹ ਕੋਲ ਹੋਵੇ ਤੇ ਦੂਰ ਦੱਸੋ, ਕਲੀਮ ਲਿਖਣਾ ਮੁਹਾਲ ਹੋਇਆ, ਜਹਾਨ ਕਹਿੰਦਾ ਏ ਤੂਰ ਦੱਸੋ।

ਪਿੰਡ ਮਹਿਰਮਪੁਰ ਨਵਾਂ ਸ਼ਹਿਰ ਤਾਂ ਲੋਚਨ ਟੇਲਰ ਨਿੱਕੀ ਨੇ ਇੱਕ ਛੋਟੀ ਜਿਹੀ ਲਿਖਤ ਭੇਜੀ ਹੈ ਕਿ ਵੇ ਦਿਲ ਦਿਆ ਜਾਨੀਆਂ ਤੇਰੀਆਂ ਯਾਦਾਂ ਨੂੰ ਦਿਲ 'ਚ ਬਿਠਾ ਕੇ ਬੈਠੇ ਹਾਂ, ਮੈਂ ਪੁੱਛਦੀ ਹਾਂ ਵਗਦੀ ਹਵਾ ਨੂੰ, ਨੀ ਅੜੀਏ ਮੇਰੇ ਸੋਹਣੇ ਜਿਹੇ ਸੱਜਣ ਕਿਹੜੀ ਥਾਂ 'ਤੇ ਬੈਠੇ ਨੇ, ਸੁੱਖ ਸਾਂਧ ਦਾ ਸੁਨੇਹਾ ਸਾਨੂੰ ਦੇ ਜਾਇਓ ਨੀ, ਅਸੀਂ ਜਿੰਦ ਜਾਨ ਉਹਨਾਂ ਦੇ ਲੇਖੇ ਲਾ ਬੈਠੇ ਹਾਂ, ਸਾਡੇ ਰੁੜੇ ਜਾਂਦੇ ਪੱਤਿਆਂ ਦੇ ਵਾਂਗ ਵਸਾਏ, ਪਤਾ ਨਹੀਂ ਅਸੀਂ ਕਿਹੜੀ ਚੰਗੀ ਮੰਦੀ ਥਾਂ 'ਤੇ ਜਾ ਕੇ ਬੈਠੇ ਹਾਂ, ਛੱਡ ਤਰਲੋਚਨਾ ਤੂੰ ਗਿਲੇ 'ਤੇ ਸ਼ਿਕਵੇ ਨੂੰ, ਬਸ ਅਸੀਂ ਹੁਣ ਵਗਦੇ ਪਾਣੀ ਵਿੱਚ ਜ਼ਿੰਦਗੀ ਵਹਾ ਬੈਠੇ ਹਾਂ। ਇਹਨਾਂ ਨੇ ਲਿਖੀ ਵਗਦੇ ਪਾਣੀ ਜ਼ਿੰਦਗੀ ਵਹਾ ਬੈਠੇ ਹਾਂ, ਅਤੇ ਸਾਡੇ ਕੋਲ ਤਜੰਮਲ ਕਲੀਮ ਸਾਹਿਬ ਲਿਖਦੇ ਨੇ ਕਿ ਅੰਬਰ ਵੱਲ ਨੂੰ ਚੁੰਮਾਂ ਅਤੇ ਸੁੱਕ ਜਾਵਾਂ, ਰੁੱਖ ਹੋਵਾਂ ਅਤੇ ਕਦੋਂ ਦਾ ਮੁੱਕ ਜਾਵਾਂ, ਤੇਰੇ ਪਿਆਰ ਨੇ ਝੱਲਿਆ ਕਰ ਦਿੱਤਾ, ਆਪੇ ਵਾਰ ਵਾਜਾਂ ਆਪੇ ਰੁੱਕ ਜਾਵਾਂ, ਰੱਬਾ ਸਾਵਨ ਦੀ ਝੜੀ ਉਧਾਰ ਦੇ ਦੇ, ਇੰਨਾ ਰੋਵਾਂ ਕਿ ਅੰਦਰੋਂ ਸੁੱਕ ਜਾਵਾਂ, ਇਸ ਚਾਹ ਨੇ ਸਾਵਾਂ ਦੇ ਵਸ ਪਾਇਆ, ਤੈਨੂੰ ਲੱਭਦਾ ਲੱਭਦਾ ਕਿਤੇ ਲੁੱਕ ਜਾਵਾਂ।

ਅਗਲੀ ਲਿਖਤ ਵਟਸਐਪ ਦੇ ਉੱਤੇ ਹੀ ਆਈ ਹੈ ਤੇ ਜਿਵੇਂ ਲਿਖੀ ਹੈ ਉਵੇਂ ਹੀ ਪੜਾਂਗੀ। ਭੁਪਿੰਦਰ ਸਿੰਘ ਪਿੰਡ ਚੀਚਾ ਅੰਮ੍ਰਿਤਸਰ ਤੋਂ ਸਾਨੂੰ ਲਿਖਦੇ ਨੇ ਕਿ ਪੜ੍ਹ ਦਿਓ ਇਹ ਮੇਰੇ ਜਜ਼ਬਾਤ, ਸ਼ਾਇਦ ਸੁਣਦੀ ਹੋਵੇ ਉਹ ਵੀ ਮੇਰੀ ਬਾਤ। ਪਤਾ ਗੱਲ ਕੀ ਆ, ਮੈਂ ਤੈਨੂੰ ਪਿਆਰ ਕੀਤਾ ਹੈ, ਤੇਰੇ ਨਾਲ ਜੀਣ ਦਾ ਵਾਅਦਾ ਵੀ ਕੀਤਾ ਹੈ, ਇਸ ਲਈ ਤੈਨੂੰ ਭੁੱਲਣ ਨੂੰ ਜੀ ਨਹੀਂ ਕਰਦਾ ਮੇਰਾ, ਕਿਉਂਕਿ ਮੈਂ ਤੇਰੇ ਨਾਲ ਪਿਆਰ ਨਿਭਾਉਣ ਦਾ ਪੱਕਾ ਇਰਾਦਾ ਕੀਤਾ ਹੈ। ਭੁਪਿੰਦਰ ਸਿੰਘ ਪਿਆ ਭਰਿਆ ਪੀਤਾ ਹੈ, ਪਤਾ ਨਹੀਂ ਕਿਉਂ ਤੂੰ ਮੈਨੂੰ ਦੁੱਖ ਹੀ ਜ਼ਿਆਦਾ ਦਿੱਤਾ ਹੈ। ਮੈਂ ਹਰ ਤਰ੍ਹਾਂ ਤੇਰੇ ਨਾਲ ਨਿਭਾਉਣ ਲਈ ਤਿਆਰ ਹਾਂ, ਪਰ ਤੂੰ ਮੇਰੇ ਤੋਂ ਕਿਨਾਰਾ ਕੀਤਾ ਹੈ। ਪਰ ਪਿਆਰ ਮੁਹੱਬਤ ਦੀ ਗੱਲ ਕਰਕੇ ਬਾਅਦ ਵਿੱਚ ਛੱਡ ਜਾਣ ਦਾ ਤੂੰ ਭੁਪਿੰਦਰ ਨਾਲ ਕੰਮ ਮਾੜਾ ਕੀਤਾ ਹੈ। ਪਰ ਮੈਂ ਤਾਂ ਅਜੇ ਵੀ ਪਿਆਰ ਕਰਨ ਦਾ ਤੇਰੇ ਤੋਂ ਇਸ ਪ੍ਰੋਗਰਾਮ ਲਈ ਤਰਲਾ ਮਿੰਨਤਾਂ ਕੀਤਾ ਹੈ। ਸੋ ਪੂਰੇ ਜਜ਼ਬਾਤ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਜ਼ਾਹਿਰ ਕੀਤੇ ਨੇ, ਆਪਣੀ ਰਚਨਾ ਵੀ ਪੂਰੀ ਜ਼ਾਹਿਰ ਕੀਤੀ ਹੈ ਅਤੇ ਕਿਤੇ ਨਾ ਕਿਤੇ ਜ਼ਿਕਰ ਵੀ ਕੀਤਾ ਆ। ਦੁਆ ਹੈ ਕਿ ਜਿਹੜਾ ਵੀ ਜਿਸ ਨੂੰ ਵੀ ਇਹ ਕਹਿਣਾ ਚਾਹ ਰਿਹਾ ਆ ਉਹਦੀ ਗੱਲ ਉਹ ਤੱਕ ਜ਼ਰੂਰ ਪਹੁੰਚੇ। ਪ੍ਰੋਗਰਾਮ ਇੰਜੋਏ ਕਰੋ ਤੁਸੀਂ, ਦਿਲਾਜ ਸ਼ਾਇਰ ਹੈ ਅੱਜ ਰਾਜਵੀਰ ਦੇ ਨਾਲ ਅਤੇ ਇਸ ਸਮੇਂ ਐਫ ਐਮ ਰੇਨਬੋ ਸਟੂਡੀਓ ਦੀ ਘੜੀ ਦੇ ਉੱਤੇ 2:44 ਅਤੇ 55 ਸੈਕਿੰਡ ਹੋ ਰਹੇ ਨੇ। ਸਮਾਂ ਲਗਾਤਾਰ ਵੱਧ ਰਿਹਾ ਅਤੇ ਜੇਕਰ ਅਜੇ ਵੀ ਕਿਸੇ ਨੇ ਆਪਣੀਆਂ ਰਚਨਾਵਾਂ ਨਹੀਂ ਭੇਜੀਆਂ, ਜਿਹੜੇ ਨਵੇਂ ਲਿਸਨਰ ਜੁੜੇ ਨੇ, ਠੀਕ 15 ਮਿੰਟ ਰਹਿ ਗਏ ਨੇ ਪ੍ਰੋਗਰਾਮ ਖਤਮ ਹੋਣ ਦੇ ਵਿੱਚ। ਨੰਬਰ ਨੋਟ ਕਰ ਲਓ, 9855-10-10-27, ਇਸ ਨੰਬਰ ਦੇ ਉੱਤੇ ਤੁਸੀਂ ਆਪਣੀਆਂ ਰਚਨਾਵਾਂ ਭੇਜ ਸਕਦੇ ਹੋ। ਕਿਸੇ ਦੀ ਪਸੰਦ ਹੈ ਤਾਂ ਵੀ ਭੇਜ ਸਕਦੇ ਹੋ। ਫਿਲਹਾਲ ਸੁਣਦੇ ਹਾਂ ਖਾਮੋਸ਼ੀਆਂ ਸੌਂਗ।

ਕੁਛ ਕਿਤਾਬਾਂ ਮਸ਼ਹੂਰ ਹੋਣ ਲਈ ਨਹੀਂ ਬਣੀਆਂ ਹੁੰਦੀਆਂ ਅਤੇ ਕੁਛ ਅਲਫਾਜ਼ ਜਿਹੜੇ ਆ ਕੁਛ ਕਿਤਾਬਾਂ ਦੇ ਵਿੱਚ ਹੁੰਦੇ ਨੇ ਪਰ ਉਹ ਸਦਾ ਸਦਾ ਦੇ ਲਈ ਮਸ਼ਹੂਰ ਹੋ ਜਾਂਦੇ ਨੇ। ਦੁਨੀਆਂ ਦੇ ਵਿੱਚ ਬਹੁਤ ਕਿਤਾਬਾਂ ਨੇ, ਅਰਬਾਂ ਦੇ ਵਿੱਚ ਗਿਣਤੀ ਆ। ਜਿਵੇਂ ਓਵਰਆਲ ਦੇਖੀਏ, ਸ਼ਾਇਰੀ ਵਾਲੀਆਂ ਕਿਤਾਬਾਂ ਵੀ ਬਹੁਤ ਨੇ, ਲਿਖਤਾਂ ਬਹੁਤ ਨੇ, ਕਵਿਤਾਵਾਂ ਬਹੁਤ ਨੇ, ਪਰ ਕੁਛ ਰਚਨਾਵਾਂ ਹੁੰਦੀਆਂ ਜਿਹੜੀਆਂ ਕਿ ਉੱਭਰ ਕੇ ਸਾਹਮਣੇ ਆਉਂਦੀਆਂ ਆ ਕਿਸੇ ਦੇ ਜ਼ਰੀਏ। ਜ਼ਰੀਆ ਅੱਜ ਕੱਲ੍ਹ ਹੈਗਾ ਸੋਸ਼ਲ ਮੀਡੀਆ, ਜਾਂ ਫਿਰ ਜਦੋਂ ਕਾਨਫਰੰਸਿਸ ਹੁੰਦੀਆਂ ਆ ਉੱਥੇ ਹੀ ਬਹੁਤ ਸਾਰੀਆਂ ਗੱਲਾਂ ਪੜ੍ਹੀਆਂ ਜਾਂਦੀਆਂ ਆ ਅਤੇ ਜਦੋਂ ਸ਼ੂਟ ਕਰਕੇ ਅਪਲੋਡ ਕਰ ਦਿੱਤੀਆਂ ਜਾਂਦੀਆਂ ਆ ਅਤੇ ਐਵਰਗ੍ਰੀਨ ਹੋ ਜਾਂਦੀਆਂ ਆ। ਕਦੀ ਵੀ ਤੁਹਾਨੂੰ ਨਹੀਂ ਪਤਾ ਕਦੋਂ ਉਹ ਚੀਜ਼ ਵਾਇਰਲ ਹੋ ਜਾਏ। ਇਸੇ ਬਾਬਤ ਕਿਤਾਬ ਦਾ ਨਾਮ ਹੈ ਕਤਲ ਕਾਰੀਗਰ ਲੱਗਦਾ ਹੈ, ਮਤਲਬ ਕਾਤਲ ਕਾਰੀਗਰ ਲੱਗਦਾ ਹੈ। ਇਹਦੀ ਇੱਕ ਰਚਨਾ ਹੈ ਕਿ ਅੱਖਾਂ ਦੇ ਵਿੱਚ ਇੰਝ ਉਡੀਕਾਂ ਰਹਿ ਗਈਆਂ, ਪੱਥਰ ਉੱਤੇ ਜਿਸ ਤਰ੍ਹਾਂ ਲੀਕਾਂ ਰਹਿ ਗਈਆਂ, ਲੋਕੀ ਆਖਣ ਚੁੱਪ ਚਪੀਤਾ ਰਹਿੰਦਾ ਹੈ, ਮੇਰੇ ਅੰਦਰ ਕੂਕਾਂ ਚੀਕਾਂ ਰਹਿ ਗਈਆਂ, ਕਿਸ ਤਰ੍ਹਾਂ ਨੇ ਹਥਿਆਰ ਬਣਾਉਣੇ ਨਵੇਂ ਨਵੇਂ, ਦੁਨੀਆਂ 'ਤੇ ਬਸ ਇਹ ਅਖਲੀਕਾਂ ਰਹਿ ਗਈਆਂ। ਲੈ ਕੇ ਵੀ ਆਜ਼ਾਦੀ ਅਰਸ਼ਦ ਕੈਦੀਆਂ, ਲੈ ਕੇ ਵੀ ਆਜ਼ਾਦੀ ਅਰਸ਼ਦ ਕੈਦੀਆਂ, ਖੌਰੇ ਕਿੰਨੀਆਂ ਹੋਰ ਤਰੀਕਾਂ ਰਹਿ ਗਈਆਂ, ਖੌਰੇ ਕਿੰਨੀਆਂ ਹੋਰ ਤਰੀਕਾਂ ਰਹਿ ਗਈਆਂ।

ਐਫਐਮ ਰੇਨਬੋ ਦੀ ਘੜੀ ਦੇ ਉੱਤੇ ਇਸ ਸਮੇਂ 2:58 ਤੇ 9 ਸੈਕਿੰਡ ਹੋ ਰਹੇ ਨੇ ਤੇ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ। ਸਮਾਂ ਲਗਾਤਾਰ ਵੱਧਦਾ ਹੀ ਜਾ ਰਿਹਾ, ਲੇਕਿਨ ਦਿਲ ਅੱਜ ਸ਼ਾਇਰੀ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ ਇੱਕ ਗਜ਼ਲ ਦੇ ਨਾਲ। ਕਹਿੰਦੇ ਕਿ ਗੌਰ ਕਰੋ ਤੇ ਹੱਦ ਹੈ ਜੀ, ਦੁੱਖ ਆਦਮ ਦਾ ਕੱਦ ਹੈ ਜੀ, ਸਾਨੂੰ ਲੋੜ ਸੂਈ ਦੀ ਹੈ, ਆਰੀ ਕੈਂਚੀ ਰੱਦ ਹੈ ਜੀ, ਸਾਰੀ ਗੱਲ ਤੇ ਸਮਝਣ ਦੀ, ਸਾਰੀ ਗੱਲ ਤੇ ਸਮਝਣ ਦੀ, ਆਪਣੀ ਇੱਕੋ ਜਿੱਦ ਹੈ ਜੀ। ਸੋ ਠੀਕ 3 ਵਜੇ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਰੇਡੀਓ ਡਾਕਟਰ ਫਰੋਮ ਐਫਐਮ ਰੇਨਬੋ ਦਿੱਲੀ। ਉਦੋਂ ਤੱਕ ਦੇ ਲਈ ਮੈਨੂੰ ਆਰਜੇ ਰਾਜਵੀਰ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਫਿਰ ਇਸ ਤੋਂ ਬਾਅਦ, ਅਗਲੇ ਪ੍ਰੋਗਰਾਮ ਤੋਂ ਬਾਅਦ।

0: ਹੌਂਸਲੇ ਬੁਲੰਦ ਨੇ, ਅੱਖਾਂ ਵਿੱਚ ਖਵਾਬ ਸਜਾਏ ਨੇ, ਮੰਜ਼ਿਲਾਂ ਦੇ ਰਾਹ ਅਸੀਂ ਆਪਣੀ ਮਿਹਨਤ ਨਾਲ ਬਣਾਏ ਨੇ। ਨਾ ਤੂਫਾਨਾਂ ਤੋਂ ਡਰਦੇ ਹਾਂ, ਨਾ ਲਹਿਰਾਂ ਤੋਂ ਘਬਰਾਉਂਦੇ ਹਾਂ। ਨਾ ਤੂਫਾਨਾਂ ਤੋਂ ਡਰਦੇ ਹਾਂ, ਨਾ ਲਹਿਰਾਂ ਤੋਂ ਘਬਰਾਉਂਦੇ ਹਾਂ। ਯੁਵਾਣੀ ਦੇ ਨਾਲ ਅਸੀਂ ਹਰ ਮੁਸ਼ਕਿਲ ਨੂੰ ਹਰਾਉਂਦੇ ਹਾਂ। ਯੁਵਾਣੀ ਦੇ ਨਾਲ ਅਸੀਂ ਹਰ ਮੁਸ਼ਕਿਲ ਨੂੰ ਹਰਾਉਂਦੇ ਹਾਂ।
1: FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਤੇ ਤੁਸੀਂ ਸੁਣ ਰਹੇ ਹੋ ਆਪਣਾ ਫੇਵਰੇਟ ਪ੍ਰੋਗਰਾਮ ਯੁਵਾਣੀ। ਮੈਂ ਹਾਂ ਤੁਹਾਡੀ ਦੋਸਤ ਆਰਜੇ ਆਰੁਸ਼ੀ
0: ਤੇ ਮੈਂ ਹਾਂ ਤੁਹਾਡੀ ਦੋਸਤ ਆਰਜੇ ਹਟਨੀਤ ਤੇ ਅੱਜ ਅਸੀਂ ਬਹੁਤ ਸਾਰੀਆਂ ਗੱਲਾਂ ਤੇ ਬਹੁਤ ਸਾਰਾ ਮਜ਼ਾ ਤੁਹਾਡੇ ਲਈ ਲੈ ਕੇ ਆਏ ਹਾਂ ਕਿਉਂਕਿ ਅੱਜ ਦਾ ਜਿਹੜਾ ਦਿਨ ਹੈ ਸਾਡੇ ਲਈ ਤੇ ਤੁਹਾਡੇ ਲਈ ਕਾਫੀ ਖਾਸ ਰਹਿਣ ਵਾਲਾ ਹੈ ਕਿਉਂਕਿ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਗੱਲ ਕਰਾਂਗੇ ਤੇ ਬਹੁਤ ਸਾਰੀ ਟੈਕਨੋਲੋਜੀ ਬੇਸਡ ਗੱਲਾਂ ਕਰਾਂਗੇ ਤੇ ਇੱਕ ਨਵਾਂ ਸੈਗਮੈਂਟ, ਨਵੀਂ ਦਿਸ਼ਾ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਤਾਂ ਜੋ ਤੁਸੀਂ ਉਹਨੂੰ ਸੁਣ ਸਕੋ ਤੇ ਆਪਣੀ ਜਿਹੜੀ ਜ਼ਿੰਦਗੀ ਦੀਆਂ ਰਾਹਾਂ ਨੇ ਉਹਨੂੰ ਤੁਸੀਂ ਬਿਹਤਰ ਬਣਾ ਸਕੋ।
1: ਬਿਲਕੁਲ, ਹਰ ਵਾਰ ਦੀ ਤਰ੍ਹਾਂ ਸਾਡੇ ਗੱਲਾਂ ਦੇ ਪਿਟਾਰੇ 'ਚੋਂ ਇੱਕ ਨਵਾਂ ਵਰਡ ਵੀ ਤੁਹਾਡੇ ਵਾਸਤੇ ਲੈ ਕੇ ਆਏ ਜੋ ਤੁਹਾਡੇ ਨਾਲ ਡਿਸਕਸ ਕਰਾਂਗੇ, ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਦੈਟ ਤੁਹਾਡੀ ਜਿਹੜੀ ਐਵਰੀ ਡੇ ਦੀ ਵੋਕੈਬਲਰੀ ਹੈ ਉਹ ਅੱਛੀ ਹੋ ਜਾਏ ਅਤੇ ਉਹ ਇਨਕਰੀਜ਼ ਹੋਏ ਕਿ ਜਿਵੇਂ ਆਪਾਂ ਕਹਿੰਦੇ ਨਾ ਕਿ ਜਦੋਂ ਆਪਾਂ ਨਵਾਂ ਵਰਡ ਕੋਈ ਸਿੱਖਦੇ ਹਾਂ ਤਾਂ ਆਪਾਂ ਸਾਰਿਆਂ ਨੂੰ ਲੱਗਦਾ ਕਿ ਕਿਉਂ ਨਾ ਇਹ ਵਰਡ ਆਪਣੀ ਲਾਈਫ ਦੇ ਵਿੱਚ, ਆਪਣੀ ਰੈਗੂਲਰ ਲਾਈਫ ਦੇ ਵਿੱਚ, ਆਪਣੀ ਰੈਗੂਲਰ ਸਪੀਚ ਦੇ ਵਿੱਚ ਯੂਜ਼ ਕੀਤਾ ਜਾਏ। ਤਾਂ ਇਸੇ ਤਰ੍ਹਾਂ ਅਸੀਂ ਇੱਕ ਨਵਾਂ ਵਰਡ ਵੀ ਲੈ ਕੇ ਆਏ ਹਾਂ ਜੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਅੱਛਾ ਵੀ ਲੱਗੇਗਾ।
0: ਬਿਲਕੁਲ, ਇਹ ਤਾਂ ਹੈ, ਲੇਕਿਨ ਇਸ ਤੋਂ ਪਹਿਲਾਂ ਅਸੀਂ ਬਹੁਤ ਸਾਰੀਆਂ ਹੋਰ ਗੱਲਾਂ ਵੀ ਕਰਾਂਗੇ। ਤੁਹਾਨੂੰ ਪਤਾ ਅੱਜ ਕੀ ਹੈ ਕੀ ਨਹੀਂ? 7 ਮਈ 2026।
1: ਮੈਨੂੰ ਲੱਗਦਾ ਇਹ ਦਿਨ ਖਾਸ ਤਾਂ ਹੈ, ਪਰ ਇਸ ਦਿਨ ਹੋਇਆ ਕੀ ਸੀ?
0: ਦੇਖੋ, ਫਿਰ ਉੱਥੇ ਇੱਕ ਅਸੀਂ ਗੱਲ ਕਰ ਲੈਂਦੇ ਹਾਂ।
1: ਜੀ, ਮੈਨੂੰ ਲੱਗਦਾ ਹੈ
0: ਮਹਾਨ ਬੋਲੋ।
1: ਜੀ, ਮੈਨੂੰ ਐਵੇਂ ਲੱਗਦਾ ਕਿ ਅੱਜ ਜਿੰਨੇ ਵੀ ਸਾਡੇ ਸਾਰੇ ਲਿਸਨਰ ਨੇ ਨਾ, ਉਹ ਬਹੁਤ ਧਿਆਨ ਨਾਲ ਸਾਡਾ ਸ਼ੋਅ ਸੁਣ ਵੀ ਰਹੇ ਨੇ ਕਿਉਂਕਿ ਅੱਜ ਕੱਲ੍ਹ ਜਿੰਨੇ ਵੀ ਲੋਕ ਨੇ ਸਭ ਕੋਲ ਇਵਨ ਜਿਹੜਾ ਟਾਈਮ ਹੈ ਉਹ ਸੂਟੇਬਲ ਵੀ ਹੁੰਦਾ ਅਤੇ ਸਭ ਬਹੁਤ ਈਜ਼ੀਲੀ ਆਪਣੇ ਸ਼ੋਅ ਨੂੰ ਸੁਣਦੇ ਨੇ, ਇੰਜੋਏ ਕਰਦੇ ਨੇ ਅਤੇ ਸਾਰਿਆਂ ਨੂੰ ਅੱਛਾ ਵੀ

0: ਦੇ, ਜਿਵੇਂ ਕਿ ਆਪਾਂ ਹਰ ਐਵਰੀ ਡੇ ਹਰ ਦਿਨ ਨੂੰ ਇੱਕ ਖਾਸ ਦਿਨ ਬਣਾ ਕੇ ਉਹਨਾਂ ਨਾਲ ਸ਼ੇਅਰ ਕਰਦੇ ਹਾਂ, ਡਿਸਕਸ ਕਰਦੇ ਹਾਂ, ਅਤੇ ਸਾਡੇ ਲਿਸਨਰਸ ਨਾ ਅੱਜ ਕੱਲ੍ਹ ਬਹੁਤ ਜ਼ਿਆਦਾ ਸ਼ਾਰਪ ਵੀ ਹੋ ਗਏ ਨੇ, ਉਹ ਪਹਿਲਾਂ ਹੀ ਸੋਚ ਕੇ ਰੱਖਦੇ ਨੇ ਕਿ ਅੱਜ ਕਿਹੜਾ ਦਿਨ ਹੋਏਗਾ ਜਾਂ ਅੱਜ ਕਿਹੜੇ ਦਿਨ ਬਾਰੇ ਡਿਸਕਸ ਕੀਤਾ ਜਾਏਗਾ, ਅਤੇ ਅੱਜ ਉਸੇ ਤਰ੍ਹਾਂ ਇੱਕ ਬਹੁਤ ਹੀ ਖਾਸ ਦਿਨ ਬਾਰੇ ਅਸੀਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਹਾਂ, ਬਹੁਤ ਹੀ ਖਾਸ ਇਨਫੋਰਮੇਸ਼ਨ।
1: ਦੇਖੋ ਜੀ, ਤੁਸੀਂ ਗੱਲ ਤਾਂ ਕਹਿ ਹੀ ਦਿੱਤੀ ਹੈ ਕਿ ਸ਼ਾਮ ਦਾ ਵੇਲਾ 5 ਵਜੇ ਨੇ
0: ਜੀ,
1: ਅਤੇ ਬਹੁਤ ਸਾਰੇ ਜਿਹੜੇ ਅਜਿਹੇ ਦੋਸਤ ਨੇ ਜਿਹੜੇ ਸਾਡੇ ਘਰ ਬਹਿ ਕੇ ਅਤੇ ਨਾਲ ਉਹਨਾਂ ਨੇ ਹੱਥ 'ਚ ਕੱਪ ਫੜਿਆ ਹੋਇਆ ਚਾਹ ਦਾ
0: ਜੀ ਜੀ,
1: ਅਤੇ ਅੱਧੇ ਮੈਨੂੰ ਲੱਗ ਰਿਹਾ ਕਿ ਨਾਲ ਪਕੌੜੇ ਖਾਂਦੇ ਪਏ ਨੇ
0: ਜੀ,
1: ਅਤੇ ਅੱਧੇ ਤਾਂ ਸਾਡੇ ਗੱਡੀ 'ਚ ਬਹਿ ਕੇ ਸਾਡਾ ਪ੍ਰੋਗਰਾਮ ਸੁਣ ਰਹੇ ਨੇ, ਨਾਲ ਮੈਂ ਦੇਖ ਰਹੀ ਹਾਂ ਭਾਬੀ ਜੀ ਵੀ ਬੈਠੇ ਹੋਏ ਨੇ, ਬੜੇ ਸੋਹਣੇ ਲੱਗ ਰਹੇ ਨੇ ਤੁਸੀਂ ਦੋਨੋਂ। ਚਲੋ, ਰੱਬ ਸਾਰਿਆਂ 'ਤੇ ਆਪਣਾ ਮਿਹਰ ਭਰਿਆ ਹੱਥ ਰੱਖੇ, ਪਰ ਅਸੀਂ ਗੱਲ ਕਰਦੇ ਹਾਂ ਅੱਜ ਉਸ ਮਹਾਨ ਰੂਹ ਦਾ ਜਨਮ ਹੈ ਜਿਨ੍ਹਾਂ ਨੇ ਸਿਰਫ ਕਲਮ ਦੇ ਨਾਲ ਨਹੀਂ ਆਪਣੀ ਰੂਹ ਦੇ ਨਾਲ ਇਤਿਹਾਸ ਲਿਖਿਆ। ਅੱਜ ਅਸੀਂ ਯਾਦ ਕਰ ਰਹੇ ਹਾਂ ਰਵਿੰਦਰ ਨਾਥ ਟੈਗੋਰ ਨੂੰ, ਯਾਨੀ ਅੱਜ ਉਹਨਾਂ ਦਾ ਜਨਮ ਦਿਨ ਹੈ
0: ਜੀ। ਬਿਲਕੁਲ, ਰਵਿੰਦਰ ਨਾਥ ਟੈਗੋਰ ਭਾਰਤ ਦੇ ਮਹਾਨ ਕਵੀ, ਇੱਕ ਸਾਹਿਤਕਾਰ, ਦਾਰਸ਼ਨਿਕ, ਇੱਕ ਚਿੱਤਰਕਾਰ, ਜਿਨ੍ਹਾਂ ਨੂੰ ਹੋਰ ਵੀ ਕਿੰਨੇ ਤਰੀਕਿਆਂ ਨਾਲ ਉਹਨਾਂ ਦੇ ਆਰਟ ਦੇ ਥਰੂ, ਉਹਨਾਂ ਦੀ ਸਿੰਗਿੰਗ ਦੇ ਥਰੂ, ਉਹਨਾਂ ਦੇ ਰਾਈਟਿੰਗਸ ਦੇ ਥਰੂ ਜਾਣਿਆ ਜਾਂਦਾ ਹੈ। ਇੱਕ ਐਸਾ ਨਾਮ ਹੈ ਜੋ ਲੋਕ ਕਹਿੰਦੇ ਨੇ ਕਿ ਜਨਮਾਂ ਜਨਮਾਂ ਤੱਕ ਯਾਦ ਰੱਖਿਆ ਜਾਏਗਾ, ਕਿ ਹਿਸਟਰੀ ਦੇ ਵਿੱਚ ਇੱਕ ਐਸਾ ਵੱਡਾ ਨਾਮ ਉਹਨਾਂ ਨੇ ਬਣਾਇਆ ਅਤੇ ਇੰਡੀਆ ਨੂੰ ਗਲੋਬਲੀ ਰਿਪ੍ਰੈਜੈਂਟ ਕਰਿਆ ਆਪਣੇ ਆਰਟ ਦੇ ਨਾਲ, ਆਪਣੇ ਕੰਮ ਦੇ ਨਾਲ।
1: ਵੈਲ, ਮੈਨੂੰ ਇਹ ਵੀ ਲੱਗਦਾ ਹੈ ਕਿ ਉਹ ਸਿਰਫ ਇੱਕ ਕਵੀ ਨਹੀਂ ਰਹੇ ਸਾਡੇ ਲਈ, ਇੱਕ ਅਹਿਸਾਸ ਸੀ ਉਹ ਸਾਡੇ ਸਾਰਿਆਂ ਲਈ। ਉਹਨਾਂ ਨੇ ਸਾਨੂੰ ਹਮੇਸ਼ਾ ਸਿਖਾਇਆ ਕਿ ਜਦੋਂ ਦੁਨੀਆ ਦੇ ਵਿੱਚ ਹਨੇਰਾ ਹੋਏ ਤਾਂ ਅੰਦਰਲੀ ਰੋਸ਼ਨੀ ਕਿਵੇਂ ਜਗਾਉਣੀ ਚਾਹੀਦੀ ਹੈ। ਉਹਨਾਂ ਦੀਆਂ ਲਿਖਤਾਂ ਦੇ ਵਿੱਚ ਉਹ ਦਰਦ ਵੀ ਹੈ ਜੋ ਸਾਨੂੰ ਰਵਾਉਂਦਾ ਹੈ, ਅਤੇ ਉਹ ਉਮੀਦ ਵੀ ਹੈ ਜੋ ਸਾਨੂੰ ਮੁੜ ਉੱਠਣ ਦਾ ਹੌਂਸਲਾ ਵੀ ਦਿੰਦੀ ਹੈ
0: ਜੀ। ਜੇ ਆਪਾਂ ਇਹਨਾਂ ਦੀ ਗੱਲ ਕਰੀਏ, ਮੈਨੂੰ ਲੱਗਦਾ ਕਿ ਇਹਨਾਂ ਦਾ ਬਚਪਨ ਰਿਹਾ ਹੈ ਜਾਂ ਫਿਰ ਜੇ ਇਹਨਾਂ ਦੀ ਸਿੱਖਿਆ ਰਹੀ ਹੈ, ਇਹਨਾਂ ਦੀ ਐਜੂਕੇਸ਼ਨ ਰਹੀ ਹੈ, ਇਹ ਬਹੁਤ ਜ਼ਿਆਦਾ ਇੱਕ ਸ਼ਾਰਪ, ਆਪਾਂ ਕਹਿ ਸਕਦੇ ਕਿ ਇੱਕ ਸ਼ਾਰਪ ਮਾਈਂਡਡ ਬੱਚਾ ਹੁੰਦਾ ਨਾ, ਕਿ ਜਿਹਨਾਂ ਨੂੰ ਹਰ ਇੱਕ ਚੀਜ਼ 'ਚ ਹਰ ਇੱਕ ਫੀਲਡ ਦੇ ਵਿੱਚ ਇੰਟਰਸਟ ਹੁੰਦਾ। ਤਾਂ ਐਵੇਂ ਨਹੀਂ ਹੁੰਦਾ ਕਿ ਜਦੋਂ ਆਪਾਂ ਸ਼ੁਰੂ ਤੋਂ ਕਰ ਰਹੇ ਹਾਂ ਕੰਮ ਜਾਂ ਕੁਛ ਹੈ ਤਾਂ ਆਪਣਾ ਇੰਟਰਸਟ ਹੌਲੀ ਹੌਲੀ ਬਿਲਟ ਹੋਏਗਾ ਜਾਂ ਸਟਾਰਟਿੰਗ ਤੋਂ ਬਿਲਟ ਹੋ ਜਾਂਦਾ, ਬਟ ਜਿਵੇਂ ਜਿਵੇਂ ਕੰਮ ਕਰਦੇ ਹਾਂ ਨਾ, ਉਵੇਂ ਉਵੇਂ ਇੰਟਰਸਟ ਬਿਲਟ ਹੋ ਕੇ ਉਹ ਇੱਕ ਅੱਛਾ ਇਨ ਫਿਊਚਰ ਤੁਹਾਨੂੰ ਰਿਜ਼ਲਟਸ ਦਿੰਦਾ ਕਿ ਠੀਕ ਹੈ ਤੁਸੀਂ ਇਸ ਚੀਜ਼ 'ਚ ਐਵੇਂ ਕੰਮ ਕੀਤਾ ਤਾਂ ਇਹਦਾ ਰਿਜ਼ਲਟ ਕੀ ਨਿਕਲੇਗਾ। ਉਵੇਂ ਹੀ ਇਹਨਾਂ ਦੀ ਵੀ ਆਹੀ ਸੋਚ ਸੀ, ਔਰ ਬਚਪਨ ਤੋਂ ਹੀ ਇਹ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਰਿਵਾਇਤੀ ਸਕੂਲੀ ਸਿੱਖਿਆ ਇਹਨਾਂ ਨੇ ਪ੍ਰਦਾਨ ਕੀਤੀ ਸੀ ਅਤੇ ਉਹਨਾਂ ਨੇ ਲਿੱਤੀ ਸੀ, ਮਤਲਬ ਕਿ ਜਦੋਂ ਸਕੂਲ ਜਾਂਦੇ ਸੀ ਪੁਰਾਣੇ ਟਾਈਮ 'ਤੇ ਐਂਡ ਆਲ, ਤਾਂ ਉਹਨਾਂ ਨੇ ਪ੍ਰੋਪਰ ਜਿਹੜੀ ਪ੍ਰੋਪਰ ਹਿਸਟੋਰਿਕ ਐਜੂਕੇਸ਼ਨ ਹੁੰਦੇ ਆ ਨਾ, ਉਹ ਸਭ ਇਹਨਾਂ ਨੇ ਲਿੱਤੀ। ਔਰ ਉਸ ਤੋਂ ਬਾਅਦ ਇਹਨਾਂ ਦਾ ਜਿਵੇਂ ਇੰਟਰਸਟ ਸੀ ਰਾਈਟਿੰਗਸ ਦੇ ਵਿੱਚ, ਫਿਰ ਪੋਇਟਰੀਜ਼ ਦੇ ਵਿੱਚ, ਉਹ ਹੌਲੀ ਹੌਲੀ ਬਿਲਟ ਹੁੰਦਾ ਰਿਹਾ, ਤਾਂ ਇਹਨਾਂ ਨੇ ਬਹੁਤ ਅੱਛੀ ਰਾਈਟਿੰਗਸ ਅਤੇ ਕਾਫੀ ਬੁੱਕਸ ਵੀ ਲਿਖੀਆਂ।
1: ਹਾਂਜੀ, ਇਹ ਵੀ ਹੈ ਇੱਕ ਬਹੁਤ ਖਾਸ ਕਹਿ ਲਓ ਇੰਸੀਡੈਂਟ ਜੇ ਸ਼ਾਇਦ ਸਾਡੇ ਦੋਸਤਾਂ ਨੂੰ ਨਾ ਪਤਾ ਹੋਵੇ
0: ਜੀ,
1: ਟੈਗੋਰ ਅਤੇ ਆਈਨਸਟਾਈਨ ਦੀ ਮੁਲਾਕਾਤ ਬਹੁਤ ਘੱਟ ਲੋਕ ਜਾਣਦੇ ਨੇ
0: ਜੀ,
1: ਹੈ ਨਾ। 1930 ਦੇ ਵਿੱਚ ਟੈਗੋਰ ਅਤੇ ਜਿਹੜੇ ਸਾਡੇ ਸਾਇੰਟਿਸਟ ਰਹੇ ਨੇ ਆਈਨਸਟਾਈਨ ਵਿਚਕਾਰ ਦੇ ਵਿੱਚ ਇੱਕ ਬਹੁਤ ਹੀ ਇਤਿਹਾਸਿਕ ਮੁਲਾਕਾਤ ਹੋਈ ਸੀ, ਅਤੇ ਉਹਨਾਂ ਨੇ ਵਿਗਿਆਨ ਅਤੇ ਮਨੁੱਖਤਾ 'ਤੇ ਚਰਚਾ ਕੀਤੀ, ਅਤੇ ਆਈਨਸਟਾਈਨ ਟੈਗੋਰ ਦੀ ਅਧਿਆਤਮਕ ਸੋਚ ਤੋਂ ਕਾਫੀ ਪ੍ਰਭਾਵਿਤ ਵੀ ਹੋਏ ਸੀ
0: ਜੀ। ਅਤੇ ਮੈਨੂੰ ਲੱਗਦਾ ਕਿ ਜਦੋਂ ਉਹ ਪ੍ਰਭਾਵਿਤ ਵੀ ਹੋਏ ਨਾ, ਔਰ ਵੈਸੇ ਵੀ ਆਪਾਂ ਕਹਿੰਦੇ ਹਾਂ ਕਿ ਜਦੋਂ ਦੋ ਯੰਗ ਮਾਈਂਡਸ ਜਾਂ ਫਿਰ ਐਜੂਕੇਟਡ ਮਾਈਂਡਸ ਮਿਲਣ, ਤਾਂ ਬਹੁਤ ਸਾਰੀਆਂ ਅੱਛੀਆਂ ਚੀਜ਼ਾਂ ਉਹ ਡਿਵੈਲਪ ਕਰਕੇ ਜਾਂਦੇ ਨੇ ਲਾਈਫ ਦੇ ਵਿੱਚ,
1: ਖੋਜਾਂ ਹੁੰਦੀਆਂ
0: ਨੇ ਜੀ। ਤਾਂ ਅਗਰ ਆਪਾਂ ਗੱਲ ਕਰੀਏ ਇਹਨਾਂ ਦੇ ਸਾਹਿਤਕ ਜੀਵਨ ਦੀ, ਤਾਂ ਸਾਹਿਤਕ ਜੀਵਨ 'ਚ ਇਹਨਾਂ ਨੇ ਬਹੁਤ ਆਪਣੀਆਂ ਪ੍ਰਸਿੱਧ ਰਚਨਾਵਾਂ ਵੀ ਲਿਖੀਆਂ, ਜਿਵੇਂ ਕਿ ਕਵਿਤਾ ਦੇ ਕਵਿਤਾ ਸੰਕਲਨ ਵਿੱਚ ਇਹਨਾਂ ਨੇ ਲਿਖਿਆ ਸੀ ਗੀਤਾਂਜਲੀ, ਜਿਹਦੇ ਵਾਸਤੇ ਇਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ, ਔਰ ਇੰਡੀਆ ਦੇ ਫਸਟ ਪਰਸਨ ਸੀ ਜਿਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ ਜੀ। ਔਰ ਇਹਨਾਂ ਦੀਆਂ ਰਚਨਾਵਾਂ ਹੋਰ ਵੀ ਬਹੁਤ ਸਾਰੀਆਂ ਨੇ, ਜਿਹਦੇ 'ਚ ਇਹਨਾਂ ਨੇ ਨੋਵਲਸ ਵੀ ਲਿਖੀਆਂ, ਕਹਾਣੀਆਂ ਵੀ ਲਿਖੀਆਂ। ਇਹਨਾਂ ਦੀ ਜੋ ਫੇਮਸ ਨੋਵਲਸ ਹੈ ਉਹ ਹੈ ਗੋਰਾ, ਚੌਖਰ ਵਾਲੀ, ਤਾਂ ਇਹ ਬਹੁਤ ਫੇਮਸ ਨੋਵਲਸ ਨੇ ਜੋ ਕਾਫੀ ਲੋਕਾਂ ਨੇ ਮੈਨੂੰ ਲੱਗਦਾ ਪੜ੍ਹੀਆਂ ਵੀ ਹੋਣਗੀਆਂ, ਨਹੀਂ ਤਾਂ ਅੱਜ ਕੱਲ੍ਹ ਬਹੁਤ ਸਾਰੇ ਆਡੀਓਸ ਆ ਜਾਂਦੇ ਆ ਕਿ ਇਹਨਾਂ ਨੇ ਸੁਣਿਆ ਵੀ ਹੋ ਸਕਦਾ ਉਹਨਾਂ ਦੀ ਨੋਵਲਸ ਬਾਰੇ। ਕਹਾਣੀਆਂ, ਕਾਬੁਲੀਵਾਲਾ, ਪੋਸਟਰਮੈਨ ਜਾਂ ਅਤਿਥੀ, ਇਹ ਬਹੁਤ ਫੇਮਸ ਇਹਨਾਂ ਦੀ ਕਹਾਣੀਆਂ ਨੇ ਜੋ ਇਹਨਾਂ ਨੇ ਲਿਖੀਆਂ ਸੀ, ਔਰ ਕਾਫੀ ਇਹਨਾਂ 'ਤੇ ਮੂਵੀਜ਼ ਵੀ ਬਣੀਆਂ, ਔਰ ਰਵਿੰਦਰਨਾਥ ਟੈਗੋਰ 'ਤੇ ਵੀ ਕਾਫੀ ਮੂਵੀਜ਼ ਬਣੀਆਂ।
1: ਇੱਕ ਮੈਨੂੰ ਲੱਗਦਾ ਹੈ ਕਿ ਦੁਨੀਆ ਦੇ ਬਹੁਤ ਮਹਾਨ ਨਿਰਦੇਸ਼ਕ ਰਹੇ ਨੇ ਸੱਤਿਆਜੀਤ ਰੇ
0: ਜੀ,
1: ਅਤੇ ਉਹਨਾਂ ਨੇ ਟੈਗੋਰ ਦੇ ਚਰਨਾਂ ਦੇ ਵਿੱਚ ਰਹਿ ਕੇ ਸਿੱਖਿਆ ਪ੍ਰਾਪਤ ਕੀਤੀ ਸੀ, ਅਤੇ ਰੇ ਦੀਆਂ ਜਿਹੜੀਆਂ ਜ਼ਿਆਦਾਤਰ ਫਿਲਮਾਂ ਜਿਵੇਂ ਕਿ ਚਾਰੁਲਤਾ ਹੋ ਗਈ, ਹੈ ਨਾ, ਹੋਰ ਵੀ ਕਾਫੀ ਨੇ, ਉਹ ਸਾਰੀ ਟੈਗੋਰ ਦੀ ਲਿਖਤਾਂ ਦਾ ਹੀ ਇੱਕ ਫਿਲਮੀ ਰੂਪ ਨੇ
0: ਜੀ।
1: ਅਤੇ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਸਾਰੇ ਜਾਣਦੇ ਨੇ ਕਿ ਜਨ ਗਨ ਮਨ ਜਿਹੜਾ ਸਾਡਾ ਨੈਸ਼ਨਲ ਐਂਥਮ ਹੈ ਉਹਨਾਂ ਨੇ ਲਿਖਿਆ, ਪਰ ਦੁਨੀਆ ਦੇ ਉਹ ਇਕਲੌਤੇ ਕਵੀ ਨੇ ਜਿਨ੍ਹਾਂ ਦੀਆਂ ਲਿਖੀਆਂ ਰਚਨਾਵਾਂ ਦੋ ਵੱਖ ਵੱਖ ਦੇਸ਼ਾਂ ਯਾਨੀ ਭਾਰਤ ਅਤੇ ਬਾਂਗਲਾਦੇਸ਼ ਦਾ ਰਾਸ਼ਟਰੀ ਗਾਣ ਬਣ ਚੁੱਕੀਆਂ ਨੇ
0: ਜੀ। ਬਿਲਕੁਲ, ਇਹਨਾਂ ਨੇ ਐਸੀ ਰਾਈਟਿੰਗਸ ਲਿਖੀਆਂ ਜੋ ਅੱਜ ਤੱਕ ਲੋਕ ਇਨ ਰਿਸਪੈਕਟ ਆਫ ਆਰ ਕੰਟਰੀ ਇਹ ਯੂਜ਼ ਕਰਦੇ ਨੇ, ਇਹਨੂੰ ਆਪਾਂ ਇਹਨਾਂ ਦਾ ਉਚਾਰਨ ਕੀਤਾ ਜਾਂਦਾ। ਤਾਂ ਤੁਹਾਨੂੰ ਪਤਾ ਜੋ ਸ਼ਾਂਤੀ ਨਿਕੇਤਨ ਹੈ ਉਹ ਕੀ ਹੈ?
1: ਨਹੀਂ ਤੁਸੀਂ ਦੱਸ ਦਿਓ ਤਾਂ ਬੈਟਰ।

0: ਹਾਂਜੀ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ ਆਪਣੇ ਆਰਜੀ ਦੋਸਤ ਹਰਨੀਤ
1: ਅਤੇ ਆਪਣੀ ਆਰਜੀ ਦੋਸਤ ਆਰੁਸ਼ੀ ਦੇ ਨਾਲ। ਅਤੇ ਮੈਨੂੰ ਲੱਗਦਾ ਜਿਹੜਾ ਹੁਣ ਨਾ ਆਪਾਂ ਇੰਨਾ ਜੋ ਆਪਾਂ ਹਾਈਪ ਬਣਾ ਦਿੰਦੇ ਹਾਂ, ਇੰਨਾ ਬਿਲਟਅਪ ਕਰ ਦਿੰਦੇ ਹਾਂ ਨਾ, ਤਾਂ ਸਾਰੇ ਵੇਟ ਕਰਦੇ ਹਾਂ ਕਿ ਅੱਜ ਕਿਹੜਾ ਨਵਾਂ ਵਰਡ ਲੈ ਕੇ ਆਉਣਗੇ।
0: ਬਿਲਕੁਲ, ਅਸੀਂ ਹਮੇਸ਼ਾ ਹਰ ਰੋਜ਼ ਇੱਕ ਨਵੇਂ ਨਵੇਂ ਸ਼ਬਦ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਅਤੇ ਅੱਜ ਵੀ ਅਸੀਂ ਇੱਕ ਲੈ ਕੇ ਆ ਗਏ ਹਾਂ ਬਹੁਤ ਹੀ ਸੋਹਣਾ ਅਤੇ ਬਹੁਤ ਪਿਆਰਾ ਜਿਹਾ ਸ਼ਬਦ ਤੁਹਾਡੇ ਸਾਰਿਆਂ ਦੇ ਲਈ।
1: ਬਿਲਕੁਲ, ਮੈਨੂੰ ਐਵੇਂ ਲੱਗਦਾ ਕਿਉਂ ਨਾ ਆਪਾਂ ਅੱਜ ਦਾ ਵਰਡ ਹੈ ਜੋ ਗੈਸ ਕਰਾਈਏ ਸਭ ਤੋਂ।
0: ਠੀਕ ਹੈ ਫਿਰ।
1: ਇਹ ਜਿਹੜਾ ਵਰਡ ਹੈ ਨਾ, ਇਹ ਸਭ ਮਤਲਬ ਇਸ ਟਾਈਮ ਪ੍ਰੈਜੈਂਟਲੀ ਵੀ ਨਾ, ਸਭ ਦਾ ਇਹ ਵਰਡ ਦੇ ਨਾਲ ਕੁਛ ਨਾ ਕੁਛ ਰਿਸ਼ਤਾ ਜ਼ਰੂਰ ਹੋਏਗਾ,
0: ਅਤੇ
1: ਇਹ ਜੋ ਵਰਡ ਹੈ ਇਹ ਸਭ ਦੇ ਮਨ ਦੇ ਵਿੱਚ ਵੀ ਜ਼ਰੂਰ ਹੋਏਗਾ। ਮਤਲਬ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਰਿਲੇਟਿਡ ਆਪਾਂ ਕਹੀਏ ਕਿ ਉਸ ਚੀਜ਼ ਦੀ ਕਾਮਨਾ ਜ਼ਰੂਰ ਹੋਏਗੀ ਸਭ ਦੇ ਮਨਾਂ ਦੇ ਵਿੱਚ। ਤਾਂ ਉਹ ਵਰਡ ਕੀ ਹੋ ਸਕਦਾ ਹੈ, ਤੁਸੀਂ ਗੈਸ ਕਰ ਰਹੇ ਹੋ?
0: ਹਾਂ, ਮੈਂ ਤਾਂ ਗੈਸ ਕਰ ਹੀ ਲਿਆ, ਦੇਖੋ ਮੇਰਾ ਫੇਵਰੇਟ ਸ਼ਬਦ ਹੈ। ਇੱਕ ਲਾਈਨ ਅਸੀਂ ਹੋਰ ਬੋਲਦੇ ਹਾਂ ਕਿ ਇੱਕ ਅਜਿਹਾ ਅਹਿਸਾਸ ਹੈ ਜੋ ਕਦੇ ਸਾਨੂੰ ਜਿਉਣ ਦੀ ਵਜ੍ਹਾ ਵੀ ਦਿੰਦਾ ਹੈ ਅਤੇ ਕਦੇ ਸਾਡੀ ਅੱਖਾਂ ਨਮ ਵੀ ਕਰ ਦਿੰਦਾ ਹੈ।
1: ਬਿਲਕੁਲ, ਅਤੇ ਮੈਨੂੰ ਐਵੇਂ ਲੱਗਦਾ ਕਿ ਹੁਣ ਸਾਰੇ ਸੋਚ ਹੀ ਰਹੇ ਹੋਣਗੇ ਔਰ ਕਾਫੀਆਂ ਨੇ ਗੈਸ ਵੀ ਕਰ ਲਿਆ ਹੈਗਾ।
0: ਇੱਥੇ ਬੈਠ ਕੇ ਚਾਹ ਪੀਂਦੇ ਪਏ ਨਾ, ਇਹਨਾਂ ਨੇ ਤਾਂ ਗੈਸ ਲਾ ਲਿਆ। ਠੀਕ ਹੈ,
1: ਬਿਲਕੁਲ। ਅਤੇ ਮੈਨੂੰ ਲੱਗਦਾ ਕਿ ਉਹ ਨਾ ਹੁਣ ਰਿਵੀਲ ਕਰ ਦਿੱਤਾ ਜਾਏ ਜਿਹੜਾ ਅੱਜ ਦਾ ਸਾਡਾ ਵਰਡ ਹੈ। ਅੱਜ ਦਾ ਜਿਹੜਾ ਸਾਡਾ ਖਾਸ ਵਰਡ ਹੈ ਜੋ ਅਸੀਂ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਆਏ ਹਾਂ, ਉਹ ਹੈ ਹਸਰਤ।
0: ਹਸਰਤ ਇੱਕ ਅਰਬੀ ਭਾਸ਼ਾ ਤੋਂ ਆਇਆ
1: ਜੀ,
0: ਜੋ ਫਾਰਸੀ ਰੇਸ ਹੁੰਦਾ ਹੋਇਆ ਸਾਡੀ ਪੰਜਾਬੀ ਅਤੇ ਉਰਦੂ ਸ਼ਾਇਰੀ ਦੀ ਸਾਡੀ ਜਾਨ ਬਣ ਚੁੱਕਾ ਹੈ। ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਹਸਰਤ ਯਾਨੀ ਇੱਛਾ ਸਾਡੇ ਅੰਦਰ ਕੀ ਹੈ ਅਤੇ ਕੀ ਨਹੀਂ ਹੈ
1: ਜੀ। ਆਪਾਂ ਕਹਿ ਸਕਦੇ ਹਾਂ ਇੱਛਾ ਜਾਂ ਕਿਸੇ ਚੀਜ਼ ਦੀ ਤਮੰਨਾ, ਮਤਲਬ ਕਿਸੇ ਵੀ ਚੀਜ਼ ਦੀ ਆਪਾਂ ਵਿਸ਼, ਜੋ ਚੀਜ਼ ਸਾਨੂੰ ਚਾਹੀਦੀ ਹੈ ਉਹਨੂੰ ਆਪਾਂ ਹਸਰਤ ਕਹਿ ਦਿੰਦੇ ਹਾਂ, ਜਾਂ ਫਿਰ ਆਪਾਂ ਕਿਸੇ ਵੀ ਚੀਜ਼ ਦੀ ਅਧੂਰੀ ਖੁਆਇਸ਼ ਨੂੰ ਆਪਾਂ ਹਸਰਤ ਕਹਿ ਦਿੰਦੇ ਹਾਂ। ਇੱਕ ਬਹੁਤ ਹੀ ਪਿਆਰਾ ਵਰਡ ਹੈ ਜੋ ਮੋਸਟਲੀ ਸਾਰਿਆਂ ਨੇ ਆਪਣੀ ਜਿਹੜਾ ਆਪਾਂ ਕਹਿੰਦੇ ਨਾ ਕਿ ਸ਼ਾਇਰੀਜ਼ 'ਚ ਸੁਣਿਆ ਹੋਏਗਾ, ਕਵਿਤਾਵਾਂ 'ਚ ਸੁਣਿਆ ਹੋਏਗਾ, ਔਰ ਇਹ ਵਰਡ ਹੈ ਹੀ ਐਸਾ, ਇਹਦੀ ਫਾਊਂਡੇਸ਼ਨ ਹੀ ਐਸੀ ਹੈ ਕਿ ਇਹ ਵਰਡਸ ਮੋਸਟਲੀ ਜਦੋਂ ਆਪਾਂ ਪੋਇਟਰੀਜ਼ ਦੇ ਵਿੱਚ ਸੁਣੀ ਹੈ ਜਾਂ ਸ਼ਾਇਰੀਆਂ ਦੇ ਵਿੱਚ ਸੁਣੇ ਹੈ ਨਾ, ਤਾਂ ਇਹਦਾ ਮੀਨਿੰਗ ਬਹੁਤ ਬਖੂਬੀ ਕਲੀਅਰ ਕੀਤਾ ਜਾਂਦਾ ਲਾਈਨਸ ਦੇ ਵਿੱਚ। ਬਟ ਰੈਗੂਲਰਲੀ ਆਪਾਂ ਇਸ ਵਰਡ ਨੂੰ ਨਾ ਯੂਜ਼ ਨਹੀਂ ਕਰਦੇ। ਮੈਨੂੰ ਲੱਗਦਾ ਕਿ ਬਹੁਤ ਹੀ ਖੂਬਸੂਰਤ ਵਰਡ ਹੈ ਜੋ ਰੈਗੂਲਰਲੀ ਵੀ ਯੂਜ਼ ਕੀਤਾ ਜਾਣਾ ਚਾਹੀਦਾ।
0: ਦੇਖੋ, ਇਹ ਉਹ ਵੀ ਇੱਛਾ ਹੈ ਜੋ ਪੂਰੀ ਨਾ ਹੋ ਸਕੇ, ਜਿਵੇਂ ਤੁਸੀਂ ਇਹਦਾ ਹੁਣੇ ਜ਼ਿਕਰ ਕੀਤਾ
1: ਜੀ,
0: ਹੈ ਨਾ। ਇਹ ਬਹੁਤ ਇੱਕ ਅਜਿਹੀ ਤੜਪ ਹੈ ਜਿਹਦੇ ਵਿੱਚ ਥੋੜ੍ਹਾ ਜਿਹਾ ਅਫਸੋਸ ਅਤੇ ਬਹੁਤ ਸਾਰੀ ਮੁਹੱਬਤ ਵੀ ਛੁਪੀ ਹੁੰਦੀ ਹੈ। ਜਦੋਂ ਕੋਈ ਖੁਆਬ ਤੁਹਾਡਾ ਅਧੂਰਾ ਰਹਿ ਜਾਏ ਤਾਂ ਉਹ ਇੱਕ ਹਸਰਤ ਬਣ ਜਾਂਦਾ ਹੈ। ਦੋਸਤੋ, ਕਹਿੰਦੇ ਨੇ ਕਿ ਹਰ ਇਨਸਾਨ ਦੇ ਦਿਲ ਦੇ ਕਿਸੇ ਕੋਨੇ ਦੇ ਵਿੱਚ ਇੱਕ ਹਸਰਤ ਦਬੀ ਹੁੰਦੀ ਹੈ। ਦਿਲ ਦੀਆਂ ਗਲੀਆਂ 'ਚ ਅੱਜ ਫਿਰ ਤੇਰੀ ਹਸਰਤ ਨੱਚੀ ਹੈ, ਦਿਲ ਦੀਆਂ ਗਲੀਆਂ 'ਚ ਅੱਜ ਫਿਰ ਤੇਰੀ ਹਸਰਤ ਨੱਚੀ ਹੈ। ਲੋਕ ਕਹਿੰਦੇ ਨੇ ਕਿ ਮੈਂ ਝੂਠਾ, ਪਰ ਮੇਰੀ ਮੁਹੱਬਤ ਸੱਚੀ ਹੈ।
1: ਬਿਲਕੁਲ, ਮੈਨੂੰ ਐਵੇਂ ਲੱਗਦਾ ਕਿ ਜਿਵੇਂ ਹੀ ਆਪਾਂ ਸਟਾਰਟਿੰਗ 'ਚ ਸਭ ਨੂੰ ਕਿਹਾ ਸੀ ਨਾ ਕਿ ਇੱਕ ਐਸੀ ਚੀਜ਼ ਹੈ ਜੋ ਸਭ ਦੇ ਦਿਲਾਂ ਦੇ ਵਿੱਚ, ਸਭ ਦੇ ਮਨਾਂ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਜ਼ਰੂਰ ਹੋਏਗੀ।
0: ਬਿਲਕੁਲ,
1: ਤਾਂ ਫਿਰ ਇੱਛਾ ਆਪਾਂ ਕਹਿ ਦਈਏ ਜਾਂ ਅਧੂਰੀ ਖੁਆਇਸ਼ ਕਹਿ ਦਈਏ, ਇਹ ਤਾਂ ਸਭ ਦੀ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਜ਼ਰੂਰ ਹੁੰਦੀ ਹੈ, ਫਿਰ ਉਹ ਚਾਹੇ ਆਪਾਂ ਕਿਸੇ ਵੀ ਚੀਜ਼ ਨਾਲ ਉਹਨੂੰ ਆਪਾਂ ਰਿਲੇਟ ਕਿਉਂ ਨਾ ਕਰ ਲਈਏ।
0: ਬਿਲਕੁਲ, ਦੇਖੋ ਜੇ ਇਹ ਕੋਈ ਇੱਛਾ ਜੇ ਪੂਰੀ ਨਹੀਂ ਹੋ ਰਹੀ ਤਾਂ ਆਈ ਥਿੰਕ ਉਹ ਵੀ ਸਾਡੇ ਲਈ ਕਿਤੇ ਨਾ ਕਿਤੇ ਬਹੁਤ ਬਿਹਤਰ ਹੈ। ਹਸਰਤਾਂ ਹੀ ਰਹਿ ਗਈਆਂ ਨੇ ਬਸ ਹੁਣ ਤੱਕ ਤਾਂ ਦਿਲ ਦੇ ਵਿਹੜੇ, ਤੂੰ ਵੀ ਮੁੜ ਕੇ ਨਾ ਵੇਖਿਆ ਅਤੇ ਵਕਤ ਨੇ ਵੀ ਪਾ ਲਏ ਨੇ ਘੇਰੇ। ਮੇਰੇ ਅੰਦਰ ਪਤਾ ਨਹੀਂ ਕੀ ਇੱਛਾ, ਜਿਹੜਾ ਮੈਂ ਤੁਹਾਨੂੰ ਬੋਲਿਆ ਵੀ ਨਹੀਂ ਜਾ ਰਿਹਾ। ਦੇਖੋ, ਕਹਿੰਦੇ ਨੇ ਨਾ ਕੋਈ ਇੱਕ ਦਿਲ ਦੇ ਕੋਨੇ 'ਚ ਕੋਈ ਇੱਛਾ ਦੱਬੀ ਰਹਿੰਦੀ ਹੈ, ਅਤੇ ਸ਼ਾਇਦ

0: मेरे अंदर भी कोई इच्छा दबी रहेगी है जो शायद में तो गलतियां हो रही ने
1: जी
0: पर
1: मैंने ਐਵੇਂ ਲੱਗਦਾ ਹੈ ਕਿ ਜਦੋਂ ਵੀ ਆਪਣੇ ਆਪਾਂ ਕਿਸੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰੇ ਨਾ ਉਸ ਚੀਜ਼ ਦੇ ਬਾਰੇ ਉਹ ਇੰਨਾ ਕੁ ਆਪਾਂ ਡੀਪਲੀ ਕਨੈਕਟ ਹੁੰਦੇ ਹਾਂ ਉਸ ਇੱਛਾ ਦੇ ਨਾਲ ਜਦੋਂ ਕਾਫੀ ਟਾਈਮ ਤੋਂ ਆਪਾਂ ਉਸ ਚੀਜ਼ ਦੀ ਕਾਮਨਾ ਕਰ ਰਹੇ ਹੁੰਦੇ ਹਾਂ ਆਪਾਂ ਨੂੰ ਉਸ ਚੀਜ਼ ਦੀ ਤਮੰਨਾ ਹੁੰਦੀ ਹੈ ਤਾਂ ਆਪਾਂ ਨਹੀਂ ਬੋਲ ਪਾਉਂਦੇ ਆਪਣੇ ਕੋਲ ਵਰਡਸ ਨਹੀਂ ਹੁੰਦੇ ਕਿ ਆਪਾਂ ਉਸ ਚੀਜ਼ ਨੂੰ ਐਕਸਪ੍ਰੈਸ ਕਰ ਪਾਈਏ ਇਸ ਕਰਕੇ ਕਹਿੰਦੇ ਨੇ ਕਿ ਜਦੋਂ ਤੁਸੀਂ ਖੂਬਸੂਰਤ ਸ਼ਬਦ ਯੂਜ਼ ਕਰਦੇ ਹੋ ਨਾ ਖੂਬਸੂਰਤ ਸ਼ਬਦ ਯੂਜ਼ ਕਰਦੇ ਹੋ ਆਪਣੀ ਵੋਕੈਬਲਰੀ ਦੇ ਵਿੱਚ ਜਾਂ ਫਿਰ ਜਦੋਂ ਤੁਸੀਂ ਆਪਣੀ ਇੱਛਾ ਨੂੰ ਕਿਸੇ ਨੂੰ ਸਮਝਾਉਣਾ ਚਾਹ ਰਹੇ ਹੋ ਤਾਂ ਆਪਾਂ ਕਹਿ ਦਿੰਦੇ ਹਾਂ ਕਿ ਜਦੋਂ ਘੱਟ ਬੋਲ ਕੇ ਵੀ ਆਪਾਂ ਕਿਸੇ ਸ਼ਬਦ ਨੂੰ ਬਖੂਬੀ ਸਮਝਾ ਸਕੀਏ ਉਹਨੂੰ ਕਿਉਂ ਨਾ ਫਿਰ ਆਪਣੀ ਲਾਈਫ ਦੇ ਵਿੱਚ ਐਵਰੀ ਡੇ ਵੀ ਯੂਜ਼ ਕੀਤਾ ਜਾਏ
0: ਅਤੇ ਹਸਰਤਾਂ ਨੂੰ ਕਦੇ ਵੀ ਆਪਣੀ ਕਮਜ਼ੋਰੀ ਨਾ ਬਣਨ ਦਿਓ ਦੋਸਤੋ ਬਲਕਿ ਇਹਨਾਂ ਨੂੰ ਆਪਣੀ ਸ਼ਾਇਰੀ ਆਪਣੀ ਕਲਾ ਅਤੇ ਆਪਣੀ ਮੁਸਕਰਾਹਟ ਦੇ ਵਿੱਚ ਹਮੇਸ਼ਾ ਹਮੇਸ਼ਾ ਲਈ ਬਦਲ ਦਿਓ
1: ਬਿਲਕੁਲ ਮੈਨੂੰ ਲੱਗਦਾ ਕਿ ਅਗਰ ਅਸੀਂ ਆਪਣੇ ਲਿਸਨਰਸ ਨੂੰ ਇੱਕ ਦੋ ਐਗਜ਼ਾਮਪਲਸ ਦਈਏ ਕਿ ਉਹ ਹਸਰਤ ਵਰਡ ਨੂੰ ਆਪਣੀ ਲਾਈਫ ਦੇ ਵਿੱਚ ਕਿਵੇਂ ਯੂਜ਼ ਕਰ ਸਕਦੇ ਨੇ ਤਾਂ ਹੁਣ ਅਗਰ ਆਪਾਂ ਮੰਨਦੇ ਹਾਂ ਕਿ ਆਪਣੀ ਕਿਸੇ ਚੀਜ਼ ਨੂੰ ਲੈ ਕੇ ਖਾਸ ਹਸਰਤ ਹੈ ਤਾਂ ਆਪਾਂ ਕਹਿ ਦਿੰਦੇ ਹਾਂ ਕਿ ਦਿਲ ਦੀਆਂ ਹਸਰਤਾਂ ਅਧੂਰੀਆਂ ਰਹਿ ਗਈਆਂ ਜਦੋਂ ਪੂਰੀਆਂ ਨਹੀਂ ਹੁੰਦੀਆਂ ਔਰ ਅਗਰ ਕਿਸੇ ਨੂੰ ਲੈ ਕੇ ਵੀ ਕੋਈ ਇੱਛਾ ਹੈ ਕਿਸੇ ਨੂੰ ਲੈ ਕੇ ਵੀ ਕੁਛ ਹੈ ਜਾਂ ਕਿਸੇ ਪਰਸਨ ਦੀ ਬਾਹਰ ਜਾਣ ਦੀ ਇੱਛਾ ਤਾਂ ਆਪਾਂ ਕਹਿ ਦਿੰਦੇ ਹਾਂ ਉਸਨੂੰ ਵਿਦੇਸ਼ ਜਾਣ ਦੀ ਹਸਰਤ ਸੀ ਤਾਂ ਹਸਰਤ ਆਪਾਂ ਕਿਸੇ ਵੀ ਤਰੀਕੇ ਨਾਲ ਇੱਛਾ ਦੀ ਜਗ੍ਹਾ ਆਪਣੇ ਡਿਜ਼ਾਇਰਸ ਦੀ ਜਗ੍ਹਾ ਇਸ ਵਰਡ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਤਾਂ ਕਿ ਸੁਣਨ ਵਾਲੇ ਨੂੰ ਵੀ ਅੱਛਾ ਲੱਗੇ ਬੋਲਣ ਵਾਲੇ ਨੂੰ ਵੀ ਅੱਛਾ ਲੱਗੇ ਅਤੇ ਫਿਰ ਆਪਣੇ ਮੁਕਾਬਲੇ
0: ਸਾਰਿਆਂ ਦੀ ਹਸਰਤ ਹੁੰਦੀ ਹੈ ਕਿ ਅਸੀਂ ਆਪਣੇ ਦੋਸਤਾਂ ਦੇ ਨਾਲ ਗੱਲਾਂ ਬਾਤਾਂ ਕਰੀ ਜਾਈਏ ਤਾਂ ਆਓ ਦੋਸਤੋ ਮਿਲਦੇ ਹਾਂ ਹੁਣ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਤੋਂ ਬਾਅਦ।

0: ਬਿਲਕੁਲ ਇਸੇ ਤਰ੍ਹਾਂ ਅਸੀਂ ਜਿਹੜੇ ਸਾਡੇ ਦਿਲ ਦੀਆਂ ਹਸਰਤਾਂ ਨੇ ਉਹਨੂੰ ਪੂਰੇ ਕਰਦੇ ਰਹਾਂਗੇ, ਪਰ ਜਿਵੇਂ ਕਿ ਹਰਨੀਤ ਨੇ ਵੀ ਕਿਹਾ, ਆਪਾਂ ਉਹਨਾਂ ਨੂੰ ਆਪਣੀ ਕਮਜ਼ੋਰੀ ਨਹੀਂ ਬਣਾ ਸਕਦੇ, ਕਿਉਂਕਿ ਜੇ ਆਪਾਂ ਉਹਨਾਂ ਨੂੰ ਕਮਜ਼ੋਰੀ ਬਣਾਵਾਂਗੇ ਨਾ ਤਾਂ ਆਪਾਂ ਕਿਤੇ ਨਾ ਕਿਤੇ ਲੈਕ ਕਰ ਜਾਵਾਂਗੇ ਲਾਈਫ ਦੇ ਵਿੱਚ ਵੀ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਸਾਰੀਆਂ ਇੱਛਾਵਾਂ ਸਾਰੀਆਂ ਅਧੂਰੀਆਂ ਖੁਆਇਸ਼ਾਂ ਪੂਰੀਆਂ ਹੋਣ। ਤਾਂ ਕਿਉਂ ਨਾ ਫਿਰ ਹੁਣ ਆਪਣਾ ਅਗਲਾ ਜਿਹੜਾ ਸੈਗਮੈਂਟ ਹੈ ਨਵੀਂ ਦਿਸ਼ਾ ਉਹਦੇ ਬਾਰੇ ਗੱਲ ਕਰੀਏ, ਅਤੇ ਜਿਹੜੇ ਸਾਡੇ ਜਿੰਨੇ ਵੀ ਲਿਸਨਰਸ ਨੇ ਵੇਟ ਕਰ ਰਹੇ ਨੇ ਉਹਨਾਂ ਨੂੰ ਕਰੀਅਰ ਦੀ ਗਾਈਡੈਂਸ ਚਾਹੀਦੀ ਹੈ, ਜਾਂ ਕਿਸੇ ਵੀ ਜਿਹੜੇ ਵੇਟ ਕਰ ਰਹੇ ਨੇ ਨਾ ਕਿ ਹਾਂ ਠੀਕ ਹੈ ਅਸੀਂ ਇਸ ਚੀਜ਼ ਨੂੰ ਓਪਟ ਕਰਨਾ, ਤਾਂ ਉਹਨਾਂ ਵਾਸਤੇ ਇੱਕ ਖਾਸ ਆਡੀਓ ਆਪਾਂ ਚਲਾਈਏ ਅਤੇ ਉਹਨਾਂ ਨੂੰ ਗੱਲਬਾਤ ਸੁਣਾਈਏ ਜੋ ਕਿ ਸਾਡੇ ਨਾਲ ਕੀਤੀ ਗਈ ਹੈ ਇੱਕ UPSC ਦੇ
1: ਟੋਪਰ ਦੇ ਨਾਲ। ਤਾਂ ਦੋਸਤੋ, ਨਵੀਂ ਸੋਚ, ਨਵੀਂ ਉਮੰਗ ਅਤੇ ਨਵੇਂ ਜਜ਼ਬੇ ਦੇ ਨਾਲ ਅਸੀਂ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਵਿਸ਼ੇਸ਼ ਸੈਗਮੈਂਟ ਨਵੀਂ ਦਿਸ਼ਾ। ਇਹ ਮੰਚ ਹੈ ਤੁਹਾਡੇ ਸੁਪਨਿਆਂ ਦਾ, ਤੁਹਾਡੀ ਹਿੰਮਤ ਦਾ ਅਤੇ ਤੁਹਾਡੀ ਕਾਮਯਾਬੀ ਦਾ। ਤਾਂ ਉੱਠੋ, ਉੱਡਣ ਦੀ ਤਿਆਰੀ ਕਰੋ, ਕਿਉਂਕਿ ਹੁਣ ਵਕਤ ਹੈ ਆਪਣੀ ਮੰਜ਼ਿਲ ਵੱਲ ਇੱਕ ਨਵੀਂ ਦਿਸ਼ਾ ਫੜਨ ਦਾ। ਤਾਂ ਆਓ

0: ਸਿਆਣੇ ਕਹਿੰਦੇ ਨੇ ਕਿ ਕੋਸ਼ਿਸ਼ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ। ਯੁਵਾਣੀ ਪ੍ਰੋਗਰਾਮ ਦੇ ਨਵੀਂ ਦਿਸ਼ਾ ਸਿਲਸਿਲੇ 'ਚ ਅੱਜ ਇੱਦਾਂ ਦੀ ਹੀ ਇੱਕ ਸ਼ਖਸੀਅਤ ਸਾਡੇ ਦਰਮਿਆਨ ਹੈ ਜਿਹਨੇ ਵਾਰ ਵਾਰ ਕੋਸ਼ਿਸ਼ ਕੀਤੀ ਔਰ ਹਰ ਵਾਰ ਅਸਫਲ ਹੋਣ ਤੋਂ ਬਾਅਦ ਦੂਣੇ ਹੌਸਲੇ ਨਾਲ ਕੋਸ਼ਿਸ਼ ਕੀਤੀ ਅਤੇ ਫਿਰ ਚੌਥੀ ਵਾਰ ਸਿਵਲ ਸਰਵਿਸਿਜ਼ ਦੇ ਅਟੈਂਪਟ ਵਿੱਚ ਉਹ ਕਾਮਯਾਬ ਹੋਏ। ਸਾਡੀ ਮੁਰਾਦ ਹੈ ਜੀ ਸਿਮਰਨਦੀਪ ਕੌਰ ਹੋਰਾਂ ਦੇ ਨਾਲ, ਜਿਹੜੇ ਕਿ ਪਟਿਆਲਾ ਦੇ ਪਿੰਡ ਬਿਰੜਵਾਲ ਦੇ ਨਾਲ ਤਾਲੁਕ ਰੱਖਦੇ ਨੇ ਔਰ ਇਸ ਵਾਰ ਇਹ IAS ਦੀ ਰੈਂਕਿੰਗ 'ਚ 15ਵੇਂ ਸਥਾਨ ਨੂੰ ਹਾਸਿਲ ਕਰਕੇ ਇਹਨਾਂ ਐਗਜ਼ਾਮਸ 'ਚੋਂ ਇਹ ਸਫਲ ਹੋਏ ਨੇ। ਸਿਮਰਨਦੀਪ ਜੀ, ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਧੰਨਵਾਦ ਸਰ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਸਿਮਰਨ ਜੀ, ਇਹ ਦੱਸੋ ਕਿ ਜਦੋਂ ਇਹ ਖਬਰ ਸੁਣੀ ਤੁਸੀਂ, ਰਿਜ਼ਲਟ ਆਇਆ ਤੁਹਾਡਾ ਔਰ ਤੁਸੀਂ ਦੇਖਿਆ ਔਰ ਤੁਸੀਂ ਕਾਮਯਾਬ ਹੋਏ, ਉਦੋਂ ਕਿੱਦਾਂ ਦੇ ਜਜ਼ਬਾਤ ਸੀ, ਕੀ ਮਹਿਸੂਸ ਕਰ ਰਹੇ ਸੀ?
1: ਸਰ, ਜਦੋਂ ਰਿਜ਼ਲਟ ਆਇਆ ਸੀ ਤਾਂ ਪਹਿਲਾਂ ਤਾਂ ਮੈਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਮੈਂ ਰੈਂਕ 15 ਹਾਸਲ ਕਰ ਲਈ ਹੈ, ਅਤੇ ਮੇਰੇ ਪਰਿਵਾਰ ਦੇ ਨਾਲ ਜਦੋਂ ਸਾਂਝਾ ਕੀਤਾ ਤਾਂ ਸਾਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ। ਪਰ ਉਹ ਖੁਸ਼ੀ ਸਿਰਫ ਸਾਡੇ ਪਰਿਵਾਰ ਤੱਕ ਸੀਮਿਤ ਨਹੀਂ ਰਹੀ, ਮੇਰਾ ਸਾਰਾ ਪਿੰਡ ਦੇ ਆਲੇ ਦੁਆਲੇ ਦੇ ਲੋਕ ਅਤੇ ਇਲਾਕਾ ਨਾਭਾ, ਪਟਿਆਲਾ, ਪੰਜਾਬ ਅਤੇ ਕੈਨੇਡਾ ਤੱਕ ਦੇ ਜਿਹੜੇ ਮੇਰੇ ਦੋਸਤ ਮਿੱਤਰ ਭੈਣ ਭਰਾ ਨੇ, ਸਾਰਿਆਂ ਤੱਕ ਇਹ ਖਬਰ ਪੁੱਜੀ ਅਤੇ ਸਾਰਿਆਂ ਨੇ ਮੈਨੂੰ ਬਹੁਤ ਸਾਰੀਆਂ ਵਧਾਈਆਂ, ਮੁਬਾਰਕਾਂ ਦਿੱਤੀਆਂ।
0: ਜੀ ਸਿਮਰਨਦੀਪ, ਇੱਕ ਲੰਬੀ ਯਾਤਰਾ, ਇੱਕ ਲੰਬਾ ਸਫ਼ਰ ਰਿਹਾ ਸੰਘਰਸ਼ ਦਾ, ਆਪਾਂ ਇਸ ਸੰਘਰਸ਼ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ। ਆਮ ਤੌਰ 'ਤੇ ਨਾ ਕੋਈ ਪ੍ਰੇਰਣਾ ਦਾ ਕਾਰਨ ਜ਼ਰੂਰ ਹੁੰਦਾ ਜਦੋਂ ਅਸੀਂ ਕੋਈ ਯਾਤਰਾ ਸ਼ੁਰੂ ਕਰਦੇ ਹਾਂ। ਮੈਨੂੰ ਚੇਤਾ ਹੈ ਕਿ PCS ਦੇ ਐਗਜ਼ਾਮਸ ਵਿੱਚ ਇੱਕ ਲੜਕੀ ਪਾਸ ਹੋਈ ਅਤੇ ਜਦੋਂ ਉਹਨੂੰ ਪੁੱਛਿਆ ਗਿਆ ਕਿ ਤੁਹਾਡੀ ਪ੍ਰੇਰਣਾ ਕੀ ਸੀ, ਅਤੇ ਉਹਨਾਂ ਦਾ ਕਹਿਣਾ ਇਹ ਸੀ ਕਿ ਮੇਰੇ ਪਿਤਾ ਜੀ ਪਿਓਨ ਨੇ, ਚਪੜਾਸੀ ਨੇ, ਅਤੇ ਮੈਂ ਜਦੋਂ ਉਹਨਾਂ ਨੂੰ ਰੋਟੀ ਦੇਣ ਜਾਂਦੀ ਸੀ ਅਤੇ ਉਹਨਾਂ ਨੂੰ ਭਾਂਡੇ ਮਾਂਜਦੇ ਵੇਖਦੀ ਸੀ ਅਤੇ ਮੇਰੇ ਮਨ ਵਿੱਚ ਇੱਕ ਜਜ਼ਬਾ ਆਉਂਦਾ ਸੀ ਕਿ ਮੈਂ ਇਸ ਦਫ਼ਤਰ ਦੀ ਅਫਸਰ ਲੱਗਣਾ। ਸੋ ਉਹ ਕਾਮਯਾਬ ਹੋਏ। ਸੋ ਤੁਹਾਡੀ ਪ੍ਰੇਰਣਾ ਦਾ ਕਾਰਨ ਕੀ ਸੀ?
1: ਸਰ, ਮੈਂ ਅਫਸਰ ਬਣਨ ਦਾ ਸੁਪਨਾ ਦੇਖਿਆ ਸੀ ਜਦੋਂ ਮੈਂ +2 ਦੇ ਵਿੱਚ ਸੀ, ਅਤੇ ਮੇਰੇ ਸਕੂਲ ਦੇ ਵਿੱਚ ਇੱਕ PCS ਔਫਿਸਰ ਆਏ ਸੀ। ਉਹਨਾਂ ਨੂੰ ਦੇਖ ਕੇ ਮੈਨੂੰ ਲੱਗਿਆ ਕਿ ਹਾਂ, ਇਹ ਕੁਝ ਅੱਛੇ ਔਫਿਸਰ ਨੇ ਅਤੇ ਮੈਂ ਵੀ ਪਬਲਿਕ ਸਰਵਿਸ ਦੇ ਵਿੱਚ ਜਾਣਾ ਹੈ ਅਤੇ ਇੱਕ ਚੰਗਾ ਅਫਸਰ ਬਣਨਾ ਹੈ। ਅਤੇ ਮੈਂ ਇੱਕ ਖੇਤੀਬਾੜੀ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ, ਅਤੇ ਫਿਰ ਮੈਂ ਦੇਖਿਆ ਕਿ ਮੇਰੇ ਪਿਤਾ ਜੀ ਜੋ ਇੱਕ ਕਿਸਾਨ ਹਨ ਅਤੇ ਉਹ ਮਿਹਨਤ ਕਰਦੇ ਹਨ ਅਤੇ ਦੇਸ਼ ਦੀ ਸੇਵਾ ਕਰਦੇ ਹਨ, ਤਾਂ ਮੈਂ ਸੋਚਿਆ ਕਿ ਕਿਉਂ ਨਾ ਇੱਕ ਅਜਿਹੀ ਸਰਵਿਸ ਨੂੰ ਚੂਜ਼ ਕੀਤਾ ਜਾ ਸਕੇ ਜਿਹਦੇ ਵਿੱਚ ਮੈਂ ਵੀ ਦੇਸ਼ ਦੀ ਸੇਵਾ ਕਰ ਸਕਾਂ ਆਪਣੇ ਪਿਤਾ ਵਾਂਗ।
0: ਸਿਮਰਨਦੀਪ, ਸੋਚਣਾ ਇੱਕ ਗੱਲ ਹੁੰਦਾ ਹੈ ਔਰ ਉਹਨੂੰ ਪੂਰਾ ਕਰਨਾ, ਉੱਥੋਂ ਤੱਕ ਪਹੁੰਚਣਾ ਇੱਕ ਦੂਜੀ ਗੱਲ ਹੁੰਦੀ ਹੈ। ਜਦੋਂ ਤਿਆਰੀ ਕਰ ਰਹੇ ਸੀ, ਇਸ ਦਰਮਿਆਨ ਕਿੱਦਾਂ ਦੀਆਂ ਮੁਸ਼ਕਿਲਾਂ ਤੁਹਾਡੇ ਸਾਹਮਣੇ ਆਈਆਂ?
1: ਹਾਂਜੀ ਸਰ, ਮੈਂ ਜਦੋਂ ਇਹ ਸੁਪਨਾ ਦੇਖ ਲਿਆ, ਇਸ ਤੋਂ ਬਾਅਦ ਸੀਗਾ ਇਸ ਦੇ ਉੱਪਰ ਕੰਮ ਕਰਨਾ। ਮੈਂ BA ਦੇ ਵਿੱਚ ਹੀ ਇਸ UPSC ਦੇ ਸਿਲੇਬਸ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਸੀ, ਅਤੇ ਮੇਰਾ ਪਹਿਲਾ ਜਿਹੜਾ ਅਟੈਂਪਟ ਸੀ ਉਹ 2022 ਦੇ ਵਿੱਚ ਹੋਇਆ ਸੀ, ਅਤੇ ਮੈਂ 3 ਨਾਕਾਮਯਾਬ ਕੋਸ਼ਿਸ਼ਾਂ ਤੋਂ ਬਾਅਦ ਚੌਥੀ ਕੋਸ਼ਿਸ਼ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਤਾਂ ਜਿਹੜੀਆਂ ਉਹ 3 ਅਸਫਲਤਾਵਾਂ ਸੀਆਂ ਉਹ ਮੇਰੇ ਲਈ ਇੱਕ ਚੁਣੌਤੀਆਂ ਹੀ ਸਨ, ਅਤੇ ਉਹਨਾਂ ਤੋਂ ਸਿੱਖ ਕੇ ਅੱਗੇ ਆਪਣੇ ਆਪ ਨੂੰ ਇੰਪਰੂਵ ਕਰਕੇ ਹੁਣ ਚੌਥੀ ਕੋਸ਼ਿਸ਼ ਦੇ ਵਿੱਚ ਮੈਂ ਸਫਲਤਾ ਪ੍ਰਾਪਤ ਕੀਤੀ ਸਾਂ।
0: ਸਿਮਰਨਦੀਪ, ਜਦੋਂ ਵੀ ਅਸੀਂ ਕੋਈ ਕੋਸ਼ਿਸ਼ ਕਰਦੇ ਹਾਂ ਨਾ, ਬਹੁਤ ਸਾਰੇ ਸੁਪਨੇ ਵੀ ਬੁਣ ਲੈਂਦੇ ਹਾਂ, ਸੋਚ ਲੈਂਦੇ ਹਾਂ ਕਿ ਇਹ ਮੇਰਾ ਮਕਸਦ ਹੈ, ਇਹ ਮੇਰਾ ਟੀਚਾ, ਇਹਦੇ 'ਚ ਮੈਂ ਕਾਮਯਾਬ ਹੋਵਾਂਗੀ। ਪਰ ਜਦੋਂ ਅਸਫਲਤਾ ਮਿਲੇ ਤਾਂ ਬਹੁਤ ਸਾਰੇ ਲੋਕ ਮਨ ਢਾ ਲੈਂਦੇ ਨੇ, ਰੁਕ ਜਾਂਦੇ ਨੇ। ਤੁਹਾਡੇ ਮਨ ਵਿੱਚ ਇੱਦਾਂ ਦਾ ਨਹੀਂ ਸੀ ਕੁਛ ਹੁੰਦਾ, ਖਾਸ ਤੌਰ 'ਤੇ ਜਦੋਂ ਪਹਿਲੇ ਅਟੈਂਪਟ ਵਿੱਚ ਤੁਸੀਂ ਅਸਫਲ ਹੋਏ?
1: ਜਦੋਂ ਸਰ ਪਹਿਲੇ ਅਟੈਂਪਟ ਦੇ ਵਿੱਚ ਅਸਫਲ ਹੋਈ ਸੀ, ਉਦੋਂ ਮੇਰਾ ਇੰਨਾ ਦਿਲ ਨਹੀਂ ਸੀ ਟੁੱਟਿਆ। ਮੈਨੂੰ ਸੀ ਅਗਲੀ ਵਾਰੀ ਫਿਰ ਕੋਸ਼ਿਸ਼ ਕਰਾਂਗੀ, ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਮੇਰੀਆਂ ਕੀ ਗਲਤੀਆਂ ਹੋ ਸਕਦੀਆਂ ਨੇ। ਪਰ ਜਦੋਂ ਦੂਸਰੀ ਵਾਰ ਵੀ ਨਾ ਹੋਇਆ, ਤੀਸਰੀ ਵਾਰ ਵੀ ਨਾ ਹੋਇਆ, ਤੀਸਰੀ ਵਾਰ ਮੈਂ ਜ਼ਿਆਦਾ ਨਿਰਾਸ਼ ਹੋਈ ਸੀ। ਉਸ ਟਾਈਮ ਮੇਰੇ ਮਨ 'ਚ ਆ ਗਿਆ ਸੀ ਸ਼ਾਇਦ ਇਹ ਚੀਜ਼ ਮੇਰੇ ਲਈ ਨਹੀਂ ਬਣੀ ਹੈ। ਪਰ ਫਿਰ ਵੀ ਥੋੜ੍ਹੇ ਦਿਨ ਰੈਸਟ ਲਿਆ, ਆਪਣੇ ਆਪ ਨਾਲ ਗੱਲਬਾਤ ਕੀਤੀ ਕਿ ਮੈਂ ਕੀ ਕਰਨਾ ਚਾਹੁੰਦੀ ਹਾਂ, ਤਾਂ ਮੈਂ ਸੋਚਿਆ ਕਿ ਹੋਰ ਕੋਸ਼ਿਸ਼ ਕਰਕੇ ਜ਼ਰੂਰ ਦੇਖਦੀ ਹਾਂ। ਜੇ ਮੈਂ ਉਸ ਟਾਈਮ ਹਾਰ ਮੰਨ ਕੇ ਬੈਠ ਜਾਂਦੀ ਤਾਂ ਅੱਜ ਸ਼ਾਇਦ ਤੁਹਾਡੇ ਸਾਹਮਣੇ ਨਾ ਗੱਲ ਕਰ ਰਹੀ ਹੁੰਦੀ।
0: ਜੀ, ਸਿਵਲ ਸਰਵਿਸਿਜ਼ ਦਾ ਇਮਤਿਹਾਨ ਜਿਹੜੇ ਵੀ ਦਿੰਦੇ ਨੇ ਨਾ, ਉਹਨਾਂ ਦੀਆਂ ਸੰਘਰਸ਼ ਦੀਆਂ ਬਹੁਤ ਸਾਰੀਆਂ ਕਹਾਣੀਆਂ ਨੇ। ਪੰਜਾਬ ਦੇ ਹੀ ਇੱਕ ਕਾਮਯਾਬ ਕੈਂਡੀਡੇਟ ਨੇ ਦੱਸਿਆ ਸੀ ਕਿ ਉਹ ਟੀਚਰ ਨੇ, ਉਹਨਾਂ ਦੀਆਂ ਅੱਖਾਂ ਠੀਕ ਨਹੀਂ ਸੀ, ਪਰ ਫਿਰ ਵੀ ਉਹ ਜਿੰਨੀ ਦੇਰ ਤੱਕ ਪੜ੍ਹਿਆ ਜਾਂਦਾ ਸੀ ਅਤੇ ਪੜ੍ਹਦੇ ਸੀ, ਅਤੇ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਉਹਨਾਂ ਨੂੰ ਪੜ੍ਹ ਕੇ ਸੁਣਾਉਂਦੀ ਸੀ, ਅਤੇ ਇਸ ਤਰੀਕੇ ਦੇ ਨਾਲ ਉਹ ਕਾਮਯਾਬ ਹੋਏ। ਸੋ ਇਹਦੇ ਲਈ ਇੱਕ ਅਨੁਸ਼ਾਸਨ ਔਰ ਇੱਕ ਸੰਕਲਪ ਦੀ ਬੜੀ ਜ਼ਰੂਰਤ ਹੁੰਦੀ ਹੈ। ਸੋ ਤੁਸੀਂ ਆਪਣਾ ਟਾਈਮ ਟੇਬਲ ਕਿਸ ਤਰੀਕੇ ਦੇ ਨਾਲ ਤਿਆਰ ਕਰਦੇ ਸੀ?
1: ਤੁਸੀਂ ਬਿਲਕੁਲ ਸਹੀ ਕਿਹਾ ਸਰ, ਇਸ ਐਗਜ਼ਾਮ ਦੀ ਤਿਆਰੀ ਦੇ ਵਿੱਚ ਅਨੁਸ਼ਾਸਨ ਦੀ ਬਹੁਤ ਵੱਡੀ ਭੂਮਿਕਾ ਹੈ। ਤੁਸੀਂ ਇਹ ਨਹੀਂ ਕਰ ਸਕਦੇ ਕਿ ਇੱਕ ਦਿਨ ਦੇ ਵਿੱਚ ਤੁਸੀਂ 12 ਘੰਟੇ ਪੜ੍ਹ ਲਏ, ਤੁਹਾਨੂੰ ਹਰ ਰੋਜ਼ ਉਸ ਕੰਸਿਸਟੈਂਸੀ ਦੇ ਨਾਲ ਟਾਈਮ ਟੇਬਲ ਨੂੰ ਫੋਲੋ ਕਰਨਾ ਹੁੰਦਾ ਸੀ। ਮੇਰਾ ਟਾਈਮ ਟੇਬਲ ਇਹ ਹੁੰਦਾ ਸੀ ਕਿ ਮੈਂ ਆਪਣੇ ਦਿਨ ਨੂੰ ਵੰਡ ਲੈਂਦੀ ਸੀ ਕਿ ਮੈਂ ਕੁਛ ਟਾਈਮ ਆਪਣਾ ਆਪਸ਼ਨਲ ਨੂੰ ਦੇਣਾ ਹੈ, ਉਹਦੇ ਵਿੱਚ ਮੈਂ ਰਿਵੀਜ਼ਨ ਕਰਨੀ ਹੈ ਅਤੇ ਨਾਲ ਆਨਸਰ ਰਾਈਟਿੰਗ ਦੀ ਪ੍ਰੈਕਟਿਸ ਕਰਨੀ ਹੈ। ਕੁਝ ਸਮਾਂ ਮੇਰਾ ਨਿਊਜ਼ਪੇਪਰ ਨੂੰ ਲੱਗਦਾ ਸੀ ਜਿਹਦੇ

0: ਵਿੱਚ ਮੈਂ ਕਰੰਟ ਅਫੇਅਰ ਦੀ ਜਾਣਕਾਰੀ ਹਾਸਲ ਕਰਦੀ ਸੀ ਅਤੇ ਉਸ ਤੋਂ ਜਿਹੜਾ ਬਚ ਜਾਂਦਾ ਸਮਾਂ ਸੀ ਉਹਦੇ ਵਿੱਚ ਮੈਂ ਦੂਸਰੇ ਜਿਹੜੇ ਆਪਣੇ ਸਬਜੈਕਟ ਨੇ GS ਦੇ ਉਹਨਾਂ ਦੇ ਉੱਪਰ ਲਗਾਉਂਦੀ ਸੀ ਤਾਂ ਮੈਂ ਸਮਾਂ ਦੇ ਅਕੋਰਡਿੰਗ ਟਾਈਮ ਟੇਬਲ ਨਹੀਂ ਬਣਾਉਂਦੀ ਸੀ ਜੋ ਮੈਂ ਕਰਨਾ ਹੈ ਦਿਨ 'ਚ ਉਹਦੇ ਅਕੋਰਡਿੰਗ ਸਮੇਂ ਨੂੰ ਢਾਲਦੀ ਸੀ
1: ਜੀ ਅੱਜ ਦਾ ਜਿਹੜਾ ਦੌਰ ਹੈ ਨਾ ਸਿਮਰਨਦੀਪ ਇਹਦੇ 'ਚ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਔਰ ਇਹ ਸਾਨੂੰ ਡਿਸਟਰੈਕਟ ਵੀ ਕਰਦਾ ਔਰ ਤੁਹਾਡੇ ਇਸ ਸੰਘਰਸ਼ ਵਿੱਚ ਇਹ ਬੜਾ ਜ਼ਰੂਰੀ ਹੈ ਕਿ ਤੁਸੀਂ ਇਕਾਗਰ ਚਿੱਤ ਰਹੋ ਆਪਣੇ ਫੋਕਸ ਵੱਲ ਧਿਆਨ ਰਹੇ ਤੁਹਾਡਾ ਸੋ ਸੋਸ਼ਲ ਮੀਡੀਆ ਔਰ ਫੋਨ ਇਹਦੀ ਡਿਸਟਰੈਕਸ਼ਨ ਤੁਹਾਨੂੰ ਤੰਗ ਕਰਦੀ ਸੀ ਕਿਤੇ
0: ਹਾਂਜੀ ਸਰ ਸੋਸ਼ਲ ਮੀਡੀਆ ਦੀ ਬਹੁਤ ਵੱਡੀ ਡਿਸਟਰੈਕਸ਼ਨ ਹੈ ਮੈਨੂੰ ਲੱਗਦਾ ਕਿ ਇਹ ਇੱਕ ਸਾਡਾ ਦੁਸ਼ਮਣ ਬਣ ਸਕਦਾ ਜੇ ਅਸੀਂ ਇਹਨੂੰ ਆਪਣੇ ਟਾਈਮ ਟੇਬਲ ਦੇ ਵਿੱਚੋਂ ਬਾਹਰ ਨਾ ਕੱਢਿਆ ਤਾਂ ਮੈਂ ਆਪਣੇ ਫੋਨ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਸੀ ਜਦੋਂ ਮੈਂ ਪੜ੍ਹ ਰਹੀ ਹਾਂ ਉਸ ਟਾਈਮ ਮੈਂ ਬਿਲਕੁਲ ਵੀ ਫੋਨ ਨਹੀਂ ਦੇਖਣਾ ਮੈਂ ਲੈਪਟੋਪ 'ਤੇ ਪੜ੍ਹਦੀ ਸੀ ਅਤੇ ਜਿਹੜਾ ਮੇਰਾ ਮੇਨਸ ਦਾ ਮਹੀਨਾ ਸੀ 2 ਮਹੀਨੇ ਉਹਦੇ ਵਿੱਚ ਮੈਂ ਯੂਟਿਊਬ ਦੀਆਂ ਲੌਂਗ ਵੀਡੀਓਜ਼ ਜ਼ਰੂਰ ਦੇਖੀਆਂ ਨੇ ਬਟ ਸ਼ਾਰਟਸ ਵਗੈਰਾ ਜੋ ਵੀਡੀਓਜ਼ ਨੇ ਉਹ ਬਿਲਕੁਲ ਬੰਦ ਕਰਤੀਆਂ ਸੀਆਂ ਕਿਉਂਕਿ ਜਿਹੜੀਆਂ ਸ਼ਾਰਟਸ ਵੀਡੀਓ ਨੇ ਉਹਦੇ ਉੱਪਰ ਸਾਡੀ ਡਿਸਟਰੈਕਸ਼ਨ ਜ਼ਿਆਦਾ ਹੁੰਦੀ ਹੈ ਅਤੇ ਅਸੀਂ ਥੱਕਦੇ ਜ਼ਿਆਦਾ ਹਾਂ ਅਤੇ ਫੋਨ ਰੱਖਣਾ ਮੁਸ਼ਕਿਲ ਹੋ ਜਾਂਦਾ ਤਾਂ ਮੈਂ 2-3 ਮਹੀਨੇ ਬਿਲਕੁਲ ਵੀ ਉਹ ਚੀਜ਼ਾਂ ਨਹੀਂ ਸੀ ਦੇਖੀਆਂ
1: ਔਰ ਸਿਮਰਨਦੀਪ ਜਿੰਨੇ ਵੀ ਅੱਜ ਕੱਲ੍ਹ ਸਿਵਲ ਸਰਵਿਸਿਜ਼ ਦੀ ਤਿਆਰੀ ਕਰਨੀ ਹੁੰਦੀ ਹੈ ਨਾ ਉਹ ਦਿੱਲੀ ਵੱਲ ਨੂੰ ਮੂੰਹ ਕਰ ਲੈਂਦਾ ਔਰ ਉਹਨੂੰ ਹੁੰਦਾ ਕਿ ਉੱਥੇ ਅਕੈਡਮੀਜ਼ ਨੇ ਉਹ ਗਾਈਡ ਕਰਨਗੀਆਂ ਉਹਨਾਂ ਨੂੰ ਪਤਾ ਹੈ ਕਿ ਕਿੱਦਾਂ ਦਾ ਐਗਜ਼ਾਮ ਆਉਂਦਾ ਹੈ ਸੋ ਉੱਥੇ ਜਾ ਕੇ ਉਹ ਕੋਚਿੰਗ ਲੈਂਦੇ ਨੇ ਤੁਸੀਂ ਕਦੇ ਇੱਦਾਂ ਸੋਚਿਆ ਸੀ ਕਿ ਉੱਥੇ ਜਾ ਕੇ ਤਿਆਰੀ ਕੀਤੀ ਜਾਵੇ
0: ਨਹੀਂ ਸਰ ਮੈਂ ਆਪਣੀ ਸਾਰੀ ਦੀ ਸਾਰੀ ਤਿਆਰੀ ਘਰ ਬੈਠ ਕੇ ਹੀ ਕੀਤੀ ਹੈ ਪਿੰਡ ਦੇ ਵਿੱਚ ਹੀ ਬੈਠ ਕੇ ਕੀਤੀ ਹੈ ਮੇਰੇ ਘਰ ਦੇ ਵਿੱਚ ਮਾਹੌਲ ਮੈਨੂੰ ਮਿਲ ਗਿਆ ਸੀ ਇੱਕ ਸੈਪਰੇਟ ਕਮਰਾ ਜਿੱਥੇ ਕੋਈ ਵੀ ਮੈਨੂੰ ਡਿਸਟਰਬ ਨਹੀਂ ਸੀ ਕਰਦਾ ਮੈਂ ਉੱਥੇ ਬੈਠ ਕੇ ਹੀ ਤਿਆਰੀ ਕੀਤੀ ਹੈ ਦਿੱਲੀ ਤੋਂ ਮੈਂ ਟੈਸਟ ਵਗੈਰਾ ਨੇ ਜਾਂ ਮਟੀਰੀਅਲ ਵਗੈਰਾ ਮੈਨੂੰ ਚਾਹੀਦਾ ਸੀ ਮੈਂ ਕੁਰੀਅਰ ਰਾਹੀਂ ਘਰ ਮੰਗਵਾ ਲੈਂਦੀ ਸੀ ਪਰ ਜਦੋਂ ਮੇਰਾ ਮੇਨਸ ਨਹੀਂ ਹੋਇਆ ਸੀ ਉਦੋਂ ਸ਼ਾਇਦ ਥੋੜ੍ਹਾ ਜਿਹਾ ਮੈਨੂੰ ਲੱਗਿਆ ਸੀ ਵੀ ਸ਼ਾਇਦ ਦਿੱਲੀ ਜਾਣਾ ਚਾਹੀਦਾ ਹੈ ਪਰ ਫਿਰ ਵੀ ਮੈਨੇ ਦੇਖਿਆ ਕਿ ਉੱਥੇ ਇੱਕ ਸਟੂਡੈਂਟ ਜ਼ਿਆਦਾ ਡਿਸਟਰੈਕਟ ਹੁੰਦਾ ਹੈ ਅਤੇ ਘਰ ਸਾਨੂੰ ਇੱਕ ਅੱਛਾ ਮਾਹੌਲ ਜੇ ਮਿਲ ਰਿਹਾ ਤਾਂ ਅਸੀਂ ਘਰ ਬੈਠ ਕੇ ਵੀ ਪੂਰੀ ਕੰਸੈਂਟਰੇਸ਼ਨ ਅਤੇ ਫੋਕਸ ਦੇ ਨਾਲ ਤਿਆਰੀ ਕਰ ਸਕਦੇ ਹਾਂ ਸਰ
1: ਜੀ ਸਿਮਰਨ ਬਹੁਤ ਸਾਰੇ ਬੱਚਿਆਂ ਨੂੰ ਬਹੁਤ ਸਾਰੇ ਨੌਜਵਾਨਾਂ ਨੂੰ ਤੁਹਾਡੀ ਸਕਸੈਸ ਸਟੋਰੀ ਦੇਖ ਕੇ ਇਹ ਮਹਿਸੂਸ ਹੋ ਰਿਹਾ ਹੋਵੇਗਾ ਕਿ ਸਿਮਰਨ ਕੋਲ ਕੋਈ ਗਿੱਦੜ ਸਿੰਘ ਹੀ ਜ਼ਰੂਰ ਹੈ ਕੋਈ ਟ੍ਰੇਡ ਸੀਕ੍ਰੇਟ ਜ਼ਰੂਰ ਹੈ ਜਿਸ ਨਾਲ ਇਹਨਾਂ ਨੇ 4th ਵਾਰ ਅਟੈਂਪਟ ਨੂੰ ਕਲੀਅਰ ਕੀਤਾ ਸੋ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਪ੍ਰੀਲਿਮਸ ਦੀ ਤਿਆਰੀ ਲਈ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਤੁਸੀਂ ਥਰੂ ਹੋ ਸਕੋ
0: ਜੀ ਸਰ ਜਿਹੜਾ ਪ੍ਰੀਲਿਮਸ ਦਾ ਐਗਜ਼ਾਮ ਹੈ ਇਹਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਕੰਪੀਟੀਸ਼ਨ ਹੈ ਲੇਕਿਨ ਇਹਨੂੰ ਆਪਾਂ ਨੇ ਇੱਕ ਸਿੰਪਲ ਸਟ੍ਰੈਟੇਜੀ ਦੇ ਨਾਲ ਅੱਗੇ ਮੂਵ ਫੋਰਵਰਡ ਕਰਨਾ ਹੈ ਜੋ ਮੇਰੀ ਸਟ੍ਰੈਟੇਜੀ ਸੀ ਹਰੇਕ ਸਬਜੈਕਟ ਵਾਸਤੇ ਮੇਰਾ ਇੱਕ ਬੇਸਿਕ ਸੋਰਸ ਸੀ ਮੈਂ ਸਿਰਫ ਉਸਨੂੰ ਹੀ ਪੜ੍ਹਦੀ ਸੀ ਬਾਰ-ਬਾਰ ਪੜ੍ਹਦੀ ਸੀ ਮਤਲਬ ਕਿ ਇੱਕ ਚੀਜ਼ ਨੂੰ 10 ਥਾਵਾਂ ਤੋਂ ਨਹੀਂ ਪੜ੍ਹਨਾ ਇੱਕ ਚੀਜ਼ ਨੂੰ 10 ਵਾਰ ਪੜ੍ਹ ਲਓ ਉਸਦੀ ਜਗ੍ਹਾ ਮਤਲਬ ਮਲਟੀਪਲ ਰਿਵੀਜ਼ਨ ਕਰਨੀ ਦੂਸਰੀ ਚੀਜ਼ ਹੈ ਕਿ ਤੁਸੀਂ ਪ੍ਰੈਕਟਿਸ ਕਰੋ ਪਿਛਲੇ ਸਾਲਾਂ ਦੇ ਕੁਐਸਚਨ ਪੇਪਰ ਉਠਾਓ ਅਤੇ ਉਹਨਾਂ ਨੂੰ ਪ੍ਰੈਕਟਿਸ ਕਰੋ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੇ ਨਾਲ ਤੁਹਾਡਾ ਕੌਨਫੀਡੈਂਸ ਵੀ ਵਧੇਗਾ ਤੁਹਾਨੂੰ UPSC ਦਾ ਪੈਟਰਨ ਵੀ ਸਮਝ ਦੇ ਵਿੱਚ ਆਏਗਾ ਅਤੇ ਤੁਸੀਂ ਨਵੀਆਂ ਜੋ MCQ ਸੋਲਵ ਕਰਨ ਦੀ ਸਕਿੱਲ ਹੈ ਉਸ ਨੂੰ ਵੀ ਸਿੱਖੋਗੇ
1: ਜੀ ਔਰ ਮੇਨਸ ਦਾ ਜਿਹੜਾ ਐਗਜ਼ਾਮ ਹੈ ਉਹਦੇ ਲਈ ਹੋਰ ਜ਼ਿਆਦਾ ਐਕਸਟੈਂਸਿਵ ਹੋਰ ਜ਼ਿਆਦਾ ਉਹ ਸੰਘਰਸ਼ਪੂਰਨ ਹੋ ਜਾਂਦਾ ਉਹਦੇ ਲਈ ਤਿਆਰੀ ਕਿਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ
0: ਸਰ ਮੇਨਸ ਦੇ ਵਿੱਚ ਜੇਕਰ ਬੱਚਿਆਂ ਨੂੰ ਪਤਾ ਹੋਏਗਾ ਤਾਂ ਇਸ ਦੇ ਵਿੱਚ 9 ਪੇਪਰ ਹੁੰਦੇ ਹਨ ਅਤੇ ਜੋ SC ਦੀ ਤਿਆਰੀ ਹੈ ਉਸ ਦੇ ਲਈ ਤੁਸੀਂ ਆਪਣੀ ਆਨਸਰ ਰਾਈਟਿੰਗ ਦੇ ਉੱਪਰ ਫੋਕਸ ਕਰੋ ਆਪਣੀ ਜੋ ਥੋਟ ਪ੍ਰੋਸੈਸ ਹੈ ਉਹਨੂੰ ਇੱਕ ਲੋਜੀਕਲ ਵੇ ਦੇ ਵਿੱਚ ਐਕਸਪ੍ਰੈਸ ਕਰੋ ਅਤੇ ਜੋ GS ਦੇ ਪੇਪਰ ਨੇ ਉਹਨਾਂ ਵਾਸਤੇ ਤੁਹਾਡੇ ਕੋਲ ਇੱਕ ਉਹੀ ਮਟੀਰੀਅਲ ਘੱਟ ਹੋਣਾ ਚਾਹੀਦਾ ਹੈ ਲੇਕਿਨ ਲਿਖਣ ਦੀ ਪ੍ਰੈਕਟਿਸ ਤੁਸੀਂ ਬਹੁਤ ਜ਼ਿਆਦਾ ਕਰਨੀ ਹੈ ਤੁਹਾਡੇ ਆਨਸਰ ਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਸੋਚਦੇ ਹੋ ਜਲਦੀ ਜਲਦੀ ਇੰਟਰੋਡਕਸ਼ਨ ਸੋਚਣੀ ਜ਼ਿਆਦਾ ਪੁਆਇੰਟਸ ਲਿਖਣੇ ਇਗਜ਼ਾਮਪਲ ਜੋ ਅੱਜ ਦੇ ਟਾਈਮ ਦੇ ਵਿੱਚ ਚੱਲ ਰਹੀਆਂ ਨੇ ਉਹਨਾਂ ਨੂੰ ਆਪਣੇ ਆਨਸਰਸ ਦੇ ਵਿੱਚ ਐਡ ਆਨ ਕਰੋ ਡਾਇਗ੍ਰਾਮਸ ਬਣਾਓ ਫਲੋ ਚਾਰਟਸ ਬਣਾਓ ਅੱਛੇ ਕੰਕਲੂਜਨਸ ਦੇ ਨਾਲ ਐਂਡ ਕਰੋ ਉਹ ਆਨਸਰ ਰਾਈਟਿੰਗ ਦੀ ਪ੍ਰੈਕਟਿਸ ਤੁਸੀਂ ਕਰਨੀ ਹੈ ਅਤੇ ਉਸ ਤੋਂ ਬਾਅਦ ਇੱਕ ਆਪਸ਼ਨਲ ਦਾ ਪੇਪਰ ਵੀ ਹੁੰਦਾ ਹੈ ਤੁਸੀਂ ਆਪਸ਼ਨਲ ਦੀ ਜਿਹੜੀ ਚੋਇਸ ਹੈ ਉਹ ਬੜੀ ਸੋਚ ਸਮਝ ਕੇ ਕਰਨੀ ਹੈ ਕਿ ਮੈਂ ਕਿਹੜੇ ਸਬਜੈਕਟ ਨੂੰ ਆਪਣਾ ਆਪਸ਼ਨਲ ਚੁਣਨਾ ਹੈ ਜਿਸ ਦੇ ਵਿੱਚ ਇੰਟਰਸਟ ਹੋਵੇ ਤੁਹਾਨੂੰ ਗਾਈਡੈਂਸ ਮਿਲ ਜਾਵੇ ਪਿਛਲੇ ਸਾਲਾਂ ਦੇ ਕੁਐਸਚਨ ਦੇਖੋ ਕਿਹੜਾ ਤੁਹਾਨੂੰ ਸਬਜੈਕਟ ਸਮਝ ਦੇ ਵਿੱਚ ਆ ਰਿਹਾ ਉਹਦੇ ਬੇਸਿਕ ਨੋਟਸ ਬਣਾਓ ਬਾਰ-ਬਾਰ ਰਿਵੀਜ਼ਨ ਕਰੋ ਅਤੇ ਬਾਰ-ਬਾਰ ਆਨਸਰ ਰਾਈਟਿੰਗ ਦੀ ਪ੍ਰੈਕਟਿਸ ਕਰੋ
1: ਸਿਮਰਨ ਸਬਜੈਕਟ ਦੀ ਸਿਲੈਕਸ਼ਨ ਵੀ ਬਹੁਤ ਵੱਡਾ ਰੋਲ ਪਲੇਅ ਕਰਦੀ ਹੈ ਜੀ ਜਦੋਂ ਤੁਸੀਂ ਇਹ ਐਗਜ਼ਾਮ ਦਿੰਦੇ ਹੋ
0: ਹਾਂਜੀ ਸਰ ਇਹਦੇ ਵਿੱਚ ਸਾਡਾ ਜਿਹੜਾ ਆਪਸ਼ਨਲ ਦਾ ਸਬਜੈਕਟ ਹੈ ਉਸਦੀ ਜਿਹੜੀ ਚੋਇਸ ਹੈ ਉਹ ਬਹੁਤ ਵੱਡਾ ਰੋਲ ਪਲੇਅ ਕਰਦੀ ਹੈ ਉਹਦੀ ਭੂਮਿਕਾ ਇਹ ਹੈ ਕਿ ਉਸਦਾ ਜਿਹੜਾ ਵੇਟੇਜ ਹੈ ਮੇਨਸ ਦੇ ਵਿੱਚ ਉਹ ਕਾਫੀ ਜ਼ਿਆਦਾ ਹੈ ਅਤੇ ਮੇਰਾ ਜਿਹੜਾ ਸਬਜੈਕਟ ਮੈਂ ਚੂਜ਼ ਕੀਤਾ ਸੀ ਉਹ ਪੋਲੀਟੀਕਲ ਸਾਇੰਸ ਅਤੇ ਇੰਟਰਨੈਸ਼ਨਲ ਰਿਲੇਸ਼ਨ ਸੀ ਮੇਰੀ BA ਅਤੇ MA ਪੋਲੀਟੀਕਲ ਸਾਇੰਸ ਦੇ ਵਿੱਚ ਹੋਈ ਹੋਈ ਹੈ ਇਸ ਕਰਕੇ ਮੈਂ ਪੋਲੀਟੀਕਲ ਸਾਇੰਸ ਨੂੰ ਹੀ ਆਪਣਾ ਆਪਸ਼ਨਲ ਚੂਜ਼ ਕਰ ਲਿਆ ਅਤੇ ਮੈਨੂੰ ਇਹ ਸਬਜੈਕਟ ਵਧੀਆ ਵੀ ਲੱਗਦਾ ਸੀ ਵੀ ਤੁਸੀਂ ਅਪ ਟੂ ਡੇਟ ਰਹਿੰਦੇ ਹੋ ਡਾਇਨਾਮਿਕ ਰਹਿੰਦੇ ਹੋ ਅਤੇ ਇਹਦੀ ਨੌਲੇਜ ਦੂਸਰੇ ਪੇਪਰਾਂ ਦੇ ਵਿੱਚ ਵੀ ਕੰਮ ਆਉਂਦੀ ਹੈ ਜਿਵੇਂ SA ਹੋ ਗਿਆ ਐਥਿਕਸ ਹੋ ਗਿਆ ਸੋ ਇਸ

0: ਕਿ ਇਹੋ ਜਿਹਾ ਆਪਸ਼ਨਲ ਚੂਜ਼ ਕਰੋ ਜਿਸ ਦੇ ਵਿੱਚ ਤੁਹਾਨੂੰ ਇੰਟਰਸਟ ਹੋਵੇ, ਤੁਹਾਡੇ ਕੋਲ ਮਟੀਰੀਅਲ ਹੋਵੇ ਅਤੇ ਤੁਸੀਂ ਉਹਦੀ ਜਦੋਂ ਲਿਖੋ ਤਾਂ ਤੁਸੀਂ ਉਹਦੇ ਵਿੱਚ ਅੱਛਾ ਕਰ ਸਕੋ।
1: ਸਿਮਰਨ, ਇਹ ਤਾਂ ਇੱਕ ਚੀਜ਼ ਤੁਹਾਡੇ ਤੋਂ ਪਤਾ ਲੱਗੀ ਕਿ ਜਦੋਂ ਤੁਸੀਂ ਪਹਿਲੀ ਵਾਰ ਅਸਫਲ ਨਹੀਂ ਹੁੰਦੇ ਜਾਂ ਜਦੋਂ ਵੀ ਅਟੈਂਪਟ ਦਿੰਦੇ ਹੋ ਉਦੋਂ ਸਫਲ ਨਹੀਂ ਹੁੰਦੇ, ਤਾਂ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਤੁਸੀਂ ਆਪਣਾ ਮੈਂਟਲ ਮੇਕਅਪ ਕਰਦੇ ਹੋ ਔਰ ਦੁਬਾਰਾ ਤਿਆਰੀ ਸ਼ੁਰੂ ਕਰਦੇ ਹੋ। ਇਸ ਤੋਂ ਇਲਾਵਾ ਜਦੋਂ ਤੁਸੀਂ ਸਕਸੈਸਫੁਲ ਨਹੀਂ ਹੁੰਦੇ, ਹੋਰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਅਗਲੀ ਤਿਆਰੀ ਲਈ? ਤੁਸੀਂ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਵੇਖਿਆ?
0: ਸਰ, ਜਦੋਂ ਕੋਈ ਵੀ ਸਟੂਡੈਂਟ ਆਪਣੇ ਅਟੈਂਪਟ ਦੇ ਵਿੱਚ ਅਸਫਲ ਹੁੰਦਾ ਹੈ ਤਾਂ ਉਸ ਤੋਂ ਬਾਅਦ ਨਿਰਾਸ਼ਾ ਆਉਂਦੀ ਹੈ, ਪਰ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਨਾਲ ਗੱਲਬਾਤ ਕਰਨੀ ਹੈ, ਇੱਕ ਪੋਜ਼ਿਟਿਵ ਸੈਲਫ ਟਾਕ ਕਰਨੀ ਹੈ ਜਿਹਦੇ ਵਿੱਚ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਮੈਂ ਪਿਛਲੇ ਅਟੈਂਪਟ ਦੇ ਵਿੱਚ ਗਲਤੀਆਂ ਕੀ ਕੀਤੀਆਂ ਨੇ। ਹੋ ਸਕਦਾ ਕੋਈ ਸਬਜੈਕਟ ਵੀਕ ਹੋਵੇ ਜਾਂ ਫਿਰ ਕਿਸੇ ਇੱਕ ਪੇਪਰ ਦੇ ਵਿੱਚ ਆਂਸਰਸ ਆਪਣੇ ਉਸ ਹਿਸਾਬ ਨਾਲ ਨਾ ਲਿਖੇ ਗਏ ਹੋਣ ਜੋ ਪੇਪਰ ਦੀ ਡਿਮਾਂਡ ਸੀ। ਜਦੋਂ ਤੁਸੀਂ ਇਹ ਚੀਜ਼ ਨੂੰ ਸਮਝ ਲਓਗੇ ਫਿਰ ਦੇਖੋ ਕਿ ਅਗਲੇ ਅਟੈਂਪਟ ਦੇ ਵਿੱਚ ਉਹ ਚੀਜ਼ ਇੰਪਰੂਵ ਕਰਕੇ ਤੁਸੀਂ ਅਗਲਾ ਅਟੈਂਪਟ ਦੇਣਾ ਚਾਹੁੰਦੇ ਹੋ, ਅਤੇ ਉਹ ਐਨਾਲਾਈਜ਼ ਕਰਨ ਤੋਂ ਬਾਅਦ ਹੀ ਤੁਹਾਨੂੰ ਅਗਲੀ ਅਟੈਂਪਟ ਦੇਣਾ ਚਾਹੀਦਾ ਹੈ।
1: ਜੀ ਸਿਮਰਨ, ਇਸ ਤੋਂ ਬਾਅਦ ਇੰਟਰਵਿਊ ਆ ਜਾਂਦੀ ਹੈ ਅਤੇ ਬਹੁਤ ਸਾਰਿਆਂ ਦੀ ਇਹ ਸਮੱਸਿਆ ਰਹਿੰਦੀ ਹੈ ਕਿ ਉਹ ਪੜ੍ਹ ਵੀ ਅੱਛਾ ਲੈਂਦੇ ਨੇ, ਲਿਖ ਵੀ ਅੱਛਾ ਲੈਂਦੇ ਨੇ, ਪਰ ਬੋਰਡ ਦੇ ਸਾਹਮਣੇ ਉਹ ਨਰਵਸ ਹੋ ਜਾਂਦੇ ਨੇ, ਉਹਨਾਂ 'ਚ ਕੌਨਫੀਡੈਂਸ ਨਹੀਂ ਹੁੰਦਾ ਅਤੇ ਇੰਟਰਵਿਊ 'ਚ ਰਹਿ ਜਾਂਦੇ ਨੇ। ਸੋ ਇੰਟਰਵਿਊ ਲਈ ਕਿਹੜੀਆਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ?
0: ਸਰ, ਜੋ ਇੰਟਰਵਿਊ ਦੀ ਪ੍ਰੋਸੈਸ ਹੈ ਉਹ ਸਾਨੂੰ ਕੌਨਫੀਡੈਂਟ ਤਰੀਕੇ ਨਾਲ ਹੀ ਦੇਣੀ ਚਾਹੀਦੀ ਹੈ। ਪਹਿਲਾ ਕੌਨਫੀਡੈਂਸ ਤਾਂ ਇਹੀ ਆ ਜਾਏਗਾ ਕਿ ਮੇਰਾ ਮੇਨਸ ਕਲੀਅਰ ਹੋ ਗਿਆ। ਉਸ ਤੋਂ ਬਾਅਦ ਤੁਸੀਂ ਆਪਣਾ ਡੈਫ ਤਿਆਰ ਕਰਨਾ ਹੈ ਜਿਸ ਦੇ ਵਿੱਚ ਆਪਣੇ ਫੋਰਮ ਦੇ ਵਿੱਚ ਸਾਰੀ ਬਾਇਓਡੇਟਾ ਪਿਆ ਹੈ, ਅਤੇ ਫਿਰ ਤੁਸੀਂ ਅਖਬਾਰ ਪੜ੍ਹਨਾ ਹੈ, ਅਖਬਾਰ ਨੂੰ ਐਨਾਲਾਈਜ਼ ਕਰਨਾ ਹੈ, ਆਪਣੇ ਖੁਦ ਦੇ ਓਪੀਨੀਅਨ ਬਣਾਉਣੇ ਹਨ, ਅਤੇ ਨਾਲ ਆਪਣੇ ਜਿਹੜੇ ਪੀਅਰ ਗਰੁੱਪ ਹੋਏਗਾ ਜਾਂ ਜਿਹੜੇ ਟੀਚਰ ਸਾਹਿਬਾਨ ਹੋਣਗੇ ਉਹਨਾਂ ਨਾਲ ਤੁਸੀਂ ਗੱਲਬਾਤ ਕਰਨੀ ਹੈ, ਉਹਦੇ ਨਾਲ ਤੁਹਾਡੀ ਸਪੀਕਿੰਗ ਜੋ ਹੈ ਇੰਪਰੂਵ ਹੋ ਜਾਏਗੀ। ਜਦੋਂ ਤੁਸੀਂ ਇੰਟਰਵਿਊ ਵਾਲੇ ਰੂਮ ਦੇ ਵਿੱਚ ਐਂਟਰ ਕਰਨਾ ਹੈ ਤਾਂ ਆਪਣੀ ਸਾਰੀ ਨਰਵਸਨੈਸ, ਡਰ ਬਾਹਰ ਹੀ ਛੱਡ ਦੇਣਾ ਹੈ ਅਤੇ ਅੰਦਰ ਸੈਲਫ ਕੌਨਫੀਡੈਂਟ ਨਾਲ ਅੰਦਰ ਜਾਣਾ ਹੈ ਅਤੇ ਵਿਸ਼ਵਾਸ ਰੱਖਣਾ ਹੈ ਕਿ ਜੋ ਕੁਰਸੀ ਹੈ ਤੁਸੀਂ ਆਪਣੀ ਮਿਹਨਤ ਨਾਲ ਅਰਨ ਕੀਤੀ ਹੈ ਅਤੇ ਉਸ ਕੁਰਸੀ ਦੇ ਉੱਪਰ ਤੁਸੀਂ ਆਪਣਾ ਜਿਹੜਾ ਜੈਨੂਅਨ ਵੈਲਿਊਸ ਨੇ ਉਹ ਸ਼ੋਅ ਕਰਨੀਆਂ ਹਨ ਅਤੇ ਮੌਕੇ ਦਾ ਸਹੀ ਉਪਯੋਗ ਕਰਨਾ ਹੈ।
1: ਜੀ ਸਿਮਰਨ, ਅਖਬਾਰਾਂ ਪੜ੍ਹਨਾ ਕਿੰਨਾ ਕੁ ਜ਼ਰੂਰੀ ਹੈ, ਕਿੱਦਾਂ ਦੀਆਂ ਅਖਬਾਰਾਂ ਪੜ੍ਹਨਾ ਜ਼ਰੂਰੀ ਹੈ ਔਰ ਇਹ ਕਿੰਨਾ ਕੁ ਵੱਡਾ ਰੋਲ ਪਲੇ ਕਰਦੀਆਂ ਨੇ ਤੁਹਾਡੀ ਤਿਆਰੀ ਦੇ ਵਿੱਚ?
0: ਸਰ, ਅਖਬਾਰ ਦੀ ਭੂਮਿਕਾ ਬਹੁਤ ਵੱਡੀ ਹੈ UPSC ਦੇ ਇਗਜ਼ਾਮ ਦੇ ਵਿੱਚ। ਇਹਦੇ ਲਈ ਤੁਹਾਨੂੰ ਰੋਜ਼ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਅਤੇ ਵਿਦੇਸ਼ ਦੇ ਵਿੱਚ ਕੀ ਵਾਪਰ ਰਿਹਾ ਹੈ। ਐਡੀਟੋਰੀਅਲਸ ਪੜ੍ਹਨੇ ਲਾਜ਼ਮੀ ਹਨ, ਉਹਨਾਂ ਤੋਂ ਤੁਹਾਨੂੰ ਜੋ ਵੀ ਇਵੈਂਟ ਹੋ ਰਹੀ ਹੈ ਉਸਦੇ ਪਿੱਛੇ ਦਾ ਜੋ ਐਨਾਲਿਸਿਸ ਹੈ ਉਹ ਪਤਾ ਲੱਗਦਾ ਹੈ, ਅਤੇ ਅਖਬਾਰ ਤੋਂ ਤੁਸੀਂ ਕਾਫੀ ਅੱਛੀਆਂ ਅੱਛੀਆਂ ਆਈਡੀਆਜ਼ ਚੱਕ ਸਕਦੇ ਹੋ ਅਤੇ ਉਹ ਆਈਡੀਆਜ਼ ਨੂੰ ਤੁਸੀਂ ਆਪਣੇ ਆਂਸਰਸ ਦੇ ਵਿੱਚ ਲਿਖਣਾ ਹੈ।
1: ਸਿਮਰਨ, ਆਪਾਂ ਇਹ ਤਾਂ ਗੱਲ ਕੀਤੀ ਕਿ ਇੱਕ ਸਟੂਡੈਂਟ ਨੂੰ, ਇੱਕ ਐਸਪੀਰੈਂਟ ਨੂੰ ਕੀ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦਾ, ਇਹ ਵੀ ਜਾਣਨਾ ਬੜਾ ਜ਼ਰੂਰੀ ਹੈ ਕਿ ਘਰ ਦੇ ਜਿਹੜੇ ਹੋਰ ਮੈਂਬਰ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ ਕਰਨਾ ਚਾਹੀਦਾ। ਸੋ ਪਰਿਵਾਰ ਦਾ ਜਿਹੜਾ ਸਹਿਯੋਗ ਹੈ, ਰੋਲ ਹੈ, ਉਹ ਤੁਹਾਡੇ ਨਾਲ ਕਿੱਦਾਂ ਦਾ ਰਿਹਾ ਔਰ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਕਿੱਦਾਂ ਦਾ ਰੋਲ ਉਹਨਾਂ ਨੂੰ ਪਲੇਅ ਕਰਨਾ ਚਾਹੀਦਾ ਜੀ, ਕਿੱਦਾਂ ਮਦਦ ਕਰ ਸਕਦੇ ਨੇ?
0: ਮੇਰੇ ਪਰਿਵਾਰ ਦਾ ਸਹਿਯੋਗ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਮੇਰੀ ਸਫਲਤਾ ਦੇ ਵਿੱਚ। ਜੇ ਮੈਂ ਆਪਣੇ ਆਪ ਨੂੰ ਸਫਲ ਕਹਿ ਰਹੀ ਹਾਂ ਤਾਂ ਮੇਰਾ ਪਰਿਵਾਰ ਵੀ ਉਨਾ ਹੀ ਸਫਲ ਹੋਇਆ ਹੈ। ਸਭ ਤੋਂ ਪਹਿਲਾਂ ਤਾਂ ਪਰਿਵਾਰ ਦਾ ਇਹ ਰੋਲ ਹੁੰਦਾ ਹੈ ਕਿ ਉਹ ਆਪਣੇ ਬੱਚੇ ਦੇ ਸੁਪਨੇ ਨੂੰ ਸਮਝਣ ਕਿ ਉਹ ਕਰਨਾ ਕੀ ਚਾਹੁੰਦਾ ਹੈ। ਮੈਨੂੰ ਮੇਰੇ ਪਰਿਵਾਰ ਨੇ ਫਰੀਡਮ ਦਿੱਤੀ ਕਿ ਮੈਂ ਜੋ ਵੀ ਕਰਨਾ ਚਾਹੁੰਦੀ ਹਾਂ ਮੈਂ ਦੱਸਿਆ, ਅਤੇ ਮੈਨੂੰ ਉਸ ਤਰ੍ਹਾਂ ਦਾ ਮਾਹੌਲ ਬਣਾ ਕੇ ਦਿੱਤਾ। ਮੇਰੇ ਉੱਪਰ ਕੋਈ ਪ੍ਰੈਸ਼ਰ ਨਹੀਂ ਪਾਇਆ ਕਿਸੇ ਵੀ ਤਰ੍ਹਾਂ ਦਾ ਕਿ ਕੋਈ ਹੋਰ ਫੀਲਡ ਚੂਜ਼ ਕਰ ਲਾ। ਜੇ ਮੈਂ ਅਸਫਲ ਵੀ ਹੋਈ ਹਾਂ ਤਾਂ ਵੀ ਮੇਰੇ ਉੱਪਰ ਕੋਈ ਪ੍ਰੈਸ਼ਰ ਨਹੀਂ ਪਾਇਆ, ਪਰ ਮੈਨੂੰ ਸਮਝਿਆ ਅਤੇ ਮੌਕਾ ਦਿੱਤਾ, ਅਤੇ ਜਿਸ ਵੀ ਤਰ੍ਹਾਂ ਦੀ ਮੈਨੂੰ ਜ਼ਰੂਰਤ ਸੀ ਉਹ ਸਭ ਮੈਨੂੰ ਪ੍ਰੋਵਾਈਡ ਕੀਤੇ। ਤਾਂ ਪੇਰੈਂਟਸ ਨੂੰ ਬੱਚਿਆਂ ਨੂੰ ਫਰੀਡਮ ਵੀ ਦੇਣੀ ਚਾਹੀਦੀ ਹੈ, ਅਤੇ ਜਿੰਨੀ ਕੁ ਉਹਨਾਂ ਦੀ ਰਿਸਪੋਂਸੀਬਿਲਿਟੀ ਹੈ ਉਹ ਬਖੂਬੀ ਨਿਭਾਉਂਦੇ ਹਨ, ਅਤੇ ਬੱਚਾ ਵੀ ਫਿਰ ਉਹਨਾਂ ਨੂੰ ਰਿਵਰਸ ਦੇ ਵਿੱਚ ਵਧੀਆ ਹੀ ਪ੍ਰੋਵਾਈਡ ਕਰਕੇ ਦਿੰਦਾ।
1: ਜੀ ਸਿਮਰਨ, ਪਰਿਵਾਰ 'ਚ ਵਿਚਰਦੇ ਹਾਂ ਨਾ ਜਦੋਂ ਅਸੀਂ ਕਿਸੇ ਫੋਕਸ 'ਚ ਕਿਸੇ ਚੀਜ਼ ਕਿਸੇ ਮਕਸਦ ਲਈ ਤਿਆਰੀ ਕਰ ਰਹੇ ਹੁੰਦੇ ਹਾਂ, ਅਤੇ ਹੋਰ ਤਾਂ ਰੁਕਾਵਟਾਂ ਆਉਂਦੀਆਂ ਹੀ ਨੇ, ਜਿਹੜੇ ਰਸਮੋ ਰਿਵਾਜ਼ ਨੇ ਜਾਂ ਸਾਡੇ ਸਮਾਜਿਕ ਫੰਕਸ਼ਨਸ ਨੇ ਉਹ ਵੀ ਸਾਡੇ ਰਾਹ 'ਚ ਰੁਕਾਵਟ ਬਣਦੇ ਨੇ। ਸੋ ਤੁਹਾਡੇ ਨਾਲ ਵੀ ਇੱਦਾਂ ਰਿਹਾ ਕਿ ਉੱਧਰੋਂ ਤਿਆਰੀ ਚੱਲ ਰਹੀ ਹੈ, ਕਿਤੇ ਕੋਈ ਵਿਆਹ ਆ ਗਿਆ, ਕਿਤੇ ਕੋਈ ਜ਼ਰੂਰੀ ਫੰਕਸ਼ਨ ਹੈ ਪਰਿਵਾਰ ਦਾ ਜਿਹੜਾ ਤੁਹਾਨੂੰ ਮਿਸ ਕਰਨਾ ਪਿਆ ਹੋਵੇ, ਸੋ ਇਹ ਜਿਹੜਾ ਸੰਤੁਲਨ ਹੈ ਇਹ ਤੁਸੀਂ ਕਿੱਦਾਂ ਬਣਾਉਂਦੇ ਸੀ?
0: ਹਾਂਜੀ ਸਰ, ਬਹੁਤ ਸਾਰੇ ਫੰਕਸ਼ਨਸ ਪਾਰਟੀਜ਼ ਮੈਨੇ ਮਿਸ ਕੀਤੀਆਂ ਨੇ ਆਪਣੀ ਤਿਆਰੀ ਦੇ ਦੌਰਾਨ। ਜੋ ਮੇਨ ਨੇ ਉੱਥੇ ਤਾਂ ਨਾ ਨਹੀਂ ਕਰੀ ਜਾ ਸਕਦੀ, ਉੱਥੇ ਤਾਂ ਜਾਣਾ ਪੈਂਦਾ ਸੀ, ਪਰ ਸਰ ਮੈਂ ਇਹ ਕੋਸ਼ਿਸ਼ ਰੱਖਦੀ ਸੀ ਵੀ ਇੱਕ ਵਾਰੀ ਜੇ ਮੈਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਪੈ ਗਈ ਤਾਂ ਪੜ੍ਹਾਈ ਦੇ ਨਾਲ ਕੰਟੀਨਿਊਟੀ ਟੁੱਟ ਜਾਂਦੀ ਹੈ। ਤਾਂ ਪੜ੍ਹਾਈ ਦੇ ਨਾਲ ਕੰਟੀਨਿਊਟੀ ਰੱਖਣ ਦੇ ਲਈ ਮੈਨੂੰ ਬਹੁਤ ਸਾਰੀਆਂ ਇਹ ਇਵੇਂ ਦੀਆਂ ਜੋ ਸੋਸ਼ਲ ਐਕਟੀਵਿਟੀਜ਼ ਨੇ ਉਹਨਾਂ 'ਚ ਆਪਣੇ ਆਪ ਨੂੰ ਦੂਰ ਰੱਖਣਾ ਪਿਆ। ਮਤਲਬ ਐਵੇਂ ਹੁੰਦਾ ਸੀ ਜੇ ਮੈਂ ਵਿਆਹ ਚਲੀ ਗਈ ਤਾਂ ਘਰ ਆ ਕੇ ਫਿਰ ਪੜ੍ਹਨਾ ਅਤੇ ਬੁੱਕਸ ਦੇ ਨਾਲ ਉਹ ਰਿਲੇਸ਼ਨ ਬਣਾਉਣਾ ਮੁਸ਼ਕਿਲ ਹੋ ਜਾਂਦਾ। ਇੱਕ ਦਿਨ ਨਹੀਂ ਖਰਾਬ ਹੁੰਦਾ, ਦੋ ਤਿੰਨ ਦਿਨ ਖਰਾਬ ਹੋ ਜਾਂਦੇ ਨੇ। ਸੋ ਤਾਂ ਕਰਕੇ ਸਰ ਮੈਂ ਅਵੋਇਡ ਕਰਦੀ ਸੀ।
1: ਜੀ ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਮਦਦਗਾਰ ਸਾਬਿਤ

0: ਹੁੰਦੀਆਂ ਨੇ ਔਰ ਤੁਸੀਂ ਲਗਾਤਾਰ 4 ਅਟੈਂਪਟ ਇੱਕ ਤਰ੍ਹਾਂ ਨਾਲ ਦਿੱਤੇ ਔਰ ਇਹਦੇ 'ਚ ਬੜੀ ਜਾਣਕਾਰੀ ਹੋ ਜਾਂਦੀ ਹੈ ਕਿ ਕਿਹੜੀਆਂ ਕਿਤਾਬਾਂ ਠੀਕ ਨੇ ਜਾਂ ਪ੍ਰਭਾਵਸ਼ਾਲੀ ਨੇ ਸੋ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕੋਈ ਸਲਾਹ ਦੇਣਾ ਚਾਹੋਗੇ ਕਿ ਕੁਛ ਕਿਤਾਬਾਂ ਨੇ ਕੁਛ ਸਰੋਤ ਸੋਰਸਿਸ ਇੱਦਾਂ ਦੇ ਨੇ ਜਿਹੜੇ ਤੁਹਾਡੀ ਮਦਦ ਕਰ ਸਕਦੇ ਨੇ?
1: ਹਾਂਜੀ ਸਰ, ਕੁਛ ਬੁੱਕਸ ਜੋ ਕਾਫੀ ਸਟੈਂਡਰਡ ਮੰਨੀਆਂ ਜਾਂਦੀਆਂ ਹਨ, ਜਿਵੇਂ ਪੋਲਿਟੀ ਦੇ ਲਈ ਲਕਸ਼ਮੀਕਾਂਤ, ਮਾਡਰਨ ਹਿਸਟਰੀ ਦੇ ਲਈ ਸਪੈਕਟ੍ਰਮ, ਅਤੇ ਜੋਗ੍ਰਾਫੀ ਦੇ ਲਈ ਪਲੱਸ 1 ਪਲੱਸ 2 ਦੀ NCERT, ਅਤੇ ਨਾਲ ਇੰਡੀਆ ਦੀ ਮੈਪਿੰਗ, ਵਰਲਡ ਦੀ ਮੈਪਿੰਗ, ਅਤੇ ਉਸ ਤੋਂ ਬਾਅਦ ਜੋ ਇਕਨੋਮਿਕਸ ਹੈ ਉਹ ਵੀ ਤੁਸੀਂ NCERTs ਤੋਂ ਜਾਂ ਕਿਸੇ ਬੇਸਿਕ ਇੰਸਟੀਟਿਊਟ ਦੇ ਨੋਟਸ ਤੋਂ ਕਰ ਸਕਦੇ ਹੋ। ਬਾਕੀ ਜਿਹੜੇ ਜਿੰਨੇ ਵੀ ਹੋਰ ਸਬਜੈਕਟਸ ਨੇ ਸਾਰਿਆਂ ਦੇ ਬੇਸ ਜੇ ਤੁਸੀਂ ਚਾਹੋ ਤਾਂ NCERT ਤੋਂ ਬਣਾ ਸਕਦੇ ਹੋ। ਅਦਰਵਾਈਜ਼ ਜੇ ਤੁਹਾਨੂੰ ਕੋਈ ਇੰਸਟੀਟਿਊਟ ਦੇ ਨੋਟਸ ਮਿਲ ਰਹੇ ਨੇ ਜਾਂ ਹੈਂਡ ਰਿਟਨ ਨੋਟਸ ਮਿਲ ਰਹੇ ਨੇ, ਤੁਸੀਂ ਉਹ ਵੀ ਪੜ੍ਹ ਸਕਦੇ ਹੋ। ਇੱਕ ਬੈਸਟ ਤਰੀਕਾ ਇਹ ਵੀ ਦੱਸ ਦਿੰਦੀ ਹਾਂ ਕਿ ਜੋ PYQs ਨੇ ਨਾ, ਪਿਛਲੇ ਸਾਲਾਂ ਦੇ ਕੁਐਸਚਨਸ ਨੇ, ਅਤੇ ਸਿਲੇਬਸ ਹੈ, ਇਹਨਾਂ ਦੋਨਾਂ ਨੂੰ ਤੁਸੀਂ ਮੈਪ ਕਰ ਲਓ। ਇੱਕ ਇੱਕ ਪੁਆਇੰਟ ਨੂੰ ਤੁਸੀਂ ਗੈਦਰ ਕਰ ਲਓ ਕਿ ਇਹ ਪੁੱਛਿਆ ਜਾ ਰਿਹਾ ਹੈ, ਅਤੇ ਉਹਦੇ ਉੱਪਰ ਤੁਹਾਡੇ ਇੱਕ ਇੱਕ ਪੇਜ ਦੇ ਨੋਟਸ ਜੇ ਬਣ ਜਾਣ, ਅਤੇ ਫਿਰ ਤੁਸੀਂ ਉਹਨੂੰ ਬਾਰ ਬਾਰ ਰਿਵਾਈਜ਼ ਕਰੋ, ਆਪਣੇ ਆਂਸਰਸ ਦੇ ਵਿੱਚ ਯੂਜ਼ ਕਰੋ। ਇਸ ਤਰੀਕੇ ਨਾਲ ਤੁਹਾਡੇ ਨੋਟਸ ਵੀ ਤਿਆਰ ਹੋ ਗਏ ਅਤੇ ਤੁਹਾਡਾ ਮਟੀਰੀਅਲ ਜੋ ਤੁਹਾਨੂੰ ਕੰਮ ਵੀ ਆਏਗਾ।
0: ਜੀ, ਜਦੋਂ ਵੀ ਸਿਵਲ ਸਰਵਿਸਿਜ ਦੇ ਇਮਤਿਹਾਨਾਂ ਦੀ ਸਿਮਰਨ ਗੱਲ ਕੀਤੀ ਜਾਂਦੀ ਹੈ ਤੇ ਆਮ ਤੌਰ ਤੇ ਸਟੂਡੈਂਟਸ ਦੇ ਮਨ ਵਿੱਚ ਆਉਂਦਾ ਹੈ ਕਿ ਇੱਕ ਪਿੰਡ 'ਚ ਰਹਿ ਕੇ ਅਸੀਂ ਇਹ ਚੀਜ਼ ਥੋੜ੍ਹੀ ਹਾਸਿਲ ਕਰ ਸਕਦੇ ਹਾਂ, ਬਹੁਤ ਜ਼ਿਆਦਾ ਕੰਪੀਟੀਸ਼ਨ ਹੈ, ਸ਼ਹਿਰ ਨੇ, ਮੈਟਰੋਜ਼ ਨੇ ਔਰ ਪੂਰੇ ਹਿੰਦੁਸਤਾਨ ਪੱਧਰ 'ਤੇ ਇਹ ਮੁਕਾਬਲਾ ਹੈ। ਸੋ ਤੁਸੀਂ ਕੀ ਮਹਿਸੂਸ ਕੀਤਾ ਕਿ ਪਿੰਡ 'ਚ ਰਹਿੰਦਿਆਂ ਤੁਹਾਡੇ ਮਨ 'ਚ ਕਦੇ ਇੱਦਾਂ ਦਾ ਖਿਆਲ ਆਉਂਦਾ ਸੀ?
1: ਹਾਂਜੀ ਸਰ, ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਅਤੇ ਪਿੰਡ ਦੇ ਵਿੱਚ, ਮਤਲਬ ਇਸ ਬੈਕਗਰਾਊਂਡ ਤੋਂ ਆ, ਤਾਂ ਕਦੇ ਕਦੇ ਡਾਊਟ ਹੁੰਦਾ ਸੀ ਕਿ ਕਿਸ ਤਰੀਕੇ ਨਾਲ ਮੈਂ ਮੁਕਾਬਲਾ ਕਰ ਪਾਵਾਂਗੀ, ਕਿਉਂਕਿ ਜੇ ਆਪਾਂ ਦੇਖੀਏ ਤਾਂ ਕੁਝ ਸਟੂਡੈਂਟਸ ਦੀ ਲਿਖਣ ਦੀ ਕਲਾ ਅਤੇ ਉਹਨਾਂ ਦੀ ਜਿਹੜੀ ਵੋਕੈਬਲਰੀ ਹੈ ਉਹ ਭਾਰੀ ਵੀ ਹੁੰਦੀ ਹੈ, ਅਤੇ ਜਦੋਂ ਆਪਾਂ ਆਪਣੇ ਚੀਜ਼ਾਂ ਨੂੰ ਕੰਪੇਅਰ ਕਰਦੇ ਹਾਂ ਤਾਂ ਕਦੇ ਕਦੇ ਲੱਗਦਾ ਕਿ ਮੈਂ ਇਹਨਾਂ ਵਾਂਗ ਲਿਖ ਪਾਊਂਗੀ ਜਾਂ ਇਹਨਾਂ ਤੋਂ ਬਿਹਤਰ ਲਿਖ ਪਾਊਂਗੀ ਕਿ ਨਹੀਂ। ਪਰ ਫਿਰ ਕੋਸ਼ਿਸ਼ ਕਰਨ ਦੇ ਨਾਲ ਹੌਲੀ ਹੌਲੀ ਕਰਕੇ ਇੰਪਰੂਵਮੈਂਟ ਆਉਂਦੀ ਗਈ, ਅਤੇ ਮੈਂ ਆਪਣੇ ਆਂਸਰਸ ਦੇ ਵਿੱਚ ਨਿਖਾਰ ਦੇਖਿਆ। ਪਹਿਲਾਂ ਉਹ ਬਹੁਤ ਬੇਸਿਕ ਹੁੰਦੇ ਸੀ, ਅਤੇ ਫਿਰ ਹੌਲੀ ਹੌਲੀ ਕਰਕੇ ਉਹਨਾਂ 'ਚੋਂ ਜਿਹੜਾ ਟੱਚ ਹੈ, ਜੋ ਚੀਜ਼ ਉਹ, ਮਤਲਬ UPSC ਦੇ ਕੁਐਸਚਨ ਦੀ ਜੋ ਡਿਮਾਂਡ ਹੈ, ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ, ਵੀ ਪੁੱਛ ਕੇ ਰਿਹਾ, ਬਟ ਉਹਨੂੰ ਟਾਈਮ ਲੱਗਿਆ ਸਰ, ਬਟ ਹੋ ਗਿਆ ਸੀ।
0: ਜੀ ਸਿਮਰਨ, ਤੁਸੀਂ ਤਿਆਰੀ ਕਰਨ ਲਈ ਬਹੁਤ ਸਾਰਾ ਸਮਾਂ ਇਹਦੇ ਲਈ ਚਾਹੀਦਾ ਹੁੰਦਾ ਔਰ ਮੈਂਟਲ ਔਰ ਫਿਜ਼ੀਕਲ ਐਗਜ਼ਰਸ਼ਨ ਹੈ ਇਹਦੇ 'ਚ ਇਸ ਐਗਜ਼ਾਮ ਨੂੰ ਥਰੂ ਕਰਨ ਦੇ ਲਈ, ਉਹਦੇ 'ਚ ਇਹ ਬੜਾ ਜ਼ਰੂਰੀ ਹੈ ਕਿ ਤੁਹਾਡੀ ਹੈਲਥ ਬਹੁਤ ਵਧੀਆ ਰਹੇ। ਸੋ ਹੈਲਥ ਬਾਰੇ ਵੀ ਤੁਸੀਂ ਧਿਆਨ ਰੱਖਦੇ ਰਹੇ ਤਿਆਰੀ ਦੇ ਦੌਰਾਨ?
1: ਹਾਂਜੀ ਸਰ, ਮੈਂ ਆਪਣੀ ਹੈਲਥ ਦਾ ਵੀ ਧਿਆਨ ਰੱਖਿਆ ਪੂਰਾ। ਮੈਂ ਆਪਣੇ ਰਿਲੈਕਸ ਰਹਿਣ ਲਈ ਵੀ ਕੁਛ ਐਕਟੀਵਿਟੀਜ਼ ਕਰਦੀ ਸੀ, ਜਿਵੇਂ ਰੱਸੀ ਕੁੱਦਣਾ, ਰੋਪ ਸਕਿਪਿੰਗ, ਇਹ ਮੈਂ ਸ਼ਾਮ ਦੇ ਵਿੱਚ ਕਰਦੀ ਸੀ, ਅਤੇ ਸਵੇਰੇ ਮੈਂ ਆਪਣਾ ਮੋਰਨਿੰਗ ਦੇ ਟਾਈਮ ਸੈਰ ਜਾਂ ਕਦੇ ਕਦੇ ਯੋਗਾ ਇਹ ਪਰਫੋਰਮ ਕਰਦੀ ਸੀ ਤਾਂ ਕਿ ਮੇਰਾ ਮਾਇੰਡ ਰਿਲੈਕਸ ਰਹੇ। ਅਤੇ ਜਦੋਂ ਮੈਨੂੰ ਫ੍ਰੀ ਟਾਈਮ ਮਿਲਦਾ ਸੀ, ਕਦੇ ਆਪਣੇ ਪਰਿਵਾਰ ਨਾਲ ਟਾਈਮ ਸਪੈਂਡ ਕਰ ਲਿਆ ਜਾਂ ਕਦੇ ਕੋਈ ਰੈਂਡਮ ਬੁੱਕਸ ਪੜ੍ਹ ਲਈਆਂ। ਅਤੇ ਮੈਨੂੰ ਪੰਜਾਬੀ ਕਵਿਤਾ ਪੜ੍ਹਨ ਦਾ ਵੀ ਸ਼ੌਂਕ ਸੀ, ਅਤੇ ਕੁਛ ਇੰਸਪੀਰੇਸ਼ਨਲ ਮੋਟੀਵੇਸ਼ਨਲ ਪੋਇਮਸ ਪੜ੍ਹ ਕੇ ਮੈਂ ਆਪਣੇ ਆਪ ਨੂੰ ਠੀਕ ਰੱਖਦੀ ਸੀ, ਮੈਂਟਲ ਅਤੇ ਫਿਜ਼ੀਕਲ ਹੈਲਥ ਦੋਨਾਂ ਦਾ ਧਿਆਨ ਰੱਖਦੀ ਸੀ।
0: ਜੀ, ਤਿਆਰੀ ਦੇ ਦੌਰਾਨ ਆਪਣੇ ਆਪ ਨੂੰ ਮੈਂਟਲੀ ਰਿਲੈਕਸ ਕਰਨਾ ਕਿੰਨਾ ਕੁ ਜ਼ਰੂਰੀ ਹੈ ਔਰ ਕਿੰਨੀ ਕੁ ਮਿਕਦਾਰ 'ਚ ਕਰਨਾ ਜ਼ਰੂਰੀ ਹੈ?
1: ਹਾਂਜੀ ਸਰ, ਮੈਂਟਲੀ ਰਿਲੈਕਸ ਕਰਨਾ ਇਸ ਤਿਆਰੀ ਦੇ ਵਿੱਚ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਦੀ ਤਿਆਰੀ ਤੁਹਾਨੂੰ ਪ੍ਰੈਸ਼ਰ ਦਿੰਦੀ ਹੈ, ਅਤੇ ਜੇ ਤੁਸੀਂ ਪ੍ਰੈਸ਼ਰ ਦੇ ਵਿੱਚ ਪੈਨਿਕ ਕਰੋਗੇ ਤਾਂ ਸਾਡੇ ਤੋਂ ਗਲਤੀਆਂ ਜ਼ਿਆਦਾ ਹੁੰਦੀਆਂ ਨੇ, ਅਤੇ ਪੂਰਾ ਸਿਲੇਬਸ ਜਾਂ ਜੋ ਵੀ ਚੀਜ਼ਾਂ ਚਾਹੀਦੀਆਂ ਨੇ ਉਹ ਹੁੰਦੀਆਂ ਨਹੀਂ। ਸੋ ਹਰ ਰੋਜ਼ ਤੁਸੀਂ ਕੁਛ ਨਾ ਕੁਛ ਟਾਈਮ ਜ਼ਰੂਰ ਕੱਢਣਾ ਚਾਹੀਦਾ ਹੈ, ਜਿਵੇਂ ਇੱਕ ਸੈੱਟ ਲਾਉਣ ਤੋਂ ਬਾਅਦ ਕੁਛ ਸਮੇਂ ਦੇ ਵਿੱਚ ਤੁਸੀਂ ਰਿਲੈਕਸ ਕਰ ਲਓ, ਜਾਂ ਹਫ਼ਤੇ ਦੇ ਵਿੱਚ ਇੱਕ ਦਿਨ ਦਾ ਰਿਲੈਕਸ ਕਰ ਲਓ। ਰਿਲੈਕਸ ਕਰਨਾ ਬੜਾ ਜ਼ਰੂਰੀ ਹੈ, ਫਿਰ ਉਸ ਤੋਂ ਬਾਅਦ ਤੁਹਾਡਾ ਮਾਇੰਡ ਜਿਹੜਾ ਹੈਗਾ ਉਹ ਰਿਫਰੈਸ਼ ਹੋ ਕੇ ਦੁਬਾਰਾ ਤੋਂ ਜਦੋਂ ਸ਼ੁਰੂ ਕਰਦਾ ਤਾਂ ਇੱਕ ਫਰੈਸ਼ ਐਨਰਜੀ ਦੇ ਨਾਲ ਤੁਸੀਂ ਸਟਾਰਟ ਕਰਦੇ ਹੋ।
0: ਸਿਮਰਨ, ਅਸੀਂ ਕੁਛ ਵੀ ਕਰੀਏ ਨਾ ਤਾਂ ਅਸੀਂ ਸਮਾਜ ਨੂੰ, ਸੁਸਾਇਟੀ ਨੂੰ ਧਿਆਨ 'ਚ ਰੱਖ ਕੇ ਕਰਦੇ ਹਾਂ ਔਰ ਸੁਸਾਇਟੀ ਦਾ ਡਰ ਵੀ ਰਹਿੰਦਾ, ਲੋਕਾਂ ਦਾ ਇਹ ਡਰ ਵੀ ਕਿ ਇਹ ਮੇਰੇ ਬਾਰੇ ਕੀ ਸੋਚਣਗੇ, ਕੀ ਕਹਿਣਗੇ, ਜਾਂ ਸੁਸਾਇਟੀ 'ਚ ਇਹ ਵੀ ਹੁੰਦਾ ਹੋਏਗਾ ਕਿ ਲੈ ਦੋ ਤਿੰਨ ਵਾਰ ਤਾਂ ਇਹਨੇ ਇਮਤਿਹਾਨ ਦੇ ਦਿੱਤਾ, ਇਹਦਾ ਬਣਿਆ ਕੁਛ ਨਹੀਂ, ਅੱਗੇ ਵੀ ਨਹੀਂ ਕੁਛ ਬਣਨਾ, ਇਹ ਐਵੇਂ ਤਿਆਰੀ ਕਰੀ ਜਾਂਦੀ ਹੈ। ਸੋ ਇੱਦਾਂ ਦੀਆਂ ਗੱਲਾਂ, ਇੱਦਾਂ ਦਾ ਜਿਹੜਾ ਪ੍ਰੈਸ਼ਰ ਹੈ, ਇਹ ਵੀ ਕਿਤੇ ਨਾ ਕਿਤੇ ਡਿਸਟਰਬ ਕਰਦਾ ਹੈ ਜੀ?
1: ਸਰ, ਮੇਰੀ ਖੁਸ਼ਕਿਸਮਤੀ ਸੀ ਕਿ ਮੈਨੂੰ ਇਸ ਤਰ੍ਹਾਂ ਦਾ ਪ੍ਰੈਸ਼ਰ ਨਹੀਂ ਮਹਿਸੂਸ ਹੋਣ ਦਿੱਤਾ ਗਿਆ, ਕਿਉਂਕਿ ਮੇਰੇ ਪਰਿਵਾਰ ਤੋਂ ਇਲਾਵਾ ਹੋਰ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਮੈਂ ਇਹ ਇਮਤਿਹਾਨ ਦੇ ਰਹੀ ਹਾਂ। ਤਾਂ ਮੇਰੇ ਪਰਿਵਾਰ ਦਾ ਥੋੜ੍ਹਾ ਬਹੁਤ ਹੁੰਦਾ ਸੀ ਕਿ ਸ਼ਾਇਦ ਜ਼ਿਆਦਾ ਟਾਈਮ ਲੱਗ ਰਿਹਾ, ਸ਼ਾਇਦ ਇਹ ਚੀਜ਼ ਨਹੀਂ ਹੋਣੀ ਹੈਗੀ, ਤਾਂ ਮੈਨੂੰ ਇੱਕ ਵਾਰੀ ਉਹਨਾਂ ਨਾਲ ਗੱਲਬਾਤ ਕਰਨੀ ਸੌਖੀ ਹੈ, ਪਰ ਅਗਰ ਬਾਹਰੋਂ ਕੋਈ ਆਵੇ ਤਾਂ ਉੱਥੇ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ। ਤਾਂ ਮੇਰੇ ਹਿਸਾਬ ਨਾਲ ਤੁਸੀਂ ਆਪਣੇ ਆਪ ਨੂੰ ਜਵਾਬ ਦੇ ਜ਼ਿਆਦਾ ਹੋ, ਤੁਸੀਂ ਆਪਣੇ ਆਪ ਫੈਸਲਾ ਲਿਆ ਹੈ, ਇਸ ਤੋਂ ਬਾਅਦ ਅਸਫਲ ਜਾਂ ਸਫਲਤਾ ਹੋਣ ਤੋਂ ਬਾਅਦ ਤੁਸੀਂ ਕੀ ਕਰਨਾ ਉਹ ਵੀ ਤੁਹਾਡੀ ਹੀ ਜ਼ਿੰਮੇਵਾਰੀ ਹੈ, ਤਾਂ ਲੋਕ ਕੀ ਕਹਿਣਗੇ ਇਸ ਚੀਜ਼ ਦੇ ਵਿੱਚ ਸਾਨੂੰ ਨਹੀਂ ਪੈਣਾ ਚਾਹੀਦਾ।
0: ਜੀ ਸਿਮਰਨ, ਹੁਣ ਤੁਸੀਂ ਐਗਜ਼ਾਮ ਥਰੂ ਕਰ ਲਿਆ, ਹੁਣ ਤੁਹਾਡੇ ਜਿਹੜਾ ਜੀਵਨ ਹੈ ਉਹਦਾ ਇੱਕ ਨਵਾਂ ਗੇਅਰ, ਇੱਕ ਨਵਾਂ ਫੇਜ਼, ਇੱਕ ਨਵਾਂ ਐਰਾ ਸ਼ੁਰੂ ਹੋਏਗਾ, ਇਹਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ?

0: ਹਾਂਜੀ ਸਰ, ਇੱਕ ਨਵਾਂ ਦੌਰ ਤਾਂ ਸ਼ੁਰੂ ਹੋ ਹੀ ਚੁੱਕਿਆ ਹੈ। ਇਸ ਤੋਂ ਪਹਿਲਾਂ ਸਿਰਫ ਮੈਂ ਇਕੱਲੀ ਹੀ ਸੀ ਜਾਂ ਮੇਰੇ ਪਰਿਵਾਰ ਨੂੰ ਹੀ ਪਤਾ ਸੀ, ਹੁਣ ਮੇਰਾ ਪਿੰਡ ਅਤੇ ਮੈਂ ਖਹਿਰਿਆਂ ਦੀ ਕੁੜੀ ਹਾਂ ਤਾਂ ਖਹਿਰਿਆਂ ਦੇ 12 ਪਿੰਡ ਅਤੇ ਨਾਭਾ, ਪਟਿਆਲਾ, ਪੰਜਾਬ, ਕੈਨੇਡਾ ਦੇ ਵਿੱਚ ਮੇਰੇ ਜਿੰਨੇ ਵੀ ਸਾਥੀ ਨੇ ਸਾਰੇ ਹੀ ਹੁਣ ਮਤਲਬ ਕਿ ਇਸ ਦੇ ਨਾਲ ਜੁੜ ਗਏ ਨੇ ਕਿ ਇੱਕ ਸਾਡੀ ਸਾਰਿਆਂ ਦੀ ਇੱਕ ਤਰ੍ਹਾਂ ਦੀ ਸਫਲਤਾ ਹੈ। ਇਸ ਤੋਂ ਬਾਅਦ ਫਿਰ ਸਰ ਜ਼ਿੰਮੇਵਾਰੀਆਂ ਵੀ ਵੱਧ ਜਾਂਦੀਆਂ ਹਨ ਕਿਉਂਕਿ ਹੁਣ ਤਾਂ ਸ਼ੁਰੂਆਤ ਹੋਈ ਹੈ, ਟ੍ਰੇਨਿੰਗ ਦੇ ਉੱਪਰ ਬੜਾ ਕੁਝ ਸਿੱਖਣਾ ਹੈ, ਫੀਲਡ ਦੇ ਵਿੱਚ ਜਾਣਾ ਹੈ, ਉੱਥੇ ਵੀ ਬਹੁਤ ਸਾਰੀਆਂ ਚੁਣੌਤੀਆਂ ਆਉਣਗੀਆਂ ਅਤੇ ਉਹਨਾਂ ਲਈ ਵੀ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ ਹੈ।
1: ਸਿਮਰਨ, ਸਿਵਲ ਸਰਵਿਸਿਜ਼ ਤਾਂ ਆਪਾਂ ਥਰੂ ਕਰਦੇ ਹਾਂ ਅਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਸ਼ਾਖਾਵਾਂ ਹੁੰਦੀਆਂ ਨੇ ਜਿਨ੍ਹਾਂ 'ਚ ਜਾਣ ਦੀ ਸੰਭਾਵਨਾ ਹੁੰਦੀ ਹੈ, ਸੋ ਇਹਨਾਂ 'ਚੋਂ ਤੁਸੀਂ ਕਿਹੜੀ ਸ਼ਾਖਾ ਨੂੰ ਚੁਣੋਗੇ, ਕਿਸ ਤਰੀਕੇ ਨਾਲ ਚੁਣੋਗੇ, ਇਸ ਬਾਰੇ ਦੱਸੋ ਸਾਡੇ ਸੁਣਨ ਵਾਲਿਆਂ ਨੂੰ।
0: ਸਰ, ਮੈਨੂੰ ਮੌਕੇ ਤਾਂ ਬਹੁਤ ਮਿਲਣਗੇ, ਓਪਰਚੁਨਿਟੀਜ਼ ਬਹੁਤ ਮਿਲਣਗੀਆਂ, ਅਤੇ ਜਦੋਂ ਮੈਨੂੰ ਮੌਕਾ ਮਿਲਿਆ ਰੂਰਲ ਡਿਵੈਲਪਮੈਂਟ ਦਾ, ਪੇਂਡੂ ਖੇਤਰ ਦੇ ਵਿੱਚ ਵਿਕਾਸ ਕਰਨ ਦਾ, ਕਿਉਂਕਿ ਮੈਂ ਇੱਕ ਪਿੰਡ ਤੋਂ ਹਾਂ, ਤਾਂ ਮੈਂ ਉਸ ਦੇ ਵਿੱਚ ਆਪਣਾ ਯੋਗਦਾਨ ਬਖੂਬੀ ਕਰਾਂਗੀ।
1: ਸਿਮਰਨ, ਇੰਨੇ ਸਾਲਾਂ ਦੀ ਤਿਆਰੀ ਤੋਂ ਬਾਅਦ ਜੋ ਤੁਸੀਂ ਪੜ੍ਹਿਆ, ਸਮਝਿਆ ਜੀਵਨ ਨੂੰ, ਸਮਾਜ ਨੂੰ, ਤੁਸੀਂ ਸਮਝਦੇ ਹੋ ਕਿ ਆਪਣੀ ਸੇਵਾ ਦੇ ਦੌਰਾਨ ਇਹ ਤੁਹਾਡੇ ਕੰਮ ਆਏਗਾ?
0: ਹਾਂਜੀ ਬਿਲਕੁਲ ਸਰ, ਮੇਰੀ ਸੇਵਾ ਦੇ ਦੌਰਾਨ ਮੈਂ ਜੋ ਵੀ ਸਿੱਖਿਆ ਆਪਣੇ ਸਮਾਜ ਦੇ ਵਿੱਚ, ਮੈਂ ਇੱਕ ਕਿਸਾਨ ਦੀ ਧੀ ਹਾਂ ਅਤੇ ਇੱਕ ਪਿੰਡ ਦੇ ਵਿੱਚ ਰਹਿਣ ਵਾਲੀ ਹਾਂ, ਅਤੇ ਮੈਂ ਆਪਣੇ ਇਲਾਕੇ ਦੇ ਵਿੱਚ ਜੋ ਵੀ ਸਿੱਖਿਆ ਹੈ ਉਹ ਸਾਰੀਆਂ ਚੀਜ਼ਾਂ ਮੇਰੇ ਕੰਮ ਜ਼ਰੂਰ ਆਉਣਗੀਆਂ, ਅਤੇ ਲੋਕਾਂ ਦਾ ਆਸ਼ੀਰਵਾਦ, ਲੋਕਾਂ ਦੀਆਂ ਉਮੀਦਾਂ, ਜੋ ਵੀ ਮੈਂ ਸਿੱਖਿਆ ਹੈ ਕਿ ਪਬਲਿਕ ਸਰਵਿਸ ਦੇ ਵਿੱਚ ਇੱਕ ਅੱਛੀ ਗਵਰਨੈਂਸ ਕਿਵੇਂ ਲੈ ਕੇ ਆਉਣੀ ਆ, ਪਬਲਿਕ ਪੋਲਿਸੀ ਨੂੰ ਅੱਛੇ ਤਰੀਕੇ ਨਾਲ ਕਿਵੇਂ ਇੰਪਲੀਮੈਂਟ ਕਰਨਾ ਹੈ, ਅਤੇ ਅਸਲੀ ਜੋ ਮਾਲਕ ਹੁੰਦੇ ਹਨ ਇੱਕ ਡੈਮੋਕ੍ਰੇਸੀ ਦੇ ਵਿੱਚ, ਉਹ ਲੋਕ ਹੁੰਦੇ ਹਨ, ਇਹ ਸਾਰੀਆਂ ਜਿਹੜੀਆਂ ਵੈਲਿਊਜ਼ ਨੇ ਇਹ ਸਾਰੀ ਉਮਰ ਮੇਰੇ ਕੰਮ ਆਉਣਗੀਆਂ।
1: ਸਾਡੇ ਸੁਣਨ ਵਾਲਿਆਂ ਨੂੰ ਅਤੇ ਖਾਸ ਤੌਰ 'ਤੇ ਸਾਡੇ ਨੌਜਵਾਨ ਸਾਥੀਆਂ ਨੂੰ, ਉਹ ਲੋਕ ਜਿਹੜੇ ਇਸ ਐਗਜ਼ਾਮ 'ਚੋਂ ਥਰੂ ਹੋਣ ਦੀ ਤਿਆਰੀ ਕਰ ਰਹੇ ਨੇ, ਕੀ ਸੁਨੇਹਾ ਉਹਨਾਂ ਨੂੰ ਦੇਣਾ ਚਾਹੋਗੇ?
0: ਮੈਂ ਸਿਰਫ ਦੋ ਗੱਲਾਂ ਕਹਿਣਾ ਚਾਹਾਂਗੀ। ਸਭ ਤੋਂ ਪਹਿਲਾਂ ਤਾਂ ਦਿਲ ਲਾ ਕੇ ਜਦੋਂ ਮਿਹਨਤ ਕਰਦੇ ਹਾਂ ਆਪਾਂ, ਤਾਂ ਉਸਦੀ ਸਫਲਤਾ ਸਾਨੂੰ ਮਿਲਦੀ ਜ਼ਰੂਰ ਹੈ, ਚਾਹੇ ਦੇਰੀ ਨਾਲ ਹੀ ਸਹੀ ਜਾਂ ਕਿਸੇ ਹੋਰ ਰੂਪ ਦੇ ਵਿੱਚ ਹੀ ਸਹੀ, ਪਰ ਸਾਨੂੰ ਮਿਹਨਤ ਕਦੇ ਵੀ ਛੱਡਣੀ ਨਹੀਂ ਚਾਹੀਦੀ। ਦੂਸਰੀ ਗੱਲ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਚੁਣੌਤੀਆਂ ਆਉਂਦੀਆਂ ਹਨ, ਅਸਫਲਤਾਵਾਂ ਵੀ ਆਉਂਦੀਆਂ ਹਨ, ਪਰ ਹਾਰ ਜਾਣਾ ਬੁਰੀ ਗੱਲ ਨਹੀਂ ਹੈ, ਹਾਰ ਨੂੰ ਮੰਨ ਕੇ ਬੈਠ ਜਾਣਾ ਬੁਰੀ ਗੱਲ ਹੈ। ਤਾਂ ਕਦੇ ਵੀ ਤੁਸੀਂ ਹਾਰ ਨੂੰ ਮੰਨ ਕੇ ਨਹੀਂ ਬੈਠਣਾ ਅਤੇ ਆਪਣੀ ਕੋਸ਼ਿਸ਼ ਨੂੰ ਨਹੀਂ ਰੋਕਣਾ, ਕੋਸ਼ਿਸ਼ ਕਰਦੇ ਰਹਿਣਾ ਹੈ, ਦਿਲ ਨਾਲ ਮਿਹਨਤ ਕਰਨੀ ਹੈ, ਤੁਸੀਂ ਕਿਸੇ ਵੀ ਮੁਕਾਮ, ਕਿਸੇ ਵੀ ਰੂਪ ਦੀ ਸਫਲਤਾ ਨੂੰ ਪ੍ਰਾਪਤ ਕਰ ਸਕਦੇ ਹੋ ਆਪਣੇ ਉੱਪਰ ਵਿਸ਼ਵਾਸ ਕਰਕੇ।
1: ਸਿਮਰਨ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ ਕਿ ਤੁਸੀਂ ਵਧੀਆ ਤਰੀਕੇ ਦੇ ਨਾਲ ਪ੍ਰਸ਼ਾਸਨਿਕ ਸੇਵਾ ਕਰੋ ਔਰ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਦਿਓ। ਬਹੁਤ ਬਹੁਤ ਸ਼ੁਕਰੀਆ।
0: ਧੰਨਵਾਦ ਸਰ।

0: ਜੀ ਦੋਸਤੋ, ਤੁਸੀਂ ਇੰਜੋਏ ਕੀਤਾ ਹੁਣੇ ਤੁਸੀਂ, ਮੈਨੂੰ ਲੱਗਦਾ ਕਿ ਸਭ ਨੂੰ ਬਹੁਤ ਜ਼ਿਆਦਾ ਇਨਫੋਰਮੇਟਿਵ ਲੱਗੀ ਹੋਏਗੀ ਜੋ ਕਿ ਅਸੀਂ UPSC ਟੋਪਰ ਦੇ ਨਾਲ ਜੋ ਗੱਲਬਾਤ ਹੋਈ। ਮੈਨੂੰ ਲੱਗਦਾ ਕਿ ਜਿਨ੍ਹਾਂ ਨੇ ਵੀ ਇਹ ਕਰੀਅਰ ਨੂੰ ਕਰੀਅਰ ਆਪਸ਼ਨ ਰੱਖਿਆ ਹੋਏਗਾ ਜਾਂ ਫਿਰ ਅੱਜ ਕੱਲ੍ਹ ਪੀਕ ਟਾਈਮ ਹੈ ਜਦੋਂ ਬੱਚੇ ਆਪਣਾ ਕਰੀਅਰ ਚੂਜ਼ ਕਰਦੇ ਨੇ, ਕਿਉਂਕਿ ਉਹੀ ਵਾਲੇ ਮੰਥਸ ਚੱਲ ਰਹੇ ਨੇ। ਮੈਨੂੰ ਯਾਦ ਹੈ ਜਦੋਂ ਆਪਾਂ ਵੀ ਕਾਲਜਿਸ 'ਚ ਐਡਮਿਸ਼ਨ ਲੈਣੀ ਸੀ ਜਾਂ ਫਿਰ ਸਕੂਲ ਟਾਈਮ 'ਤੇ ਪਲੱਸ ਵਨ ਪਲੱਸ ਟੂ 'ਚ ਵੀ ਜਦੋਂ ਆਪਾਂ ਸਟ੍ਰੀਮਸ ਚੂਜ਼ ਕਰਨੀਆਂ ਸੀ, ਉਦੋਂ ਬਹੁਤ ਜ਼ਿਆਦਾ ਆਪਾਂ ਨੂੰ ਟੈਨਸ਼ਨ ਹੋ ਜਾਂਦੀ ਸੀ ਕਿ ਯਾਰ ਕਰਨਾ ਕੀ ਹੈ, ਕਿਵੇਂ ਕਰਨਾ ਹੈ, ਕਿਵੇਂ ਹੋਏਗਾ। ਇਸ ਕਰਕੇ ਅਸੀਂ ਹਰ ਵਾਰ ਇੱਕ ਨਵਾਂ ਸੈਗਮੈਂਟ ਲੈ ਕੇ ਆਉਂਦੇ ਹਾਂ, ਇੱਕ ਨਵੀਂ ਨਵੇਂ ਲੋਕਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਤਾਂ ਕਿ ਉਹ ਤੁਹਾਨੂੰ ਅੱਛੇ ਤਰੀਕੇ ਨਾਲ ਗਾਈਡ ਕਰ ਸਕਣ। ਆਈ ਹੋਪ ਕਿ UPSC ਜਿਹੜੇ ਬੱਚੇ ਸੋਚ ਰਹੇ ਹੋਣਗੇ ਜਿਨ੍ਹਾਂ ਨੇ ਆਪਣਾ ਕਰੀਅਰ UPSC ਦੇ ਵਿੱਚ ਬਣਾਉਣਾ ਜਾਂ UPSC ਦੀ ਤਿਆਰੀ ਕਰਨੀ ਹੈ ਜਾਂ ਸਿਵਲ ਸਰਵਿਸਿਸ ਦੇ ਵਿੱਚ ਜਾਣਾ, ਤਾਂ ਉਹਨਾਂ ਨੂੰ ਕਾਫੀ ਇਨਫੋਰਮੇਟਿਵ ਰਿਹਾ ਹੋਏਗਾ ਇਹ ਸੈਗਮੈਂਟ। ਔਰ ਹੁਣ ਜੇ ਆਪਾਂ ਨੈਕਸਟ ਗੱਲ ਕਰੀਏ ਤਾਂ ਅੱਜ ਇੱਕ ਹੋਰ ਵੀ ਬਹੁਤ ਖਾਸ ਦਿਨ ਹੈ, ਇੱਕ ਹੋਰ ਖਾਸ ਤਰੀਕੇ ਨਾਲ ਇਹ ਦਿਨ ਮਨਾਇਆ ਵੀ ਜਾਂਦਾ।
1: ਦੱਸੋ ਫਿਰ ਕਿਹੜਾ ਖਾਸ ਦਿਨ ਹੈ?
0: ਅੱਜ ਇੱਕ ਬਹੁਤ ਹੀ ਖਾਸ ਦਿਨ ਇਹ ਹੈ ਕਿ ਅੱਜ ਵਰਲਡ ਪਾਸਵਰਡਸ ਡੇ ਸੈਲੀਬ੍ਰੇਟ ਕੀਤਾ ਜਾਂਦਾ। ਮਤਲਬ ਹੁਣ ਵਰਲਡ ਪਾਸਵਰਡਸ ਡੇ ਆਪਾਂ ਸੋਚਾਂਗੇ ਕਿ ਯਾਰ ਇਹ ਕੈਸਾ ਦਿਨ ਹੋਇਆ ਜੋ ਸੈਲੀਬ੍ਰੇਟ ਕੀਤਾ ਜਾਂਦਾ। ਮੈਨੂੰ ਲੱਗਦਾ ਕਿ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ ਜੋ ਯਾਦ ਰਹਿਣਾ ਚਾਹੀਦਾ।

0: ਤੇ ਲੋਕਾਂ ਨੂੰ ਧਿਆਨ 'ਚ ਵੀ ਰੱਖਣਾ ਚਾਹੀਦਾ ਬਿਕਾਜ਼ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਆਪਣੇ ਪਾਸਵਰਡਸ ਦੀ, ਪਾਸਵਰਡਸ ਇੱਕ ਐਸੀ ਚੀਜ਼ ਹੈ ਜੋ ਆਪਾਂ ਨੋਰਮਲੀ ਕੁਛ ਵੀ ਰੱਖ ਦਿੰਦੇ ਹਾਂ, ਜਾਂ ਫਿਰ ਆਪਾਂ ਨੂੰ ਹੁੰਦਾ ਕਿ ਹਾਂ ਠੀਕ ਹੈ ਇੱਕ ਵਾਰ ਤਾਂ ਰੱਖਣਾ, ਇੱਕ ਦੋ ਥੋੜ੍ਹਾ ਟਾਈਮ ਯਾਦ ਰਹੇਗਾ, ਫਿਰ ਉਹ ਕਈ ਸਾਲਾਂ ਤੱਕ ਉਹ ਸੇਮ ਪੈਟਰਨ 'ਚ ਰਹਿੰਦਾ, ਸੇਮ ਰਹਿੰਦਾ, ਤਾਂ ਕੁਛ ਸਾਲਾਂ ਬਾਅਦ ਅਗਰ ਆਪਾਂ ਪੁੱਛਾਂਗੇ ਜਾਂ ਅਗਰ ਆਪਣੀ ਵੀ ਗੱਲ ਕਰੀਏ ਤਾਂ ਉਹ ਪਾਸਵਰਡ ਯਾਦ ਨਹੀਂ ਰਹਿੰਦੇ।
1: ਬਿਲਕੁਲ, ਅਤੇ ਇਹ ਜਿਹੜਾ ਦਿਨ ਹੈ ਸਭ ਤੋਂ ਪਹਿਲਾਂ 2013 ਦੇ ਵਿੱਚ ਸਾਈਬਰ ਸਕਿਉਰਿਟੀ ਕੰਪਨੀ ਇੰਟਲ ਦੇ ਵੱਲੋਂ ਇੰਟਰੋਡਿਊਸ ਕੀਤਾ ਗਿਆ ਸੀ
0: ਜੀ,
1: ਅਤੇ ਇਹਦਾ ਮਕਸਦ ਇਹ ਸੀ ਕਿ ਲੋਕਾਂ ਨੂੰ ਸਟਰੋਂਗ ਪਾਸਵਰਡ ਅਤੇ ਡਿਜੀਟਲ ਸਕਿਉਰਿਟੀ ਬਾਰੇ ਜਾਗਰੂਕ ਕਰਨਾ, ਕਿਉਂਕਿ ਅੱਜ ਦੇ ਟਾਈਮ 'ਚ ਅਸੀਂ ਦੇਖਦੇ ਹਾਂ ਸਾਰਾ ਸਾਰਾ ਸਾਰਾ ਸਮਾਨ ਸਾਡਾ ਔਨਲਾਈਨ ਹੈ, ਚਾਹੇ ਸੋਸ਼ਲ ਅਕਾਊਂਟਸ ਹੋ ਗਏ, ਹੈ ਨਾ, ਚਾਹੇ ਬੈਂਕਿੰਗ ਹੋ ਗਏ, ਈਮੇਲਸ ਵਗੈਰਾ ਹੋ ਗਈਆਂ
0: ਜੀ। ਅੱਜ ਕੱਲ੍ਹ ਸਭ ਤੋਂ ਜ਼ਿਆਦਾ ਆਪਾਂ ਕਹੀਏ ਤਾਂ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ 'ਤੇ ਐਕਟਿਵ ਹੈ ਅੱਜ ਦੇ ਜਿਹੜਾ ਯੂਥ ਹੈ, ਜਾਂ ਫਿਰ ਉਹ ਕੋਈ ਵੀ ਹੋਣ, ਸਭ ਕੋਲ ਸੋਸ਼ਲ ਮੀਡੀਆ ਅਕਾਊਂਟਸ ਹੋਣਗੇ, ਈਮੇਲਸ ਹੋਣਗੀਆਂ, ਕਿਉਂਕਿ ਜਦੋਂ ਦਾ ਫੋਨ ਆਇਆ ਨਾ, ਫੋਨ ਇੱਕ ਐਸੀ ਚੀਜ਼ ਹੈ ਜਿਹਨੇ ਸਭ ਨੂੰ ਕਹਿ ਸਕਦੇ ਹਾਂ ਕਿ ਸੋਸ਼ਲ ਬਹੁਤ ਜ਼ਿਆਦਾ ਸੋਸ਼ਲੀ ਐਕਟਿਵ ਕਰਤਾ। ਤਾਂ ਆਪਾਂ ਪਹਿਲੇ ਕਹਿੰਦੇ ਸੀ ਕਿ ਸਿਰਫ ਬੈਂਕਿੰਗ 'ਚ ਆਪਾਂ ਨੂੰ ਇਸ਼ੂ ਆਏਗਾ ਕਿ ਸਾਈਬਰ ਸਿਕਿਉਰਿਟੀ ਬੈਂਕਸ ਦੇ ਵਿੱਚ ਹੋਣੀ ਚਾਹੀਦੀ ਹੈ, ਤੁਸੀਂ ਆਪਣੇ ਪਾਸਵਰਡਸ ਕਿਸੇ ਨੂੰ ਨਹੀਂ ਦਿਓ, ਤੁਹਾਨੂੰ ਕਾਲਜ਼ ਆ ਰਹੀਆਂ ਤਾਂ ਜਿਹੜੇ ਫੇਕ ਕਾਲਜ਼ ਹੁੰਦੇ ਆ ਤੁਸੀਂ ਉਹਨਾਂ ਨੂੰ ਆਪਣੇ OTPs ਵਗੈਰਾ ਨਾ ਦੱਸੋ। ਪਰ ਅੱਜ ਕੱਲ੍ਹ ਸਾਈਬਰ ਸਿਕਿਉਰਿਟੀ ਸੋਸ਼ਲ ਮੀਡੀਆ 'ਤੇ, ਈਮੇਲਸ 'ਤੇ ਹਰ ਜਗ੍ਹਾ ਬਹੁਤ ਜ਼ਿਆਦਾ ਜ਼ਰੂਰੀ ਹੈ, ਬਿਕਾਜ਼ ਜੇ ਦੇਖਿਆ ਜਾਏ ਤਾਂ ਅੱਜ ਦੀ ਵੀ ਰਿਐਲਿਟੀ 2026 'ਚ ਵੀ ਆਪਾਂ ਦੇਖੀਏ ਤਾਂ ਜਿਹੜੇ ਨੋਰਮਲ ਪਾਸਵਰਡਸ ਹਾਫ ਆਫ ਦਾ ਪੀਪਲ ਨੇ ਰੱਖੇ ਹੋਣਗੇ ਨਾ, ਉਹ ਹੈ 1 2 3 4 5 6 ਜਾਂ 1 2 8 ਜਾਂ ਫਿਰ ਓਪੋਜ਼ਿਟ ਕਾਊਂਟਿੰਗ 0 2 8 ਫਿਰ ਉਹ ਕਿਸੇ ਵੀ ਚੀਜ਼ ਦੇ।
1: ਸਮਾਰਟ ਡਿਜੀਟਲ ਵਰਲਡ 'ਚ ਅਸੀਂ ਜੀ ਰਹੇ ਹਾਂ
0: ਜੀ,
1: ਹਰ ਇੱਕ ਸਮਾਰਟ ਅਸੀਂ ਗੱਲਾਂ ਕਰ ਰਹੇ ਹਾਂ, ਬਟ ਜੇ ਪਾਸਵਰਡਸ ਦੀ ਗੱਲ ਕਰੀਏ ਤਾਂ ਉਹੀ ਆਪਣੇ ਬਹੁਤ ਬੇਸਿਕ ਜੇ ਪਾਸਵਰਡਸ ਅਸੀਂ ਰੱਖੇ ਹੁੰਦੇ ਆ, ਬਹੁਤ ਵੀਕ ਪਾਸਵਰਡ ਮੰਨੇ ਜਾਂਦੇ ਨੇ।
0: ਬਿਲਕੁਲ, ਮੈਨੂੰ ਲੱਗਦਾ ਕਿ ਅੱਜ ਦਾ ਜਿਹੜਾ ਟਾਈਮ ਹੈ ਜਿਹਦੇ 'ਚ ਆਪਾਂ ਕਹਿ ਰਹੇ ਹਾਂ ਕਿ ਆਉਣ ਵਾਲੇ ਟਾਈਮ 'ਚ AI ਨੇ ਸਭ ਕੁਛ ਕਵਰ ਕਰ ਲੈਣਾ, AI ਦਾ ਇੰਨਾ ਜ਼ਿਆਦਾ ਆਪਾਂ ਰੋਲ ਮੰਨ ਰਹੇ ਹਾਂ, ਤਾਂ ਸਟਿਲ ਆਪਾਂ ਇੰਨੀ ਜ਼ਿਆਦਾ, ਮੈਂ ਤਾਂ ਬੇਵਕੂਫੀ ਕਹੂੰਗੀ, ਆਪਾਂ ਕਰਦੇ ਹਾਂ ਕਿ ਜਦੋਂ ਆਪਾਂ ਇੰਨੇ ਈਜ਼ੀ ਪਾਸਵਰਡਸ ਰੱਖ ਲੈਂਦੇ ਹਾਂ, ਨਹੀਂ ਤਾਂ ਮੋਸਟਲੀ ਲੋਕਾਂ ਨੇ ਆਪਣੀ ਬਰਥ ਡੇਟਸ, ਇਹ ਸਭ ਨੂੰ ਪਤਾ ਹੈ, ਸਭ ਦਾ ਦਿਮਾਗ ਸੇਮ ਹੀ ਚੱਲਦਾ ਕਿ ਸਭ ਨੇ ਬਰਥ ਡੇਟਸ ਪਾਸਵਰਡ ਰੱਖੇ ਹੋਣਗੇ, ਜਾਂ ਫਿਰ ਕਿਸੇ ਨੇ ਕੁਛ ਐਸੀ ਇੰਪੋਰਟੈਂਟ ਡੇਟ ਪਾਸਵਰਡ ਰੱਖੀ ਹੋਏਗੀ, ਜਦਕਿ ਐਵੇਂ ਨਹੀਂ ਕਰਨਾ ਚਾਹੀਦਾ, ਆਪਾਂ ਨੂੰ ਕਾਫੀ ਜੋ ਹੈ ਸਾਈਨਸ ਵਗੈਰਾ ਯੂਜ਼ ਕਰਕੇ ਇੱਕ ਸਟਰੋਂਗ ਪਾਸਵਰਡ ਬਿਲਡ ਕਰਕੇ ਰੱਖਣਾ ਚਾਹੀਦਾ।
1: ਬਟ ਅਗਰ ਅਸੀਂ ਅੱਜ ਦੀ ਅਸੀਂ ਗੱਲ ਕਰੀਏ ਤਾਂ ਅੱਜ ਇੱਕ ਨਵੀਂ ਵੇਵ ਆ ਚੁੱਕੀ ਹੈ ਜਿਹਨੂੰ ਅਸੀਂ ਪਾਸ ਕੀਸ ਵੀ ਕਹਿ ਸਕਦੇ ਹਾਂ
0: ਜੀ, ਬਿਲਕੁਲ,
1: ਹੈ ਨਾ, ਸਾਡੀ ਬਾਇਓਮੈਟ੍ਰਿਕ ਹੋ ਗਈ, ਹੁਣ ਜਿਵੇਂ ਬਾਇਓਮੈਟ੍ਰਿਕ ਹੋ ਗਿਆ, ਫਿੰਗਰਪ੍ਰਿੰਟਸ ਹੋ ਗਏ, ਫੇਸ ਅਨਲੌਕ ਹੋ ਗਿਆ
0: ਜੀ,
1: ਹੈ ਨਾ, ਮਤਲਬ ਤੁਹਾਡੀ ਬੋਡੀ ਹੀ ਬਣ ਰਹੀ ਹੈ ਤੁਹਾਡਾ ਪਾਸਵਰਡ।
0: ਬਿਲਕੁਲ, ਮੈਨੂੰ ਐਵੇਂ ਲੱਗਦਾ ਜਦੋਂ ਇਹ ਚੀਜ਼ਾਂ ਆ ਰਹੀਆਂ, ਟੈਕਨੋਲੋਜੀ ਇੰਨੀ ਜ਼ਿਆਦਾ ਸਟਰੋਂਗ ਹੋ ਰਹੀ ਹੈ ਕਿ ਲੋਕਾਂ ਨਾਲ ਸਕੈਮ ਨਾ ਹੋਏ, ਲੋਕਾਂ ਨਾਲ ਫਰੋਡ ਨਾ ਹੋਏ, ਤਾਂ ਕਿਉਂ ਨਾ ਫਿਰ ਆਪਾਂ ਵੀ ਟੈਕਨੋਲੋਜੀ ਦਾ ਸਹੀ ਯੂਜ਼ ਕਰਕੇ ਆਪਾਂ ਇੱਕ ਅੱਛੇ ਮਤਲਬ ਪਾਸਵਰਡਸ ਬਿਲਡ ਕਰ ਸਕੀਏ, ਕਿਉਂਕਿ ਅੱਜ ਦਾ ਜਿਹੜਾ ਟਾਈਮ ਹੈ ਨਾ, ਜੋ ਪਾਸਕੀਜ਼ ਵਾਲੀ ਵੀ ਤੁਸੀਂ ਗੱਲ ਕੀਤੀ, ਤਾਂ ਇਹ ਜੋ ਨਵੀਂ ਵੇਵ ਹੈ ਇਹਦਾ ਮਤਲਬ ਇਹ ਹੈ ਕਿ ਜੋ ਵੀ ਪਾਸਵਰਡਸ ਤੁਸੀਂ ਰੱਖ ਰਹੇ ਹੋ ਤੁਹਾਨੂੰ ਯਾਦ ਕਰਨ ਦੀ ਲੋੜ ਨਹੀਂ ਹੈ, ਜੋ ਤੁਹਾਡਾ ਫੋਨ ਹੈ, ਤੁਹਾਡੇ ਆਪਣੇ ਜੋ ਫੋਨਸ ਨੇ, ਉਹ ਆਲਰੇਡੀ ਉਸ ਪਾਸਵਰਡਸ ਨੂੰ ਸੇਵ ਰੱਖਣਗੇ, ਤਾਂ ਜਦੋਂ ਵੀ ਤੁਸੀਂ ਦੁਬਾਰਾ ਲੌਗਇਨ ਕਰਨਾ ਚਾਹੋ, ਜਾਂ ਤਾਂ ਉਹ ਸੇਵਡ ਪਾਸਵਰਡਸ 'ਤੇ ਜਾ ਕੇ ਜਿਹੜਾ ਤੁਸੀਂ ਪਾਸਵਰਡ ਲਗਾ ਸਕਦੇ ਹੋ ਆਲਰੇਡੀ, ਤੁਹਾਨੂੰ ਇੰਨਾ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ। ਸੋ ਤਾਂ ਹੀ ਕਹਿੰਦੇ ਨੇ ਕਿ ਆਪਣੇ ਜਿਹੜੇ ਫੋਨ ਦੇ ਪਾਸਵਰਡਸ ਨੇ ਉਹ ਸਟਰੋਂਗ ਬਣਾਓ, ਕਿਉਂਕਿ ਜਦੋਂ ਤੁਸੀਂ ਪਾਸਵਰਡ ਲਗਾਓਗੇ, ਲੌਗਇਨ ਕਰੋਗੇ, ਉੱਥੇ ਸਿਰਫ ਤੁਹਾਡਾ ਬਾਇਓਮੈਟ੍ਰਿਕ ਯੂਜ਼ ਹੋਣਾ।
1: ਬਿਲਕੁਲ, ਇਹ ਤਾਂ ਹੈ, ਤਾਂ ਹੁਣ ਅਸੀਂ ਇਹ ਚਾਹੁੰਦੇ ਹਾਂ ਕਿ ਜੋ ਵੀ ਤੁਸੀਂ ਬਾਇਓਮੈਟ੍ਰਿਕ, ਉਹ ਤਾਂ ਹੋ ਗਿਆ, ਬਟ ਜੇ ਵੈਸੇ ਵੀ ਤੁਸੀਂ ਕੋਈ ਪਾਸਵਰਡ ਰੱਖ ਰਹੇ ਹੋ ਤਾਂ ਪਲੀਜ਼ ਬਹੁਤ ਜ਼ਿਆਦਾ ਸਟਰੋਂਗ ਪਾਸਵਰਡ ਬਣਾ ਕੇ ਰੱਖੋ, ਕਿਉਂਕਿ ਅੱਜ ਕੱਲ੍ਹ ਜਿਹੜੇ ਕੇਸਿਸ ਸਾਡੇ ਸਾਹਮਣੇ ਆ ਰਹੇ ਨੇ, ਹੈ ਨਾ, ਸਾਈਬਰ ਕ੍ਰਾਈਮ ਚਾਹੇ ਹੋ ਗਿਆ, ਕੁਛ ਵੀ ਹੋ ਗਿਆ, ਬਹੁਤ ਜ਼ਿਆਦਾ ਕੇਸਿਸ ਆ ਰਹੇ ਨੇ, ਤਾਂ ਅੱਜ ਦੀ ਡੇਟ 'ਚ ਅਸੀਂ ਜਿੰਨਾ ਆਪਣੇ ਆਪ ਨੂੰ ਸਿਕਿਓਰ ਕਰ ਸਕਦੇ ਹਾਂ ਉਹ ਸਾਡੇ ਲਈ ਉਨਾ ਹੀ ਬੈਨੀਫਿਸ਼ੀਅਲ
0: ਜੀ। ਮੈਨੂੰ ਐਵੇਂ ਲੱਗਦਾ ਕਿ ਸਿਰਫ ਸਮਾਰਟਫੋਨਸ ਰੱਖਣ ਨਾਲ ਆਪਾਂ ਸਮਾਰਟ ਨਹੀਂ ਹੁੰਦੇ, ਸਮਾਰਟਫੋਨਸ ਦਾ ਯੂਜ਼ ਵੀ ਅੱਛਾ ਹੋਣਾ ਚਾਹੀਦਾ, ਆਪਾਂ ਨੂੰ ਵੀ ਸਮਾਰਟ ਬਣਨਾ ਚਾਹੀਦਾ ਔਰ ਪਾਸਵਰਡ ਸਟਰੋਂਗ ਕਰਨੇ ਚਾਹੀਦੇ ਨੇ। ਸੋ ਅੱਜ ਵਰਲਡ ਪਾਸਵਰਡਸ ਡੇ ਵਾਲੇ ਦਿਨ ਆਈ ਹੋਪ ਕਿ ਸਾਰੇ ਆਪਣੇ ਪਾਸਵਰਡਸ ਅਪਡੇਟ ਜ਼ਰੂਰ ਕਰਨਗੇ ਅਤੇ ਟੈਕਨੋਲੋਜੀ ਦੇ ਨਾਲ ਸਮਾਰਟ ਬਣਨਗੇ।

0: ਹਾਂਜੀ ਦੋਸਤੋ, ਅਸੀਂ ਗੱਲ ਕਰ ਰਹੇ ਹਾਂ ਟਿਕਟੋਕਸ ਟੈਕਨੋਲੋਜੀ ਬਾਰੇ। ਅਸੀਂ ਅੱਜ ਦੀ ਡੇਟ ਦੀ ਗੱਲ ਕਰਦੇ ਹਾਂ। ਔਰ ਅਸੀਂ ਇੱਕ ਜ਼ਮਾਨਾ ਉਹ ਸੀ ਜਦੋਂ ਗਲਾਸਿਸ ਸਿਰਫ ਨਿਗਾਹ ਠੀਕ ਕਰਨ ਲਈ ਵਰਤੇ ਜਾਂਦੇ ਸੀ।
1: ਬਿਲਕੁਲ।
0: ਪਰ ਅੱਜ ਦੇ ਦੌਰ ਦੇ ਵਿੱਚ ਗਲਾਸਿਸ ਵੀ ਸਮਾਰਟ ਆ ਚੁੱਕੇ ਨੇ। ਅੱਜ ਕੱਲ੍ਹ ਬਹੁਤ ਸਾਰੀ ਕੰਪਨੀਜ਼ ਅਜਿਹੀਆਂ ਨੇ ਜੋ ਮਲਟੀਵਿਜ਼ਨ ਗਲਾਸਿਸ ਸਾਡੇ ਕੋਲ ਲੈ ਕੇ ਆ ਰਹੀ ਹੈ।
1: ਜੀ ਬਿਲਕੁਲ, ਮੈਨੂੰ ਲੱਗਦਾ ਕਿ ਮਲਟੀਵਿਜ਼ਨ ਗਲਾਸਿਸ ਇੱਕ ਐਸੀ ਟਰਮ ਹੈ ਜੋ ਸਭ ਨੇ ਬਹੁਤ ਜ਼ਿਆਦਾ ਕੋਮਨਲੀ ਸੁਣੀ ਹੋਏਗੀ ਜਾਂ ਥੋੜ੍ਹਾ ਬਹੁਤ ਕਿਸੇ ਨੂੰ ਪਤਾ ਵੀ ਹੋਏਗਾ। ਜੇ ਅਸੀਂ ਤੁਹਾਨੂੰ ਸਮਝਾਈਏ ਕਿ ਮਲਟੀਵਿਜ਼ਨ ਗਲਾਸਿਸ ਕੀ ਚੀਜ਼ ਹੈ, ਤਾਂ ਉਹ ਬੇਸਿਕਲੀ ਇੱਕ ਨੋਰਮਲ ਜਿਹੀ ਚੀਜ਼ ਹੈ ਕਿ ਜਿਵੇਂ ਆਪਾਂ ਰੈਗੂਲਰ ਬੇਸਿਸ 'ਤੇ ਆਪਾਂ ਗਲਾਸਿਸ ਯੂਜ਼ ਕਰਦੇ ਹਾਂ, ਤਾਂ ਗਲਾਸਿਸ ਯੂਜ਼ ਕਰਕੇ ਨੋਰਮਲ ਆਪਾਂ ਕੀ ਲੱਗਦਾ ਕਿ ਹਾਂ ਠੀਕ ਹੈ

0: ਕਲਾਸਿਸ ਲਗਾਏ, ਆਪਾਂ ਦੇਖ ਰਹੇ ਹਾਂ ਆਪਣੀ ਆਈਜ਼ ਦੀ ਜੋ ਵਿਜ਼ਨ ਹੈ ਜੋ ਘੱਟ ਸੀ, ਜੇ ਨਿਗ੍ਹਾ ਘੱਟ ਸੀ ਤਾਂ ਆਪਾਂ ਉਹ ਚਸ਼ਮਾ ਲਗਾਇਆ, ਆਪਣੀ ਨਿਗ੍ਹਾ ਠੀਕ ਹੋ ਗਈ। ਬਟ ਅੱਜ ਜੋ ਮਲਟੀਵਿਜ਼ਨ ਗਲਾਸਿਸ ਬਿਲਡ ਕੀਤੇ ਜਾ ਰਹੇ ਨੇ ਉਹ AI ਦੇ ਨਾਲ ਬਿਲਡ ਕੀਤੇ ਜਾ ਰਹੇ ਨੇ, ਮਤਲਬ ਜੋ ਤੁਸੀਂ ਦੇਖ ਰਹੇ ਹੋ ਉਹ ਤੁਹਾਡੇ ਗਲਾਸਿਸ ਵੀ ਉਹੀ ਦੇਖ ਰਹੇ ਨੇ।
1: ਮਤਲਬ ਤੁਸੀਂ ਯਕੀਨ ਕਰ ਸਕਦੇ ਹੋ ਗਲਾਸਿਸ ਵੀ ਅੱਜ ਕੱਲ੍ਹ ਬਿਲਟ ਇਨ AI ਵਿੱਚ ਆਉਣ ਲੱਗ ਪਏ ਨੇ?
0: ਬਿਲਕੁਲ, ਐਸੇ ਵੀ ਗਲਾਸਿਸ ਆਏ ਨੇ ਕਿ ਜਿਨ੍ਹਾਂ ਦੇ ਵਿੱਚ ਇਨਬਿਲਟ ਕੈਮਰਾ ਵੀ ਹੈ। ਤੁਸੀਂ ਜੋ ਵੀ ਦੇਖ ਰਹੇ ਹੋ ਆਪਣੇ ਆਸ ਪਾਸ, ਤੁਸੀਂ ਗਲਾਸਿਸ ਲਗਾਏ ਹੋਏ ਨੇ ਤਾਂ ਉਹਦੇ ਵਿੱਚ ਰਿਕਾਰਡਿੰਗ ਹੋ ਰਿਹਾ, ਔਰ ਰਿਕਾਰਡਿੰਗ ਤੁਸੀਂ ਆਪਣੇ ਫੋਨਸ ਦੇ ਵਿੱਚ ਦੇਖ ਸਕਦੇ ਹੋ।
1: ਬਿਲਕੁਲ, ਜਿਵੇਂ ਦੋਸਤ ਤੁਸੀਂ ਕਿਸੇ ਫੋਰਨ ਕੰਟਰੀ ਦੇ ਵਿੱਚ ਜਾ ਰਹੇ ਹੋ ਐਂਡ ਤੁਹਾਨੂੰ ਕੋਈ ਲੈਂਗੁਏਜ ਸਮਝ ਨਹੀਂ ਆ ਰਹੀ ਜਾਂ ਤੁਹਾਨੂੰ ਕੋਈ ਸਾਈਨ ਨਹੀਂ ਸਮਝ ਆ ਰਿਹਾ, ਐਂਡ ਤੁਹਾਡੇ ਗਲਾਸਿਸ ਉਹਨੂੰ ਸਾਰੀ ਟਰਾਂਸਲੇਸ਼ਨ ਉਹਦੀ ਤੁਹਾਡੇ ਸਾਹਮਣੇ ਰੱਖ ਦੇਣਗੇ ਕਿ ਇਹਦੀ ਟਰਾਂਸਲੇਸ਼ਨ ਇਹ ਹੈ। ਐਂਡ ਈਵਨ ਜੇ ਤੁਸੀਂ ਕਿਸੇ ਪਾਰਟੀ 'ਚ ਜਾ ਰਹੇ ਹੋ ਐਂਡ ਤੁਹਾਨੂੰ ਲੱਗਦਾ ਹੈ ਕਿ ਮੈਂ ਇਨਸਾਨ ਦੇਖਿਆ, ਤਾਂ ਤੁਹਾਡੇ ਗਲਾਸਿਸ ਤੁਹਾਨੂੰ ਦੱਸ ਦੇਣਗੇ ਕਿ ਹਾਂਜੀ ਇਹਦਾ ਨਾਮ ਇਹ ਹੈ ਅਤੇ ਇਸ ਇਨਸਾਨ ਨੂੰ ਤੂੰ ਇੱਥੇ ਮਿਲਿਆ ਹੋਇਆ।
0: ਬਿਲਕੁਲ, ਐਵੇਂ ਲੱਗਦਾ ਕਿ ਇਨਬਿਲਟ, ਆਪਾਂ ਕਹਿ ਸਕਦੇ ਕਿ ਇਨਬਿਲਟ ਬ੍ਰੇਨ ਬਣ ਚੁੱਕੇ ਨੇ ਗਲਾਸਿਸ ਕੀ, ਜੋ ਤੁਹਾਡੇ ਬ੍ਰੇਨ ਸੈਲਸ ਕੰਮ ਨਹੀਂ ਕਰ ਰਹੇ, ਤੁਸੀਂ ਯਾਦ ਨਹੀਂ ਰੱਖ ਪਾ ਰਹੇ ਚੀਜ਼ਾਂ, ਤੁਹਾਡੇ ਗਲਾਸਿਸ ਨੇ ਯਾਦ ਰੱਖੀਆਂ ਹੋਈਆਂ। ਸੋ ਬੇਸਿਕਲੀ ਆਪਾਂ ਕਾਰਟੂਨਸ ਦੇ ਵਿੱਚ ਐਵੇਂ ਦੇਖ ਦਿੰਦੇ ਸੀ ਨਾ ਕਿ ਜਦੋਂ ਆਪਾਂ ਕੁਛ ਚੱਲ ਰਿਹਾ ਜਾਂ ਕਿਸੇ ਨੇ ਗਲਾਸਿਸ ਲਗਾਇਆ ਤਾਂ ਉਹਦੇ ਵਿੱਚ ਪ੍ਰੋਪਰ ਮੈਮਰੀ ਜਾ ਕੇ, ਕਿੰਨੀ ਮੂਵੀਜ਼ ਦੇ ਵਿੱਚ ਵੀ ਆਪਾਂ ਦੇਖਿਆ ਤਾਂ ਉਹਦੇ 'ਚ ਪ੍ਰੋਪਰ ਮੈਮਰੀ ਉਹ ਸਕੈਨ ਹੋ ਕੇ ਤੁਹਾਡੇ ਸਾਹਮਣੇ ਦਿਖ ਜਾਂਦੀ ਹੈ। ਸੋ ਆਹੀ ਹੈ AI ਦਾ ਕਮਾਲ, ਟੈਕਨੋਲੋਜੀ ਦਾ ਕਮਾਲ। ਇੰਡੀਆ ਬਹੁਤ ਜ਼ਿਆਦਾ ਅੱਗੇ ਵੱਧ ਰਿਹਾ ਅਤੇ ਜਿਵੇਂ ਕਿ ਹੁਣ ਮਲਟੀਵਿਜ਼ਨ ਗਲਾਸਿਸ ਇੰਟਰੋਡਿਊਸ ਕੀਤੇ ਨੇ, ਐਵੇਂ ਟੈਕਨੋਲੋਜੀ ਹੋਰ ਵੀ ਬਹੁਤ ਕੁਛ ਨਵੀਆਂ ਚੀਜ਼ਾਂ ਇਨਵੈਂਟ ਕਰ ਰਹੀ ਹੈ, ਨਵੀਆਂ ਚੀਜ਼ਾਂ ਇੰਟਰੋਡਿਊਸ ਕਰ ਰਹੀ ਹੈ।
1: ਹਾਂਜੀ ਦੋਸਤੋ, ਅਤੇ ਜਿਵੇਂ ਅਸੀਂ ਮਲਟੀਵਿਜ਼ਨ ਗਲਾਸਿਸ ਦੀ ਗੱਲ ਕੀਤੀ ਹੈ ਤਾਂ ਇੱਕ ਹੋਰ ਚੀਜ਼ ਟੈਕਨੋਲੋਜੀ ਨੇ ਇੰਟਰੋਡਿਊਸ ਕੀਤੀ ਹੈ ਜਿਹਦਾ ਨਾਮ ਹੈ ਨਾਕੀ ਨਿਊਰਲ ਏਅਰਬਡਸ।
0: ਨਾਕੀ ਨਿਊਰਲ ਏਅਰਬਡਸ ਮਤਲਬ?
1: ਇਹ ਦੇਖੋ, ਇਹ ਕੋਈ ਆਮ ਏਅਰਬਡਸ ਨਹੀਂ ਹੈ, ਇਹਨਾਂ ਨੂੰ ਕਹਿੰਦੇ ਨੇ ਮਾਇੰਡ ਰੀਡਿੰਗ ਬਰਡਸ। ਵਾਓ, ਕੀ ਤੁਸੀਂ ਯਕੀਨ ਕਰ ਸਕਦੇ ਹੋ ਇਹਨਾਂ ਨੂੰ?
0: ਨਹੀਂ ਨਹੀਂ, ਮੈਨੂੰ ਲੱਗਦਾ ਅੱਜ ਕੱਲ੍ਹ ਤਾਂ ਫੋਨਸ ਤੋਂ ਹੀ ਹਲੇ ਅਸੀਂ ਬਾਹਰ ਨਹੀਂ ਆਏ ਸੀ ਕਿ ਹਾਂ ਓਕੇ ਗੂਗਲ, ਹੈਲੋ ਸੀਰੀ, ਜਾਂ ਫਿਰ ਆਪਾਂ ਕਹਿੰਦੇ ਹਾਂ ਕਿ ਇਹਨਾਂ ਨੂੰ ਹੀ ਕਹਿ ਕੇ ਕਮਾਂਡਸ ਦੇ ਕੇ ਆਪਾਂ ਕੰਮ ਕਰਾ ਸਕਦੇ ਸੀ। ਹੁਣ ਇਹ ਏਅਰਬਡਸ ਵਾਲਾ ਕੀ ਸਿਸਟਮ ਹੈ?
1: ਦੇਖੋ ਨਾ, ਇਹ ਤੁਹਾਡੇ ਬ੍ਰੇਨ ਸਿਗਨਲਸ ਅਤੇ ਤੁਹਾਡੇ ਫੇਸ ਦੇ ਜਿਹੜੇ ਮਸਲਸ ਨੇ ਉਹਨਾਂ ਦੀ ਹਰਕਤ ਨੂੰ ਪਛਾਣ ਲੈਂਦੇ ਨੇ। ਮਤਲਬ ਜੇ ਤੁਸੀਂ ਆਪਣਾ ਜੋ ਥੋੜ੍ਹਾ ਜਿਹਾ ਵੀ ਹਿਲਾਇਆ, ਠੀਕ ਹੈ, ਤਾਂ ਤੁਸੀਂ ਆਪਣਾ ਲੈਪਟੋਪ, ਸਮਾਰਟ ਹੋਮ ਲਾਈਟਸ ਜਾਂ ਇੱਥੋਂ ਤੱਕ ਕਿ ਵ੍ਹੀਲਚੇਅਰ ਨੂੰ ਵੀ ਕੰਟਰੋਲ ਕਰ ਸਕਦੇ ਹੋ।
0: ਓਕੇ, ਮਤਲਬ ਪ੍ਰੋਪਰ ਜੋ ਬ੍ਰੇਨ ਨੂੰ ਆਪਾਂ ਸਿਗਨਲਸ ਦਿੰਦੇ ਹਾਂ ਤਾਂ ਉਹ ਇੱਕ ਟੈਕਨੋਲੋਜੀ ਦੇ ਥਰੂ ਸਮਝ ਆ ਰਹੇ ਹੈ।
1: ਬਿਲਕੁਲ, ਇਹਨਾਂ ਨੂੰ ਕੈਨੇਡਾ ਦੀ ਇੱਕ ਕੰਪਨੀ ਨੇ ਤਿਆਰ ਕੀਤਾ ਸੀ, ਇੰਟਰੋਡਿਊਸ ਕੀਤਾ ਸੀ, ਅਤੇ ਇਹਦੇ ਪਿੱਛੇ ਦਿਮਾਗ ਲਾਉਣ ਵਾਲੇ ਦਾ ਨਾਮ ਹੈ ਡੇਵ ਸੇਗਲ।
0: ਮਾਈ ਗੋਡ, ਮੈਨੂੰ ਲੱਗਦਾ ਕਿ ਟੈਕਨੋਲੋਜੀ ਅੱਜ ਕੱਲ੍ਹ ਬਹੁਤ ਜ਼ਿਆਦਾ ਵਾਸਟ ਹੁੰਦੀ ਜਾ ਰਹੀ ਹੈ ਅਤੇ ਖੁਦ ਨੂੰ ਵੀ ਬਹੁਤ ਜ਼ਿਆਦਾ ਅਪਡੇਟਡ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਿਆ।
1: ਇਹ ਤਾਂ ਹੈ, ਦੇਖੋ ਜੇ ਅਸੀਂ ਇਹਦੀ ਕੀਮਤ ਦੀ ਗੱਲ ਕਰਦੇ ਹਾਂ ਨਾ ਤਾਂ ਲਗਭਗ $300, ਯਾਨੀ ਅਸੀਂ ਇੰਡੀਅਨ ਕਰੰਸੀ 'ਚ ਗੱਲ ਕਰਦੇ ਹਾਂ
0: 25,000 ਜੀ।
1: ਬਿਲਕੁਲ, ਤਾਂ ਦੋਸਤੋ ਜੇ ਤੁਹਾਡੇ ਹੱਥ ਵਿੱਚ ਇਹ ਆ ਜਾਏ ਤਾਂ ਕੀ ਤੁਸੀਂ ਇਹਨੂੰ ਵਰਤਣਾ ਚਾਹੋਗੇ?
0: ਬਿਲਕੁਲ, ਮੈਨੂੰ ਐਵੇਂ ਲੱਗਦਾ ਕਿ ਜਿੰਨਾ ਕੁ ਡਿਪੈਂਡੈਂਟ ਆਪਾਂ ਟੈਕਨੋਲੋਜੀਸ 'ਤੇ ਹੋ ਰਹੇ ਹਾਂ ਨਾ ਤਾਂ ਕਿਉਂ ਨਾ ਇਹਨੂੰ ਵੀ ਟਰਾਈ ਕੀਤਾ ਜਾਏ, ਬਿਕੋਜ਼ ਇਟਸ ਅ ਨਾਈਸ ਥਿੰਗ ਜੇ ਆਪਾਂ ਦੇਖਿਆ ਜਾਏ, ਕਿਉਂਕਿ ਜਿੰਨੇ ਵੀ ਲੋਕ ਨੇ, ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਕੈਪੇਬਲ ਹੋਣ ਕੰਮ ਕਰਨ ਦੇ। ਹੁਣ ਕਾਫੀ ਸਾਰੇ ਲੋਕ ਨੇ ਜਿਨ੍ਹਾਂ ਕੋਲ ਕੰਮ ਨਹੀਂ ਕੀਤਾ ਜਾਂਦਾ ਜਾਂ ਕਾਫੀ ਚੀਜ਼ਾਂ ਹੁੰਦੀਆਂ। ਮੈਨੂੰ ਲੱਗਦਾ ਕਿ ਇਹ ਜੋ ਟੈਕਨੋਲੋਜੀ ਹੈ ਨਾ, ਟੈਕਨੋਲੋਜੀ ਹਰ ਅੱਛੀ ਹੀ ਇੰਟਰੋਡਿਊਸ ਕੀਤੀ ਜਾਂਦੀ ਹੈ ਪਰ ਉਹਦਾ ਯੂਜ਼ ਸਹੀ ਹੋਣਾ ਚਾਹੀਦਾ। ਤਾਂ ਅਗਰ ਇਸ ਟੈਕਨੋਲੋਜੀ ਦਾ ਅੱਛੀ ਜਗ੍ਹਾ ਯੂਜ਼ ਕੀਤਾ ਜਾਏਗਾ, ਸਹੀ ਤਰੀਕੇ ਨਾਲ ਯੂਜ਼ ਕੀਤਾ ਜਾਏਗਾ, ਤਾਂ ਆਈ ਥਿੰਕ ਇੱਕ ਬਹੁਤ ਅੱਛੀ ਚੀਜ਼ ਇੰਟਰੋਡਿਊਸ ਕੀਤੀ ਗਈ ਹੈ ਜੋ ਕਿ ਬਹੁਤ ਫਾਇਦੇ ਵਾਲੀ ਚੀਜ਼ ਰਹੇਗੀ ਸਾਰਿਆਂ ਵਾਸਤੇ।
1: ਈਵਨ ਬਲਕਿ ਜਿਹੜੇ ਐਕਸਪਰਟਸ ਨੇ ਉਹਨਾਂ ਦਾ ਇਹ ਵੀ ਕਹਿਣਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਮਾਰਟਫੋਨ ਦੀ ਵਰਤੋਂ ਕਰਨ ਦਾ ਜਿਹੜਾ ਤਰੀਕਾ ਹੈ ਪੂਰੀ ਤਰ੍ਹਾਂ ਚੇਂਜ ਹੋ ਜਾਏਗਾ। ਬਿਨਾਂ ਬੋਲੇ, ਬਿਨਾਂ ਟੱਚ ਕੀਤੇ ਤੁਹਾਡੀ ਸਿਰਫ ਸੋਚ ਦੇ ਨਾਲ ਤੁਹਾਡਾ ਸਾਰਾ ਕੰਮ ਹੋਏਗਾ। ਤਾਂ ਦੋਸਤੋ, ਕੀ ਤੁਸੀਂ ਇਹ ਚਾਹੋਗੇ ਕਿ ਅਜਿਹੀ ਟੈਕਨੋਲੋਜੀ ਵਰਤਣਾ ਚੰਗੀ ਗੱਲ ਹੈ ਕਿ ਨਹੀਂ, ਕਿ ਜਿਹੜੀ ਤੁਹਾਡਾ ਦਿਮਾਗ ਤੁਹਾਡੇ ਥੋਟਸ ਨੂੰ ਪੜ੍ਹ ਸਕੇ?
0: ਬਿਲਕੁਲ, ਮੈਨੂੰ ਐਵੇਂ ਲੱਗਦਾ ਕਿ ਜਦੋਂ ਆਪਾਂ ਟੈਕਨੋਲੋਜੀਜ਼ ਇੰਟਰੋਡਿਊਸ ਹੁੰਦੀਆਂ ਨੇ, ਫਿਰ ਆਪਾਂ ਉਹਨਾਂ ਨੂੰ ਯੂਜ਼ ਕਰਦੇ ਹਾਂ, ਆਪਾਂ ਉਹਨਾਂ ਨੂੰ ਸਮਝਦੇ ਹਾਂ, ਤਾਂ ਆਪਣਾ ਮਾਇੰਡ ਵੀ ਉਵੇਂ ਹੀ ਅਪਡੇਟ ਹੁੰਦਾ ਰਹਿੰਦਾ ਅਤੇ ਆਪਾਂ ਉਹਨੇ ਡਿਪੈਂਡੈਂਟ ਹੁੰਦੇ ਜਾਂਦੇ ਹਾਂ। ਸੋ ਮੈਨੂੰ ਲੱਗਦਾ ਕਿ ਠੀਕ ਹੈ, ਟੈਕਨੋਲੋਜੀ ਦਾ ਯੂਜ਼ ਕਰੋ, ਅੱਛੀ ਚੀਜ਼ ਹੈ, ਬਟ ਉਹਨਾਂ 'ਤੇ ਇੰਨਾ ਜ਼ਿਆਦਾ ਵੀ ਡਿਪੈਂਡ ਨਾ ਹੋ ਕਿ ਤੁਹਾਡੇ ਦਿਮਾਗ ਨੂੰ ਵੀ AI ਹੀ ਯੂਜ਼ ਕਰਨ ਲੱਗ ਜੇ, ਬਿਕੋਜ਼ ਅੱਜ ਤਾਂ ਆਪਾਂ AI ਨੂੰ ਯੂਜ਼ ਕਰ ਰਹੇ ਹਾਂ, ਬਟ ਇਨ ਫਿਊਚਰ ਜਿੰਨਾ ਕੁ ਆਪਾਂ ਡਿਪੈਂਡ ਹੋ ਰਹੇ ਹਾਂ, ਆਈ ਡੋਂਟ ਥਿੰਕ ਸੋ ਕਿ ਆਪਾਂ ਇੰਨਾ ਜ਼ਿਆਦਾ ਡਿਪੈਂਡ ਹੋ ਕੇ AI ਨੂੰ ਕਮਾਂਡਸ ਦੇਵਾਂਗੇ। ਇਨ ਫਿਊਚਰ AI ਆਪਾਂ ਨੂੰ ਡਿਮਾਂਡਸ ਦੇਣ ਲੱਗ ਜਾਏਗਾ ਅਤੇ ਆਪਾਂ ਉਹਨਾਂ ਦੇ ਅਕੋਰਡਿੰਗ ਚੱਲਣ ਲੱਗ ਜਾਵਾਂਗੇ।
1: ਕਿਉਂਕਿ ਇੱਕ ਇਹ ਵੀ ਚੀਜ਼ ਹੁੰਦੀ ਹੈ ਕਿ ਜੇ ਸਾਨੂੰ ਪਤਾ ਹੈ ਕਿ ਸਾਡਾ ਸਾਰਾ ਕੰਮ AI ਕਰ ਰਿਹਾ ਤਾਂ ਅਸੀਂ ਖੁਦ ਕਰਨ ਦੀ ਕੁਛ ਕੋਸ਼ਿਸ਼ ਹੀ ਨਹੀਂ ਕਰਾਂਗੇ।

0: ਬਿਲਕੁਲ, ਕਿਉਂਕਿ ਆਪਾਂ ਡਿਪੈਂਡੈਂਟ ਹੀ ਇੰਨੇ ਜ਼ਿਆਦਾ ਹੋ ਗਿਆ ਹਰ ਇੱਕ ਚੀਜ਼ 'ਤੇ। ਸੋ ਬਸ ਇਸੇ ਤਰ੍ਹਾਂ ਅਸੀਂ ਚਾਹਵਾਂਗੇ ਕਿ ਤੁਸੀਂ ਵੀ ਅਪਡੇਟਡ ਰਹੋ, ਪਾਸਵਰਡਸ ਅਪਡੇਟ ਕਰੋ, ਰਵਿੰਦਰ ਨਾਥ ਟੈਗੋਰ ਜੀ ਨੂੰ ਯਾਦ ਕਰੋ, ਕਿਉਂਕਿ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਅਤੇ ਉਹਨਾਂ ਨੇ ਜੋ ਵੀ ਇੰਡੀਆ ਨੂੰ ਦਿੱਤਾ ਜਾਂ ਉਹਨਾਂ ਨੇ ਇੰਟਰਨੈਸ਼ਨਲੀ ਜੋ ਰੈਕਗਨਾਈਜੇਸ਼ਨ ਦਿੱਤੀ, ਆਪਾਂ ਉਸ ਲੈਗੇਸੀ ਨੂੰ ਸਾਂਭ ਕੇ ਰੱਖੀਏ ਅਤੇ ਉਹਨਾਂ ਨੂੰ ਯਾਦ ਕਰੀਏ। ਔਰ ਟੈਕਨੋਲੋਜੀ ਦੀ ਵੀ ਕਾਫੀ ਗੱਲਾਂ ਕੀਤੀਆਂ ਗਈਆਂ ਤੁਹਾਡੇ ਨਾਲ, ਤਾਂ ਆਈ ਹੋਪ ਤੁਹਾਨੂੰ ਅੱਛੀਆਂ ਵੀ ਲੱਗੀਆਂ ਹੋਣਗੀਆਂ। ਵੈਸੇ ਵੀ ਬਹੁਤ ਇਨਫੋਰਮੇਟਿਵ ਸੈਗਮੈਂਟਸ ਰਹੇ। UPSC ਬਾਰੇ ਆਪਾਂ ਗੱਲ ਕੀਤੀ, ਜਿਹਨੇ ਸਿਵਲ ਸਰਵਿਸਿਜ਼ ਦੇ ਐਗਜ਼ਾਮ ਦੇਣੇ ਹੈ, UPSC ਦੀ ਤਿਆਰੀ ਕਰਨੀ ਹੈ, ਉਹ ਕਿਸ ਤਰੀਕੇ ਨਾਲ, ਕਿਸ ਕੋਨਸਨਟ੍ਰੇਸ਼ਨ ਨਾਲ, ਕੀ ਸਟੈਪਸ ਨੇ ਜੋ ਯੂਜ਼ ਕਰਕੇ ਅਪਣਾ ਕੇ ਉਸ ਤਿਆਰੀ ਕਰ ਸਕਦੇ ਨੇ, ਅਸੀਂ ਸਭ ਡਿਸਕਸ ਕੀਤਾ। ਆਈ ਹੋਪ ਕਿ ਤੁਹਾਨੂੰ ਵੀ ਮਜ਼ਾ ਆਏਗਾ। ਪਰ ਹੁਣ ਸਮਾਂ ਹੈ ਇਜਾਜ਼ਤ ਦਾ, ਮੈਨੂੰ ਲੱਗਦਾ ਗੱਲਾਂ ਖਤਮ ਨਹੀਂ ਹੁੰਦੀਆਂ, ਬਟ ਇਜਾਜ਼ਤ ਹਮੇਸ਼ਾ ਲੈਣੀ ਪੈਂਦੀ ਹੈ। ਨਹੀਂ,
1: ਇਹ ਤਾਂ ਗੱਲ ਹੈ,
0: ਸਾਨੂੰ ਦਿਓ ਇਜਾਜ਼ਤ, ਮੈਨੂੰ RJ ਰੁਸ਼ੀ ਨੂੰ
1: ਅਤੇ ਮੈਨੂੰ RJ ਹਟਨੀਤ ਨੂੰ।
0: ਨਮਸਕਾਰ।

FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਤੇ ਮੈਂ ਅੱਜ ਰਾਜਵੀ ਲੈ ਕੇ ਪੇਸ਼ ਹੋ ਗਈ ਹਾਂ ਤੁਹਾਡੇ ਪਸੰਦੀਦਾ ਪ੍ਰੋਗਰਾਮ ਜਿਸਦਾ ਨਾਮ ਹੈ ਲਵ ਯੂ ਜ਼ਿੰਦਗੀ। ਕਹਾਣੀਆਂ ਹੋਣਗੀਆਂ ਇਹਦੇ ਵਿੱਚ ਮੋਟੀਵੇਸ਼ਨਲ। ਲਾਈਫ ਦੇ ਵਿੱਚ ਕਿਤੇ ਡਿੱਗ ਰਹੇ ਹੋ, ਕੋਈ ਗੱਲ ਨਹੀਂ, ਕਿਉਂਕਿ ਕਹਾਣੀਆਂ ਤੋਂ ਇੰਸਪਾਇਰ ਹੁੰਦੇ ਆ ਅਤੇ ਕਹਾਣੀ ਵੀ ਇਨਸਾਫ ਆਪ ਹੀ ਬਣਾਉਂਦੇ ਆ। ਕਿਰਦਾਰ ਜਿਹੜਾ ਮਰਜ਼ੀ ਹੋਵੇ ਜ਼ਿੰਦਗੀ ਦੇ ਵਿੱਚ, ਜਦ ਤੱਕ ਉਹ ਮਿਹਨਤ ਨਹੀਂ ਕਰਦਾ ਉਦੋਂ ਤੱਕ ਉਹਦੇ ਵਿੱਚ ਨਿਖਾਰ ਬਿਲਕੁਲ ਨਹੀਂ ਆਉਂਦਾ। ਕੱਚ ਦੇ ਬਾਰੇ ਤਾਂ ਸਾਰਿਆਂ ਨੇ ਸੁਣਿਆ ਹੈ ਕਿ ਕੱਚ ਜਦੋਂ ਟੁੱਟ ਜਾਂਦਾ ਆ ਤਾਂ ਫਿਰ ਟੁਕੜੇ ਟੁਕੜੇ ਚੁੱਕਣੇ ਔਖੇ ਹੋ ਜਾਂਦੇ ਆ। ਲੇਕਿਨ ਕੱਚ ਦੇ ਉੱਤੇ ਬਹੁਤ ਹੀ ਮਹਾਨ ਸਕਾਲਰ ਹੈ, ਉਹਨਾਂ ਨੇ ਇੱਕ ਲਾਈਨ ਦੱਸੀ ਹੈ ਕਿ ਅਜੇ ਕੱਚ ਹਾਂ ਤਾਂ ਸਾਰਿਆਂ ਨੂੰ ਚੁੱਭਦਾ ਹਾਂ, ਪਰ ਜਦੋਂ ਕੱਚ ਦਾ ਸ਼ੀਸ਼ਾ ਬਣ ਜਾਂਦਾ ਆ ਫਿਰ ਸਾਰਾ ਜ਼ਮਾਨਾ ਉਹਨੂੰ ਹੀ ਦੇਖਦਾ ਆ। ਅਤੇ ਜਦੋਂ ਜ਼ਮਾਨਾ ਦੇਖਦਾ ਆ ਤਾਂ ਜਜ਼ਬਾ ਰੱਖਣਾ ਵੀ ਬਹੁਤ ਜ਼ਰੂਰੀ ਹੈ। ਅਤੇ ਜਜ਼ਬੇ ਦੇ ਉੱਤੇ ਵੀ ਇੱਕ ਸਕਾਲਰ ਨੇ ਗੱਲ ਕਹੀ ਕਿ ਜਜ਼ਬਾ ਰੱਖੋ ਹਰ ਪਲ ਜਿੱਤਣ ਦਾ, ਕਿਉਂਕਿ ਕਿਸਮਤ ਬਦਲੇ ਨਾ ਬਦਲੇ ਲੇਕਿਨ ਵਕਤ ਜ਼ਰੂਰ ਬਦਲਦਾ। ਅਤੇ ਵਕਤ ਹੁਣ ਵੀ ਬਦਲ ਰਿਹਾ ਆ, ਦਿਨ ਪ੍ਰਤੀ ਦਿਨ ਹਰ ਪਲ ਸੈਕਿੰਡ ਵੱਧਦੇ ਜਾ ਰਹੇ ਨੇ। ਬਸ ਸਾਡੇ ਹੱਥ ਆ ਕਿ ਉਹਨੂੰ ਕਿਵੇਂ ਸਾਂਭਣਾ ਹੈ ਅਤੇ ਕਿੱਦਾਂ ਸਾਂਭਣਾ।

ਦਿਲ ਕਲੇਜਾ ਕਹਿਣ ਨੂੰ ਤਾਂ ਇੱਕੋ ਜਿਹੇ ਸ਼ਬਦ ਨੇ, ਪਰ ਕਦੇ ਨਾ ਕਿਸੇ ਦੇ ਵਰਡਸ ਸਾਡੇ ਦਿਲ ਨੂੰ ਬਹੁਤ ਚੁੱਭ ਜਾਂਦੇ ਨੇ। ਤਾਂ ਸਕੋਲਰਸ ਕਹਿੰਦੇ ਨੇ ਕਿ ਸਾਡੇ ਦਿਲ ਕਲੇਜੇ ਫੌਲਾਦ ਦੇ ਨੇ, ਜ਼ਖਮ ਖਾ ਕੇ ਵੀ ਜਰਨਾ ਜਾਣਦੇ ਆ, ਨਦੀ ਜ਼ੁਲਮ ਦੀ ਭਾਵੇਂ ਤੂਫਾਨ ਬਣ ਜਾਵੇ, ਡੁੱਬ ਡੁੱਬ ਕੇ ਵੀ ਅਸੀਂ ਤਰਨਾ ਜਾਣਦੇ ਆ। ਜੋ ਜਾਗਤ ਹੈ ਵੋ ਪਾਵਤ ਹੈ, ਜੋ ਸੋਵਤ ਹੈ ਵੋ ਖੋਵਤ ਹੈ। ਉਹਦੇ ਲਈ ਲਿਖਿਆ ਕਿ ਜੇ ਸੁੱਤਾ ਰਹਿ ਗਿਆ ਤਾਂ ਜ਼ਿੰਦਗੀ ਤੇਰੀ ਸੁਪਨਿਆਂ 'ਚ ਲੰਘੇਗੀ, ਜੇ ਸੁੱਤਾ ਰਹਿ ਗਿਆ ਤਾਂ

ਸਮਾਂ ਬਹੁਤ ਬਲਵਾਨ ਹੈ, ਸਮਾਂ ਸਾਨੂੰ ਬਹੁਤ ਕੁਝ ਸਿਖਾ ਕੇ ਜਾਂਦਾ ਹੈ ਤੇ ਕਈ ਵਾਰ ਸਿੱਖਿਆ ਹੋਇਆ ਵੀ ਸਮਾਂ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਦੇ ਜਾਂਦਾ। ਸਮੇਂ ਤੇ ਲਿਖਿਆ ਕਿ ਸਮਾਂ ਵੀ ਸਿਖਾਉਂਦਾ ਹੈ ਤੇ ਅਧਿਆਪਕ ਵੀ, ਪਰ ਦੋਵਾਂ ਵਿੱਚ ਫਰਕ ਸਿਰਫ ਇੰਨਾ ਹੈ ਕਿ ਅਧਿਆਪਕ ਸਿਖਾ ਕੇ ਇਮਤਿਹਾਨ ਲੈਂਦਾ ਹੈ ਤੇ ਸਮਾਂ ਇਮਤਿਹਾਨ ਲੈ ਕੇ ਸਿਖਾਉਂਦਾ ਹੈ। ਬਹੁਤ ਸਾਰੇ ਲੋਕ ਦੂਰ ਜਾਂਦੇ ਨੇ, ਦੂਸਰੇ ਦੇਸ਼ ਜਾਂਦੇ ਨੇ, ਦੂਸਰੇ ਦੇਸ਼ ਜਾ ਕੇ ਮਿਹਨਤ ਕਰਦੇ ਨੇ, ਬਹੁਤ ਤੁਰਦੇ ਨੇ, ਕਈ ਵਾਰ ਥੱਕ ਜਾਂਦੇ ਨੇ, ਅੱਕ ਜਾਂਦੇ ਨੇ, ਡਿੱਗ ਜਾਂਦੇ ਨੇ, ਉੱਠਣ ਨੂੰ ਮਨ ਨਹੀਂ ਕਰਦਾ। ਚਾਰ ਕੁ ਲਾਈਨਾਂ ਉਹਨਾਂ ਲਈ ਕਿ ਲੰਮੇ ਪੈਂਡੇ ਨੇ ਥੱਕਣਾ ਕਿਉਂ, ਲੰਮੇ ਪੈਂਡੇ ਨੇ ਥੱਕਣਾ ਕਿਉਂ, ਰੱਬ ਪਰਖਦਾ ਅੱਕਣਾ ਕਿਉਂ,

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਰੇਸ਼ਨ ਸੰਦੂਰ ਦੀ ਪਹਿਲੀ ਵਰ੍ਹੇਗੰਢ ਅਤੇ ਹਥਿਆਰਬੰਦ ਬਲਾਂ ਦੀ ਬਹਾਦਰੀ ਨੂੰ ਨਮਨ ਕਰਦਿਆਂ ਦਹਿਸ਼ਤਗਰਦੀ ਅਤੇ ਇਸ ਦੀ ਹਮਾਇਤ ਕਰਨ ਵਾਲੇ ਤੰਤਰ ਨੂੰ ਖਤਮ ਕਰਨ ਲਈ ਰਾਸ਼ਟਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਈਡੀ ਵੱਲੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਤੋਂ ਜ਼ਮੀਨ ਦੀ ਵਰਤੋਂ 'ਚ ਤਬਦੀਲੀ ਬਾਰੇ ਲਾਇਸੈਂਸ ਧੋਖਾਧੜੀ ਦੇ ਸੰਬੰਧ ਵਿੱਚ ਪੰਜਾਬ ਦੇ ਮੋਹਾਲੀ ਅਤੇ ਚੰਡੀਗੜ੍ਹ ਵਿੱਚ 12 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ 4 ਦਿਨਾਂ ਦੀ ਸ਼ੁਕਰਾਨਾ ਯਾਤਰਾ ਦੇ ਹਿੱਸੇ ਵਜੋਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਫਰੀਦਕੋਟ ਵਿੱਚ ਗੈਰ ਕਾਨੂੰਨੀ ਖਾਦ ਅਤੇ ਕੀਟਨਾਸ਼ਕ ਪੈਕੇਜਿੰਗ ਯੂਨਿਟ ਦਾ ਪਰਦਾਫਾਸ਼। ਅਤੇ IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜੈਂਟਸ ਦਾ ਮੁਕਾਬਲਾ ਲਖਨਊ 'ਚ ਸ਼ਾਮੀ 7:30 ਵਜੇ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਦੇਸ਼ ਅੱਜ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ 'ਤੇ ਹਥਿਆਰਬੰਦ ਬਲਾਂ ਦੀ ਬਹਾਦਰੀ ਨੂੰ ਨਮਨ ਕੀਤਾ ਹੈ। ਉਹਨਾਂ ਨੇ ਦਹਿਸ਼ਤਗਰਦੀ ਅਤੇ ਇਸ ਨੂੰ ਹਮਾਇਤ ਦੇਣ ਵਾਲੇ ਤੰਤਰ ਨੂੰ ਤਬਾਹ ਕਰਨ ਲਈ ਰਾਸ਼ਟਰ ਦੀ ਵਚਨਬੱਧਤਾ ਨੂੰ ਦੁਹਰਾਇਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਆਪਰੇਸ਼ਨ ਸਿੰਦੂਰ ਦੌਰਾਨ ਬੇਮਿਸਾਲ ਹਿੰਮਤ, ਸਟੀਕਤਾ ਅਤੇ ਦ੍ਰਿੜਤਾ ਦਿਖਾਈ। ਉਹਨਾਂ ਇਹ ਵੀ ਕਿਹਾ ਕਿ ਸੁਰੱਖਿਆ ਬਲਾਂ ਨੇ ਪਹਿਲਗਾਮ ਵਿੱਚ ਬੇਕਸੂਰ ਨਾਗਰਿਕਾਂ ਦੇ ਹਮਲਾ ਕਰਨ ਵਾਲਿਆਂ ਨੂੰ ਢੁਕਵਾਂ ਜਵਾਬ ਦਿੱਤਾ ਹੈ। ਆਪਣੇ ਸੰਸਕ੍ਰਿਤ ਸ਼ਲੋਕ ਸੁਭਾਸ਼ਤਮ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਵਿੱਚ ਭਾਰਤ ਦੀ ਅਸਾਧਾਰਨ ਜਿੱਤ, ਦੇਸ਼ ਦੇ ਬਹਾਦਰ ਫੌਜਾਂ ਦੀ ਸ਼ਾਨਦਾਰ ਬਹਾਦਰੀ ਅਤੇ ਦੇਸ਼ ਭਗਤੀ ਦੀ ਇੱਕ ਪ੍ਰੇਰਨਾਦਾਇਕ ਮਿਸਾਲ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕਈ ਹੋਰ ਮੰਤਰੀਆਂ ਨੇ ਆਪਰੇਸ਼ਨ ਸਿੰਦੂਰ ਵਿੱਚ ਹਥਿਆਰਬੰਦ ਫੌਜਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ। ਆਪਰੇਸ਼ਨ ਸਿੰਦੂਰ ਤਿੰਨੋਂ ਫੌਜਾਂ ਦੀ ਸਟੀਕਤਾ ਅਤੇ ਆਪਸੀ ਤਾਲਮੇਲ ਵਾਲੀ ਜਵਾਬੀ ਕਾਰਵਾਈ ਦੇ ਪ੍ਰਤੀਕ ਵਜੋਂ ਯਾਦ ਕੀਤਾ ਜਾਏਗਾ। ਪੇਸ਼ ਹੈ ਇੱਕ ਰਿਪੋਰਟ।
1: ਕੰਧੋਂ ਸੇ ਮਿਲਤੇ ਹੈ ਕੰਧੇ, ਕਦਮੋਂ ਸੇ ਕਦਮ ਮਿਲਤੇ ਹੈ, ਹਮ ਚਲਤੇ ਹੈ ਜਬ ਐਸੇ ਤੋ ਦਿਲ ਦੁਸ਼ਮਨ ਕੇ ਹਿਲਤੇ ਹੈ।
2: ਪਿਛਲੇ ਸਾਲ ਪਹਿਲਗਾਮ ਦਹਿਸ਼ਤਗਰਦ ਹਮਲਾ, ਜਿਸ ਵਿੱਚ 26 ਬੇਕਸੂਰ ਨਾਗਰਿਕਾਂ ਦੀ ਜਾਨ ਚਲੀ ਗਈ ਸੀ, ਤੋਂ ਬਾਅਦ 6-7 ਮਈ ਦੀ ਦਰਮਿਆਨੀ ਰਾਤ ਨੂੰ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਗਿਆ ਸੀ। ਆਪਰੇਸ਼ਨ ਨੂੰ ਕੰਟਰੋਲ ਰੇਖਾ ਦੇ ਪਾਰ ਅਤੇ ਪਾਕਿਸਤਾਨ ਦੇ ਅੰਦਰ ਦਹਿਸ਼ਤਗਰਦ ਢਾਂਚੇ ਨੂੰ ਤਬਾਹ ਕਰਨ ਲਈ ਇੱਕ ਦੰਡਕਾਰੀ ਅਤੇ ਨਿਸ਼ਾਨਾਬੱਧ ਮੁਹਿੰਮ ਵਜੋਂ ਤਿਆਰ ਕੀਤਾ ਗਿਆ ਸੀ। ਇਸ ਦੇ ਤਹਿਤ ਭਾਰਤੀ ਹਥਿਆਰਬੰਦ ਬਲਾਂ ਵੱਲੋਂ ਕੀਤੇ ਗਏ ਸੁਚੱਜੇ ਤਾਲਮੇਲ ਵਾਲੇ ਹਮਲੇ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ 9 ਦਹਿਸ਼ਤਗਰਦ ਕੈਂਪਾਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ 100 ਤੋਂ ਵੱਧ ਦਹਿਸ਼ਤਗਰਦ, ਉਹਨਾਂ ਦੇ ਟ੍ਰੇਨਰ, ਹੈਂਡਲਰ ਅਤੇ ਸਹਿਯੋਗੀ ਮਾਰੇ ਗਏ। ਜ਼ਿਆਦਾਤਰ ਦਹਿਸ਼ਤਗਰਦ ਜੈਸ਼ ਏ ਮੁਹੰਮਦ, ਲਸ਼ਕਰ ਏ ਤੋਇਬਾ ਅਤੇ ਹਿਜ਼ਬੁਲ ਮੁਜਾਹਿਦੀਨ ਵਰਗੇ ਸੰਗਠਨਾਂ ਨਾਲ ਸੰਬੰਧਿਤ ਸਨ। ਇਸ ਭਾਰੀ ਨੁਕਸਾਨ ਤੋਂ ਬਾਅਦ ਪਾਕਿਸਤਾਨ ਜੰਗ ਬੰਦੀ ਦਾ ਸਹਾਰਾ ਲੈਣ ਲਈ ਮਜਬੂਰ ਹੋ ਗਿਆ। ਇਸ ਆਪਰੇਸ਼ਨ ਨੇ ਜ਼ਮੀਨ, ਹਵਾ ਅਤੇ ਸਮੁੰਦਰ ਵਿੱਚ ਉੱਚ ਸਟੀਕਤਾ ਅਤੇ ਤਾਲਮੇਲ ਵਾਲੀ ਫੌਜੀ ਕਾਰਵਾਈ ਦੀ ਭਾਰਤ ਦੀ ਸਮਰੱਥਾ ਦਾ ਵਿਖਾਲਾ ਕੀਤਾ। ਆਪਰੇਸ਼ਨ ਸਿੰਦੂਰ ਦੀ ਸ਼ੁਰੂਆਤ ਤੋਂ ਬਾਅਦ ਦਹਿਸ਼ਤਗਰਦੀ ਪ੍ਰਤੀ ਭਾਰਤ ਦੇ ਜਵਾਬ ਨੂੰ ਅੰਤਰਰਾਸ਼ਟਰੀ ਭਾਈਚਾਰੇ ਤੋਂ ਮਜ਼ਬੂਤ ਹਮਾਇਤ ਮਿਲੀ। ਇਸ ਆਪਰੇਸ਼ਨ ਨੂੰ ਭਾਰਤ ਦੇ ਰੱਖਿਆ ਇਤਿਹਾਸ ਵਿੱਚ ਫੌਜੀ ਸਟੀਕਤਾ, ਫੌਜਾਂ ਦੇ ਆਪਸੀ ਸਹਿਯੋਗ ਅਤੇ ਰਾਸ਼ਟਰੀ ਸੰਕਲਪ ਦੇ ਪ੍ਰਤੀਕ ਵਜੋਂ ਯਾਦ ਕੀਤਾ ਜਾਏਗਾ। ਬਿਊਰੋ ਰਿਪੋਰਟਸ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: ਇਨਫੋਰਸਮੈਂਟ ਡਾਇਰੈਕਟਰ ਵੱਲੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ GMADA ਤੋਂ ਜ਼ਮੀਨ ਦੀ ਵਰਤੋਂ 'ਚ ਤਬਦੀਲੀ ਬਾਰੇ ਲਾਇਸੈਂਸ ਪ੍ਰਾਪਤ ਕਰਨ ਵਿੱਚ ਵੱਡੇ ਪੱਧਰ 'ਤੇ ਜਾਲਸਾਜ਼ੀ ਅਤੇ ਸੈਂਕੜੇ ਕਰੋੜ ਇਕੱਠੇ ਕਰਨ ਲਈ ਜਨਤਾ ਨਾਲ ਧੋਖਾਧੜੀ ਦੇ ਸੰਬੰਧ ਵਿੱਚ ਪੰਜਾਬ ਵਿੱਚ ਮੋਹਾਲੀ ਅਤੇ ਚੰਡੀਗੜ੍ਹ ਵਿੱਚ 12 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ED ਮੁਤਾਬਿਕ ਨਿਤਿਨ ਗੋਇਲ ਨਾਲ ਜੁੜੀਆਂ ਥਾਵਾਂ 'ਤੇ ਤਲਾਸ਼ੀ ਲਈ ਜਾ ਰਹੀ ਹੈ, ਕਿਉਂਕਿ ਉਹ ਕਥਿਤ ਤੌਰ 'ਤੇ

0: ਉਹਨਾਂ ਬਿਲਡਰਾਂ ਦੀ ਮਦਦ ਕਰ ਰਿਹਾ ਸੀ ਜਿਨ੍ਹਾਂ ਨੇ GMA DA ਫੀਸਾਂ ਦਾ ਭੁਗਤਾਨ ਨਹੀਂ ਕੀਤਾ ਅਤੇ ਉਹਨਾਂ ਬਿਲਡਰਾਂ ਲਈ ਸਿਆਸੀ ਸੁਰੱਖਿਆ ਜੁਟਾ ਰਿਹਾ ਸੀ। ਉਹ ਪੰਜਾਬ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਡਿਊਟੀ ਤੇ ਅਧਿਕਾਰੀ ਰਾਜਵੀਰ ਘੁੰਮਣ ਦਾ ਨਜ਼ਦੀਕੀ ਸਾਥੀ ਹੈ। ਏਜੰਸੀ ਨੇ ਕਿਹਾ ਕਿ ਨਿਤਿਨ ਕੋਹਲ ਤੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਸੰਪਰਕ ਅਧਿਕਾਰੀ ਵਜੋਂ ਕੰਮ ਕਰਨ ਦਾ ਸ਼ੱਕ ਹੈ। ਇਸ ਦੌਰਾਨ ਇਸ ਛਾਪੇਮਾਰੀ ਦੇ ਸਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ 4 ਦਿਨਾਂ ਦੀ ਸ਼ੁਕਰਾਨਾ ਯਾਤਰਾ ਦੇ ਹਿੱਸੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਲਾਗੂ ਹੋਣ ਤੇ ਪਰਮਾਤਮਾ ਦਾ ਧੰਨਵਾਦ ਕੀਤਾ। ਉਹਨਾਂ ਨੇ ਇਸ ਕਾਨੂੰਨ ਨੂੰ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਸਖ਼ਤ ਸਜ਼ਾ ਯਕੀਨੀ ਬਣਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਅਤੇ ਮਰਿਆਦਾ ਦੀ ਰਾਖੀ ਲਈ ਇਤਿਹਾਸਕ ਕਦਮ ਦੱਸਿਆ। ਬਾਅਦ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਮਰਿਆਦਾ ਕਾਇਮ ਰੱਖਣਾ ਸਾਡਾ ਸਮੂਹਕ ਫਰਜ਼ ਏ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਇਹ ਯਕੀਨੀ ਬਣਾਉਂਦਾ ਹੈ ਕਿ ਇਸ ਨਾ ਮੁਆਫ਼ੀ ਯੋਗ ਅਪਰਾਧ ਦੇ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਮਿਸਾਲੀ ਸਜ਼ਾ ਦਾ ਸਾਹਮਣਾ ਕਰਨਾ ਪਏਗਾ। ਇਹ 4 ਦਿਨਾਂ ਸ਼ੁਕਰਾਨਾ ਯਾਤਰਾ ਅੱਜ ਜਲੰਧਰ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਇਹ ਤਖ਼ਤ ਸ੍ਰੀ ਦਮਦਮਾ ਸਾਹਿਬ, ਮਸਤਵਾਣਾ ਸਾਹਿਬ, ਦੁੱਖ ਨਿਵਾਰਨ ਸਾਹਿਬ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਜਾਏਗੀ। 4 ਦਿਨਾਂ ਦੀ ਯਾਤਰਾ ਦੀ ਸਮਾਪਤੀ 9 ਮਈ ਨੂੰ ਫਤਿਹਗੜ੍ਹ ਸਾਹਿਬ ਵਿੱਚ ਕੀਤੀ ਜਾਏਗੀ। ਪੰਜਾਬ ਭਾਜਪਾ ਦੇ ਇੱਕ ਵਫਦ ਨੇ ਆਪਣੇ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਅੱਜ ਪੁਲਿਸ ਡਾਇਰੈਕਟਰ ਜਨਰਲ ਗੌਰਵ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਝੂਠੇ, ਭੜਕਾਊ ਅਤੇ ਬੇਬੁਨਿਆਦ ਬਿਆਨ ਦੇਣ ਦੇ ਦੋਸ਼ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਿਲਾਫ਼ FIR ਦਰਜ ਕਰਨ ਲਈ ਸ਼ਿਕਾਇਤ ਸੌਂਪੀ, ਜਿਸ ਵਿੱਚ ਭਾਜਪਾ ਨੂੰ ਜਲੰਧਰ ਵਿੱਚ PSF ਪੰਜਾਬ ਫਰੰਟੇ ਸਦਰ ਮੁਕਾਮ ਅਤੇ ਅੰਮ੍ਰਿਤਸਰ ਵਿੱਚ ਇੱਕ ਫੌਜੀ ਟਿਕਾਣੇ ਨੇੜੇ ਹੋਏ ਦੋਹਰੇ ਧਮਾਕਿਆਂ ਲਈ ਜ਼ਿੰਮੇਵਾਰ ਦੱਸਿਆ ਗਿਆ। ਬਾਅਦ ਵਿੱਚ ਚੰਡੀਗੜ੍ਹ ਵਿੱਚ ਪੰਜਾਬ ਪੁਲਿਸ ਸਦਰ ਮੁਕਾਮ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਸੱਚਾਈ ਦਾ ਪਤਾ ਲਾਉਣ ਲਈ ਕੇਸ ਰਾਸ਼ਟਰੀ ਜਾਂਚ ਏਜੰਸੀ NIA ਨੂੰ ਸੌਂਪਿਆ ਜਾਣਾ ਚਾਹੀਦਾ ਹੈ।
1: ये NIA के जुम्मे लगाए हम जितनी हमारी समझ है किसी से भी करवाए, बट दिस नीड्स टू बी एग्जामिन्ड। ये बात आई कहाँ से, किसने बताया, कौन हमारे में मोल है? BJP में अगर कोई है तो BJP वालों को पकड़ो, अगर कोई सुप्रीमो के ऑफिस में बैठा है या किसी और की तरफ से डायरेक्शन है तो उसको पकड़ो, पर ये बात इसको सिरे लगनी चाहिए। बहुत बड़ा एक कलंक, इन्होंने डेफेमेशन का केस भी दिल्ली में इन पे फाइल किया गया, सारा कुछ करेंगे।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xnla@AIR ਸੂਬੇ ਵਿੱਚ ਨਕਲੀ ਖੇਤੀ ਉਤਪਾਦਾਂ 'ਤੇ ਵੱਡੀ ਕਾਰਵਾਈ ਕਰਦਿਆਂ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਫਰੀਦਕੋਟ ਦੀ ਇੱਕ ਰਿਹਾਇਸ਼ੀ ਸੰਪਤੀ 'ਤੇ ਛਾਪਾ ਮਾਰਿਆ ਅਤੇ ਬਿਨਾਂ ਕਿਸੇ ਲਾਇਸੈਂਸ ਜਾਂ ਕਾਨੂੰਨੀ ਪ੍ਰਵਾਨਗੀ ਤੋਂ ਚੱਲ ਰਹੀ ਗੈਰ ਕਾਨੂੰਨੀ ਖਾਦ ਅਤੇ ਕੀਟਨਾਸ਼ਕ ਪੈਕੇਜਿੰਗ ਯੂਨਿਟ ਦਾ ਪਰਦਾਫਾਸ਼ ਕੀਤਾ। ਆਹ ਸਿਟੀ ਪੁਲਿਸ ਸਟੇਸ਼ਨ ਫਰੀਦਕੋਟ ਵਿਖੇ ਉਸ ਮਕਾਨ ਦੇ ਮਾਲਕ ਵਿਰੁੱਧ FIR ਦਰਜ ਕੀਤੀ ਗਈ ਹੈ ਜਿੱਥੋਂ ਗੈਰ ਕਾਨੂੰਨੀ ਅਤੇ ਮਿਆਦ ਪੁੱਗੀਆਂ ਖੇਤੀ ਵਸਤਾਂ ਬਰਾਮਦ ਹੋਈਆਂ ਨੇ। ਇਸ ਸੰਬੰਧੀ ਵੇਰਵੇ ਸਾਂਝੇ ਕਰਦਿਆਂ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਭਰੋਸੇਯੋਗ ਹਲਕਿਆਂ ਤੋਂ ਮਿਲੀ ਪੁਖਤਾ ਇਤਲਾਹ 'ਤੇ ਕਾਰਵਾਈ ਕਰਦੇ ਹੋਏ ਖੇਤੀਬਾੜੀ ਵਿਭਾਗ ਦੀ ਟੀਮ ਨੇ ਸਥਾਨਕ ਪੁਲਿਸ ਦੀ ਮੌਜੂਦਗੀ ਵਿੱਚ ਮਕਾਨ 'ਤੇ ਛਾਪੇਮਾਰੀ ਕੀਤੀ। ਉਕਤ ਸੰਪਤੀ ਦਾ ਮਾਲਕ ਕਥਿਤ ਤੌਰ 'ਤੇ ਗੈਰ ਕਾਨੂੰਨੀ ਖਾਦ ਅਤੇ ਕੀਟਨਾਸ਼ਕ ਪੈਕੇਜਿੰਗ ਯੂਨਿਟ ਚਲਾ ਰਿਹਾ ਸੀ। ਇਹ ਨਕਲੀ ਅਤੇ ਹਲਕੀ ਗੁਣਵੱਤਾ ਵਾਲੇ ਖੇਤੀ ਪਦਾਰਥ ਹਿਮਾਚਲ ਪ੍ਰਦੇਸ਼ ਤੋਂ ਪ੍ਰਾਪਤ ਕਰਦਾ ਸੀ। ਬਰਾਮਦ ਕੀਤੇ ਖੇਤੀ ਉਤਪਾਦਾਂ ਦੀ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਛਾਪੇਮਾਰੀ ਦੌਰਾਨ ਮੌਕੇ ਤੋਂ ਮਿਆਦ ਪੁੱਗ ਚੁੱਕੀ ਖਾਦ ਦੇ 2 ਬੈਚ ਅਤੇ 8 ਮਿਆਦ ਪੁੱਗੇ ਕੀਟਨਾਸ਼ਕ ਵੀ ਜ਼ਬਤ ਕੀਤੇ ਗਏ ਨੇ। ਨਾਲ ਹੀ ਸ਼ੱਕੀ ਨਕਲੀ ਖਾਦ ਦੀਆਂ ਬਿਨਾਂ ਮਾਰਕੇ ਵਾਲੀਆਂ ਅਤੇ ਖੁੱਲ੍ਹੀਆਂ ਬੋਰੀਆਂ ਬਰਾਮਦ ਕੀਤੀਆਂ ਗਈਆਂ ਅਤੇ ਗੈਰ ਕਾਨੂੰਨੀ ਰੀਪੈਕਿੰਗ ਲਈ ਵਰਤੇ ਜਾਣ ਵਾਲੇ ਸਿਲਾਈ ਤੇ ਸੀਲਿੰਗ ਉਪਕਰਨ ਵੀ ਬਰਾਮਦ ਕੀਤੇ ਗਏ। ਮੰਤਰੀ ਨੇ ਸੂਬੇ ਭਰ ਦੇ ਕਿਸਾਨਾਂ ਨੂੰ ਕਿਸੇ ਵੀ ਸ਼ੱਕੀ ਖਾਦ ਜਾਂ ਕੀਟਨਾਸ਼ਕ ਆਊਟਲੈਟ ਦੀ ਵਿਭਾਗ ਨੂੰ ਖਬਰ ਦੇਣ ਬਾਰੇ ਅਪੀਲ ਕੀਤੀ ਅਤੇ ਕਿਹਾ ਕਿ ਅਪਰਾਧਕ ਲਾਪਰਵਾਹੀ ਅਤੇ ਕਿਸਾਨਾਂ ਨਾਲ ਜਾਣਬੁੱਝ ਕੇ ਕੀਤੀ ਧੋਖਾਧੜੀ ਦਾ ਮਾਮਲਾ ਏ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਨਕਲੀ ਜਾਂ ਮਿਆਦ ਪੁੱਗ ਚੁੱਕੇ ਖੇਤੀ ਸਾਧਨ ਵੇਚਣ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏਗਾ। ਆਬਕਾਰੀ ਵਿਭਾਗ ਤੇ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਵੱਲੋਂ ਸਾਂਝੇ ਤੌਰ ਤੇ ਬੀਤੀ ਸ਼ਾਮ ਦਰਿਆ ਬਿਆਸ ਕਿਨਾਰੇ ਤੇ ਮੰਡ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਹਜ਼ਾਰਾਂ ਲੀਟਰ ਕੱਚੀ ਲਾਹਣ ਬਰਾਮਦ ਕਰਕੇ ਨਸ਼ਟ ਕੀਤੀ ਗਈ, ਜਿਸ ਤੋਂ ਲੱਖਾਂ ਲੀਟਰ ਨਜਾਇਜ਼ ਸ਼ਰਾਬ ਬਣਾਈ ਜਾਣੀ ਸੀ। 8 ਘੰਟੇ ਚੱਲੀ ਤਲਾਸ਼ੀ ਮੁਹਿੰਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਐਕਸਾਈਜ਼ ਇੰਸਪੈਕਟਰ ਦੀਪਕ ਨੇ ਦੱਸਿਆ
2: ਲਾਣ ਕਾਈ ਹੁੰਦੀ ਆ, ਕੱਚੀ ਲਾਣ ਜਿੱਤੋਂ ਕਸੀਦ ਕਰਕੇ ਸ਼ਰਾਬ ਬਣਾਉਂਦੀ ਆ, ਉਹਨੂੰ ਨਸ਼ਟ ਕੀਤਾ ਗਿਆ। 6 ਆਇਰਨ ਡਰਮ, 12 ਪਲਾਸਟਿਕ ਗੇਂਦ ਔਰ 105 ਤਰਪਾਲ ਰਿਕਵਰ ਹੋਈ ਆ, ਔਰ ਸਾਰੇ ਸਰਚ ਦੇ ਵਿੱਚ ਤਕਰੀਬਨ 53,900 ਲੀਟਰ ਲਾਣ ਤੇ 125 ਲੀਟਰ ਇਲੀਸਿਟ ਲੀਕਰ।

IPL ਕ੍ਰਿਕਟ ਵਿੱਚ ਅੱਜ ਲਖਨਊ ਦੇ ਭਾਰਤ ਰਤਨ ਅਟਲ ਬਿਹਾਰੀ ਵਾਜਪੇਈ ਕਾਨਾ ਕ੍ਰਿਕਟ ਸਟੇਡੀਅਮ ਵਿਖੇ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਖੇਡਿਆ ਜਾਏਗਾ। ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਤੇ ਹਥਿਆਰਬੰਦ ਬਲਾਂ ਦੀ ਬਹਾਦਰੀ ਨੂੰ ਨਮਨ ਕਰਦਿਆਂ ਦਹਿਸ਼ਤਗਰਦੀ ਤੇ ਇਸ ਦੀ ਹਮਾਇਤ ਕਰਨ ਵਾਲੇ ਤੰਤਰ ਨੂੰ ਖਤਮ ਕਰਨ ਲਈ ਰਾਸ਼ਟਰ ਦੀ ਵਚਨਬੱਧਤਾ ਨੂੰ ਦੁਹਰਾਇਆ। ED ਵੱਲੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਤੋਂ ਜ਼ਮੀਨ ਦੀ ਵਰਤੋਂ 'ਚ ਤਬਦੀਲੀ ਬਾਰੇ ਲਾਇਸੈਂਸ ਧੋਖਾਧੜੀ ਦੇ ਸਬੰਧ ਵਿੱਚ ਪੰਜਾਬ ਦੇ ਮੋਹਾਲੀ ਤੇ ਚੰਡੀਗੜ੍ਹ ਵਿੱਚ 12 ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ 4 ਦਿਨਾਂ ਦੀ ਸ਼ੁਕਰਾਨਾ ਯਾਤਰਾ ਦੇ ਹਿੱਸੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਫਰੀਦਕੋਟ ਵਿੱਚ ਗੈਰ ਕਾਨੂੰਨੀ ਖਾਦ ਤੇ ਕੀਟਨਾਸ਼ਕ ਪੈਕੇਜਿੰਗ ਯੂਨਿਟ ਦਾ ਪਰਦਾਫਾਸ਼। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।

ਉਹ ਲੋਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਨਾਮ ਬਣਾਇਆ ਪਰ ਪੂਰੀ ਆਵਾਮ ਨੂੰ ਕੁਛ ਨਾ ਕੁਛ ਸੁਨੇਹਾ ਦੇ ਕੇ ਗਏ। ਪਹਿਲਾ ਨਾਮ ਹੈ ਡਾਕਟਰ APJ ਅਬਦੁਲ ਕਲਾਮ, ਜਿਨ੍ਹਾਂ ਨੂੰ ਅਸੀਂ ਮਿਸਾਈਲ ਮੈਨ ਦੇ ਨਾਮ ਨਾਲ ਵੀ ਜਾਣਦੇ ਹਾਂ। ਉਹਨਾਂ ਨੇ ਕਿਹਾ ਕਿ ਸੁਪਨੇ ਉਹ ਨਹੀਂ ਹੁੰਦੇ ਜੋ ਤੁਸੀਂ ਨੀਂਦ ਵਿੱਚ ਵੇਖਦੇ ਹੋ, ਸੁਪਨੇ ਉਹ ਹੁੰਦੇ ਨੇ ਜੋ ਤੁਹਾਨੂੰ ਸੌਣ ਨਹੀਂ ਦਿੰਦੇ। ਅੱਗੇ ਉਹ ਕਹਿੰਦੇ ਕਿ ਜੇ ਤੁਸੀਂ ਸੂਰਜ ਵਾਂਗ ਚਮਕਣਾ ਚਾਹੁੰਦੇ ਹੋ, ਬਹੁਤ ਧਿਆਨ ਨਾਲ ਸੁਣੋ ਕਿ ਜੇ ਤੁਸੀਂ ਸੂਰਜ ਵਾਂਗ ਚਮਕ ਕੇ ਪੂਰੀ ਦੁਨੀਆ ਨੂੰ ਰੋਸ਼ਨ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਸੂਰਜ ਵਾਂਗ ਸੜਨਾ ਵੀ ਸਿੱਖੋ। ਛੋਟਾ ਉਦੇਸ਼ ਇੱਕ ਗਲਤੀ ਹੋ ਸਕਦੀ ਆ, ਅਪਰਾਧ ਹੋ ਸਕਦਾ, ਉਦੇਸ਼ ਮਹਾਨ ਹੋਣਾ ਚਾਹੀਦਾ, ਇਹੀ ਜ਼ਿੰਦਗੀ ਦਾ ਸੱਚ ਹੈ। ਫਿਲਹਾਲ ਸਮਾਂ ਹੋ ਗਿਆ ਇੱਕ ਗੀਤ ਦਾ, ਫਿਰ ਉਸ ਤੋਂ ਬਾਅਦ ਸਵਾਮੀ ਵਿਵੇਕਾਨੰਦ ਨੇ ਆਪਣੀ ਜ਼ਿੰਦਗੀ ਤੋਂ ਸਾਰਾਂਸ਼ ਕੱਢ ਕੇ ਸਾਰੀ ਦੁਨੀਆ ਨੂੰ ਕੀ ਸੰਦੇਸ਼ ਦਿੱਤਾ ਉਸ ਦੇ ਬਾਬਤ ਗੱਲ ਕਰਾਂਗੇ। ਹੁਣ ਸੁਣਦੇ ਹਾਂ ਨਿਮਰਤ ਖਹਿਰਾ ਅਤੇ ਅਰਜਨ ਢਿੱਲੋਂ ਦੀ ਆਵਾਜ਼ ਦੇ ਵਿੱਚ ਇਹ ਗੀਤ।

ਸਵਾਮੀ ਵਿਵੇਕਾਨੰਦ ਦਾ ਕਹਿਣਾ ਹੈ ਕਿ ਉੱਠੋ, ਜਾਗੋ ਅਤੇ ਟੀਚਾ ਪ੍ਰਾਪਤ ਹੋਣ ਤੱਕ ਨਾ ਰੁਕੋ। ਸਰੀਰਕ, ਬੋਧਕ ਅਤੇ ਅਧਿਆਤਮਕ ਰੂਪ ਵਿੱਚ ਜਿਹੜੀ ਵੀ ਚੀਜ਼ ਤੁਹਾਨੂੰ ਕਮਜ਼ੋਰ ਬਣਾਵੇ ਉਸਨੂੰ ਤਿਆਗ ਦੇਣਾ ਚਾਹੀਦਾ। ਨਾਲ ਕੈਰੀ ਹਰ ਵੇਲੇ ਰੱਖਣਾ ਇਟਸ ਨੋਟ ਇੰਪੋਰਟੈਂਟ।

ਫਿਰ ਅੱਗੇ ਇੱਕ ਆਖਰੀ ਕੋਟ ਦਿੱਤਾ ਉਹਨਾਂ ਨੇ ਕਿ ਅਸੀਂ ਉਹ ਹਾਂ ਜੋ ਸਾਨੂੰ ਸਾਡੀ ਸੋਚ ਨੇ ਬਣਾਇਆ। ਇਸ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਕੀ ਸੋਚਦੇ ਹੋ। ਜਿੱਦਾਂ ਸੋਚੋਗੇ ਉਸੇ ਤਰੀਕੇ ਦੇ ਨਾਲ ਤੁਸੀਂ ਰੀਕਾਲ ਕਰਦੇ ਹੋ ਚੀਜ਼ਾਂ ਨੂੰ, ਮੈਨੀਫੈਸਟੇਸ਼ਨ ਕਰਦੇ ਹੋ। ਸੋਚ ਜਿਹੜੀ ਰੱਖਣੀ ਤੁਹਾਡੇ ਅਕੋਰਡਿੰਗ ਬਹੁਤ ਸਹੀ ਜ਼ਰੂਰੀ ਹੈ। ਪੋਜ਼ਿਟਿਵ ਰੱਖੋਗੇ, ਪੋਜ਼ਿਟਿਵ ਗੱਲਾਂ ਹੋਣਗੀਆਂ। ਐਨਵਾਇਰਮੈਂਟ ਭਾਵੇਂ ਨੈਗੇਟਿਵ ਵੀ ਕਿਉਂ ਨਾ ਹੋਵੇ, ਤੁਹਾਡੇ ਅੰਦਰ ਐਨਰਜੀ ਇੰਨੀ ਕੁ ਜ਼ਿਆਦਾ ਹੋਣੀ ਚਾਹੀਦੀ ਹੈ ਪੋਜ਼ਿਟਿਵਿਟੀ ਵਾਲੀ ਕਿ ਉਹ ਨੈਗੇਟਿਵ ਚੀਜ਼ਾਂ ਤੁਹਾਡੇ 'ਤੇ ਇੰਪੈਕਟ ਕਰਨ ਵੀ ਤਾਂ ਉਹ ਟਕਰਾ ਕੇ ਤੁਹਾਡੇ ਤੋਂ ਵਾਪਸ ਚਲੀਆਂ ਜਾਣ। ਠੀਕ ਹੈ, ਇਨਸਾਨ ਹੈ, ਬਹੁਤ ਸਾਰੀਆਂ ਚੀਜ਼ਾਂ ਇਫੈਕਟ ਕਰਦੀਆਂ, ਇਮੋਸ਼ਨਸ ਹੁੰਦੇ ਨੇ, ਪਰ ਆਪਣਾ ਔਰਾ ਇੱਦਾਂ ਦਾ ਕ੍ਰੀਏਟ ਰੱਖੋ ਇੰਟਰਨਲੀ, ਆਪਣੇ ਅੰਦਰ ਸ਼ਾਂਤੀ ਬਣਾ ਕੇ ਰੱਖੋ ਕਈ ਚੀਜ਼ਾਂ ਦੀ। ਫਿਰ ਉਸ ਤੋਂ ਬਾਅਦ ਤਾਂ ਹੀ ਤਾਂ ਇਹ ਕੋਟ ਜ਼ਿੰਦਗੀ 'ਤੇ ਅਪਲਾਈ ਹੁੰਦਾ ਕਿ ਅਸੀਂ ਉਹ ਹਾਂ ਜੋ ਸਾਨੂੰ ਸਾਡੀ ਸੋਚ ਨੇ ਬਣਾਇਆ ਹੈ। ਇਸ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਕੀ ਸੋਚਦੇ ਹੋ।

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੁਸੀਂ ਲਵ ਯੂ ਜ਼ਿੰਦਗੀ ਆਰਜੂ ਰਾਜਵੀਰ ਦੇ ਨਾਲ, ਅਤੇ ਇਸ ਸਮੇਂ ਐਫ ਐਮ ਰੇਨਬੋ ਦੇ ਸਟੂਡੀਓ ਦੀ ਘੜੀ ਦੇ ਉੱਤੇ 6:45 ਅਤੇ 30 ਸੈਕਿੰਡ ਹੋ ਰਹੇ ਨੇ। ਸਮਾਂ ਲਗਾਤਾਰ ਵੱਧ ਰਿਹਾ ਅਤੇ ਗੱਲ ਕਰਦੇ ਹਾਂ ਸ਼ਿਵ ਕੁਮਾਰ ਬਟਾਲਵੀ, ਹਾਲਾਂਕਿ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਬਿਰਹਾ ਦਾ ਕਵੀ, ਲੇਕਿਨ ਉਹਨਾਂ ਨੇ ਵੀ ਇੱਕ ਜ਼ਿੰਦਗੀ ਦੇ ਬਾਬਤ ਗੱਲ ਦੱਸੀ ਕਿ ਮੇਰੇ ਨਾਲ ਰਹੀ ਤਾਂ ਦੁਨੀਆਂ ਨੂੰ ਸਿਖਾਉਣਾ ਆ, ਹਰ ਕੋਈ ਸਾਥ ਛੱਡਣ ਵਾਲਾ ਨਹੀਂ ਹੁੰਦਾ। ਫਿਰ ਕਹਿੰਦੇ ਕਿ ਬੇਹਿਮਤੇ ਨੇ ਉਹ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਮੁਕੱਦਰਾਂ ਦਾ ਜਿਹੜੇ ਹਾਲਾਤ ਵਗੈਰਾ ਜਾਂ ਕਿਸਮਤ ਨੂੰ ਕੋਸਦੇ ਨੇ, ਉੱਗਣ ਵਾਲੇ ਤਾਂ ਉੱਗ ਪੈਂਦੇ ਨੇ ਆੜ ਕੇ ਸੀਨਾ ਪੱਥਰਾਂ ਦਾ। ਅਤੇ ਕਹਿੰਦੇ ਕਿ ਜਿਹੜਾ ਸਬਰ ਆ ਜ਼ਿੰਦਗੀ ਦੇ ਵਿੱਚ, ਸਬਰ ਹੋਣਾ ਬਹੁਤ ਜ਼ਰੂਰੀ ਹੈ। ਜੇ ਜ਼ਿੰਦਗੀ 'ਚ ਸਬਰ ਨਹੀਂ ਹੈਗਾ ਤਾਂ ਫਿਰ ਜੋ ਮਰਜ਼ੀ ਮਿਲ ਜਾਵੇ ਜ਼ਿੰਦਗੀ ਦੇ ਵਿੱਚ ਉਹ ਕਿਤੇ ਨਾ ਕਿਤੇ ਸਾਨੂੰ ਅਧੂਰਾ ਹੀ ਲੱਗੇਗਾ। ਸੋ ਇਸੇ ਬਾਬਤ ਕਹਿੰਦੇ ਕਿ ਸਬਰ ਜਿਹੜਾ ਆ ਇਨਸਾਨ ਨੂੰ ਸਭ ਤੋਂ ਵੱਡਾ ਹਥਿਆਰ ਦਿੰਦਾ ਜ਼ਿੰਦਗੀ ਦਾ, ਅਤੇ ਜੇਕਰ ਹਥਿਆਰ ਨੂੰ ਸਹੀ ਸਮੇਂ 'ਤੇ ਵਰਤਣਾ ਆ ਜਾਵੇ ਤਾਂ ਫਿਰ ਕਿਸੇ ਵੀ ਜੰਗ ਦੇ ਵਿੱਚੋਂ ਜਿੱਤਿਆ ਜਾ ਸਕਦਾ ਆ। ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਕੀਮਤੀ ਚੀਜ਼ ਕੀ ਹੈ? ਕਿਸੇ ਨੇ ਕਿਹਾ ਕਿ ਸੋਨਾ, ਚਾਂਦੀ, ਹੀਰੇ, ਪੈਸਾ, ਨਹੀਂ। ਦੁਨੀਆਂ 'ਚ ਸਭ ਤੋਂ ਜ਼ਿਆਦਾ ਕੀਮਤੀ ਚੀਜ਼ ਹੈ ਤੁਹਾਡਾ ਕੌਨਫੀਡੈਂਸ ਅਤੇ ਮੋਟੀਵੇਸ਼ਨ। ਜੇਕਰ ਤੁਹਾਡੇ ਅੰਦਰ ਕੌਨਫੀਡੈਂਸ ਹੈ ਤਾਂ ਤੁਹਾਨੂੰ ਵੱਡੇ ਵੱਡੇ ਕੰਮਾਂ ਤੋਂ ਡਰ ਨਹੀਂ ਲੱਗੇਗਾ, ਪਰ ਜੇਕਰ ਤੁਸੀਂ ਡਰ ਗਏ ਤਾਂ ਛੋਟੇ ਛੋਟੇ ਕੰਮ ਦੇ ਵਿੱਚ ਵੀ ਝਿਜਕ ਮਹਿਸੂਸ ਕਰ ਸਕਦੇ ਹੋ। ਅਤੇ ਕਹਿੰਦੇ ਜਦੋਂ ਕਿਸੇ ਨਾਲ ਪਹਿਲੀ ਵਾਰ ਮੁਲਾਕਾਤ ਕਰੋ, ਪਹਿਲੀ ਮੁਲਾਕਾਤ ਵਿੱਚ ਕਿਸੇ ਦਾ ਹੋਈਦਾ ਨਹੀਂ, ਬੜੇ ਬੇਦਰਦ ਨੇ ਲੋਕ ਕਿਸੇ ਲਈ ਬਹੁਤਾ ਰੋਈਦਾ ਨਹੀਂ।

ਕਹਿੰਦੇ ਕਿ ਵਕਤ ਰੋਜ਼ ਸਿਖਾਉਂਦਾ ਆ, ਤੂੰ ਸਿੱਖਣ ਦੀ ਚਾਹਤ ਰੱਖ, ਜ਼ਿੰਦਗੀ ਹਰ ਰੋਜ਼ ਤੈਨੂੰ ਨਵਾਂ ਸਬਕ ਸਿਖਾਏਗੀ। ਤੇ ਵਕਤ ਦੀ ਗੱਲ ਜਿੱਥੇ ਆਉਂਦੀ ਆ, ਤਾਂ ਵਕਤ ਜਦੋਂ ਬਦਲਦਾ ਹੈ ਤਾਂ ਬਾਜ਼ੀਆਂ ਨਹੀਂ ਜ਼ਿੰਦਗੀਆਂ ਪਲਟ ਜਾਂਦੀਆਂ ਨੇ। ਕਿਸੇ ਨੇ ਬਹੁਤ ਸੋਹਣਾ ਸਵਾਲ ਕੀਤਾ ਕਿ ਕਿਸਮਤ ਪਹਿਲਾਂ ਹੀ ਲਿਖੀ ਜਾ ਚੁੱਕੀ ਹੈ, ਫਿਰ ਕੋਸ਼ਿਸ਼ ਕਰਨ ਨਾਲ ਕੀ ਮਿਲੇਗਾ। ਜਵਾਬ ਕੀ ਪਤਾ ਸਾਡੀ ਕਿਸਮਤ ਵਿੱਚ ਲਿਖਿਆ ਹੋਵੇ, ਪਰ ਕੋਸ਼ਿਸ਼ ਕਰਨ ਦੇ ਨਾਲ ਸਭ ਨੂੰ ਸਭ ਕੁਛ ਹੀ ਮਿਲੇਗਾ। ਦੁਨੀਆ ਦੀ ਭੀੜ ਦੇ ਵਿੱਚ ਸਾਰਾ ਜੱਗ, ਸਾਰੀ ਦੁਨੀਆ ਕੀ ਕਰ ਰਹੀ ਹੈ ਕਿ ਕਿਤੇ ਨਾ ਕਿਤੇ ਰੇਸ ਲੱਗੀ, ਮੈਂ ਆਹ ਵੀ ਲੈ ਲਾਂ, ਉਹ ਵੀ ਲੈ ਲਾਂ। ਮੰਜ਼ਿਲ ਕੀ ਆ ਕਿਸੇ ਨੂੰ ਨਹੀਂ ਪਤਾ, ਕਿੱਥੇ ਤੱਕ ਪਹੁੰਚਣਾ ਕਿਸੇ ਨੂੰ ਨਹੀਂ ਪਤਾ। ਇੱਕ ਮਿੱਠਾ ਇੱਕ ਟੀਚਾ ਮੈਥ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਜਦੋਂ ਮਿਲ ਜਾਂਦੀ ਆ ਫਿਰ ਦੌੜੀ ਜਾਂਦੇ ਹਾਂ, ਨਹੀਂ ਪਤਾ ਕਿੱਥੇ ਜਾਣਾ। ਇਸੇ ਬਾਬਤ ਪੰਕਜ ਕਪੂਰ ਦੀ ਇੱਕ ਵਾਰ ਇੰਟਰਵਿਊ ਹੋਈ, ਉਹਨਾਂ ਨੇ ਇਹੀ ਕਿਹਾ ਕਿ ਮੰਜ਼ਿਲ ਕੀ ਆ ਨਹੀਂ ਪਤਾ, ਹਰ ਮੋੜ 'ਤੇ ਹਰ ਨਵੀਂ ਜ਼ਿੰਦਗੀ ਦੇ ਵਿੱਚ ਹਰ ਨਵੇਂ ਦਿਨ ਲਈ ਪਤਾ ਨਹੀਂ ਸਾਨੂੰ ਚਾਹੀਦਾ ਕੀ ਆ। ਅਤੇ ਇਹਦੇ ਵਿੱਚ ਗੱਲ ਉਹਨਾਂ ਨੇ ਸਬਰ ਦੀ ਕੀਤੀ। ਸਬਰ ਸੰਤੋਖ ਦੀ ਪਰਿਭਾਸ਼ਾ ਕਹਿੰਦੇ ਕੋਈ ਪੰਛੀਆਂ ਦੇ ਕੋਲੋਂ ਪੁੱਛੇ, ਕਿਉਂਕਿ ਜਦੋਂ ਸ਼ਾਮ ਨੂੰ ਵਾਪਸ ਆਪਣੇ ਆਲ੍ਹਣਿਆਂ ਵਿੱਚ ਪਰਤਦੇ ਹਨ ਤਾਂ ਉਹਨਾਂ ਦੀ ਚੁੰਝ ਵਿੱਚ ਅਗਲੇ ਦਿਨ ਇੱਕ ਦਿਨ ਉਹਨਾਂ ਦੀ ਚੁੰਝ ਵਿੱਚ ਅਗਲੇ ਦਿਨ ਦੇ ਲਈ ਇੱਕ ਦਾਣਾ ਵੀ ਨਹੀਂ ਹੁੰਦਾ। ਉਹਨਾਂ ਨੂੰ ਪਤਾ ਹੁੰਦਾ ਆ ਕਿ ਹਾਂਜੀ ਅਗਲੇ ਦਿਨ ਨਵਾਂ ਦਿਨ ਆ ਅਤੇ ਨਵੀਂ ਉਡਾਰੀ ਆ, ਨਵੀਂ ਮਿਹਨਤ ਆ। ਅਤੇ ਪੰਛੀਆਂ ਦੀ ਗੱਲ ਚਲੋ ਕਰ ਲਈ ਆ, ਅਤੇ ਉਸ ਤੋਂ ਬਾਅਦ ਪੰਛੀਆਂ ਦੇ ਨਾਲ ਲੱਗਦੇ ਤਿਤਲੀਆਂ ਦੀ ਗੱਲ ਕਰ ਲੈਂਦੇ ਹਾਂ। ਤਿਤਲੀਆਂ ਜਿਹੜੀਆਂ ਜਾਂਦੀਆਂ ਹੈ ਖੰਭਾਂ ਦੇ ਉੱਤੇ, ਅਤੇ ਖੰਭਾਂ ਦੀ ਗੱਲ ਹੈ ਕਿ ਅਜੇ ਤਾਂ ਖੰਭ ਹੀ ਖਿਲਰੇ ਨੇ, ਕਦੇ ਸਾਡੀ ਵੀ ਉੱਚੀ ਉਡਾਣ ਹੋਵੇਗੀ। ਦੁਨੀਆ ਭਰ ਦੀ ਇਸ ਭੀੜ ਵਿੱਚ ਸਾਡੀ ਵੀ ਇੱਕ ਵੱਖਰੀ ਪਛਾਣ ਹੋਵੇਗੀ।

ਸੋ ਇਸ ਸਮੇਂ FM ਰੇਨਬੋ ਸਟੂਡੀਓ ਦੀ ਘੜੀ ਦੇ ਉੱਤੇ 6:55 ਹੋ ਰਹੇ ਨੇ ਅਤੇ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਇਸ ਪ੍ਰੋਗਰਾਮ ਨੂੰ ਹੋਰ ਕੰਟੀਨਿਊ ਕਰੀਏ, ਲੇਕਿਨ ਇਸ ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਕਹਿੰਦੇ ਕਿ ਅੱਖਾਂ ਬੰਦ ਕਰਕੇ ਨਹੀਂ ਉਹ ਮੰਜ਼ਿਲ ਵੱਲ ਦੌੜੀਦਾ, ਕੋਠੇ ਚੜ੍ਹ ਕੇ ਭੁੱਲੀਦਾ ਨਹੀਂ ਪਹਿਲਾ ਡੰਡਾ ਪੌੜੀਦਾ। ਜਿਨ੍ਹਾਂ ਲੋਕਾਂ ਨੇ ਤੁਹਾਡਾ ਸ਼ੁਰੂ 'ਚ ਸਾਥ ਦਿੱਤਾ ਹੋਵੇ, ਤੁਹਾਨੂੰ ਇਨੀਸ਼ੀਅਲ ਸਟੈਪ ਦੇ ਉੱਤੇ ਤੁਹਾਡੇ ਨਾਲ ਖੜ੍ਹੇ ਹੋਣ, ਭਾਵੇਂ ਕੁਝ ਸਮੇਂ ਦੇ ਲਈ, ਪਰ ਉਹਨਾਂ ਨੂੰ ਕਦੀ ਵੀ ਇਗਨੋਰ ਨਹੀਂ ਕਰਨਾ। ਸਮਾਂ ਬਦਲ ਜਾਂਦਾ ਹੈ, ਕਦੀ ਕੋਈ ਅਮੀਰ ਨਹੀਂ ਰਹਿੰਦਾ ਅਤੇ ਕਦੀ ਕੋਈ ਗਰੀਬ ਨਹੀਂ ਰਹਿੰਦਾ, ਪਰ ਜਿਹੜਾ ਇਨਸਾਨ ਪਹਿਲੀ ਪੌੜੀ ਦੇ ਕਿਹਨੇ ਸਾਥ ਦਿੱਤਾ ਸੀਗਾ ਉਹਨੂੰ ਭੁੱਲ ਜਾਂਦਾ ਆ, ਤਾਂ ਫਿਰ ਉਹਦੀ ਮੰਜ਼ਿਲ ਵੀ ਆ ਜ਼ਿਆਦਾ ਦੇਰ ਲਈ ਠਹਿਰਦੀ ਨਹੀਂ। ਲਾਸਟ ਬਟ ਨੋਟ ਦ ਲੀਸਟ, ਕਿ ਖੁਦ 'ਤੇ ਭਰੋਸਾ ਰੱਖਣ ਦਾ ਹੁਨਰ ਸਿੱਖ ਲਵੋ, ਕਿਉਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ, ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ ਅਤੇ ਆਪਣਾ ਕੌਨਫੀਡੈਂਸ ਅਤੇ ਮੋਟੀਵੇਸ਼ਨ ਅਖੀਰ 'ਤੇ ਕੰਮ ਆਉਂਦੇ ਨੇ। ਫਿਲਹਾਲ ਦੇ ਲਈ ਲਵ ਯੂ ਜ਼ਿੰਦਗੀ ਦੇ ਵਿੱਚ ਹੁਣ ਤੱਕ ਦੇ ਲਈ ਇੰਨਾ ਹੀ। ਮੈਨੂੰ ਅੱਜ ਰਾਜਵੀਰ ਨੂੰ ਦਿਓ ਇਜਾਜ਼ਤ, ਮਿਲਾਂਗੀ ਤੁਹਾਨੂੰ ਅਗਲੇ ਵੀਰਵਾਰ ਠੀਕ ਇਸੇ ਟਾਈਮ ਦੇ ਉੱਤੇ, ਅਤੇ ਤੁਹਾਡੇ ਨਾਲ 7 ਤੋਂ 11 ਬਣੇ ਰਹਿਣਗੇ RJ ਹਰੀਸ਼।

ਗੁਜ਼ਰ ਗਿਆ ਅੱਜ ਦਾ ਔਰ ਹੁਣ ਸਿਰਫ ਰਿਲੈਕਸੇਸ਼ਨ ਵਾਲਾ ਦੌਰ ਐਂਟਰਟੇਨਿੰਗ ਦੌਰ ਸਟਾਰਟ ਹੋ ਚੁੱਕਾ ਇਸ ਵੇਲੇ ਐਫ ਐਮ ਘੜੀ ਤੇ 7:04 ਤੇ 13 ਸੈਕਿੰਡ ਹੋ ਚੁੱਕੇ ਨੇ ਔਰ ਸਾਡਾ ਪਹਿਲਾ ਪੜਾਅ ਫਿਲਮੀ ਦੁਨੀਆ ਪ੍ਰੋਗਰਾਮ ਸਾਡਾ ਸਟਾਰਟ ਹੋ ਚੁੱਕਾ ਔਰ ਫਿਲਮੀ ਦੁਨੀਆ ਪ੍ਰੋਗਰਾਮ 'ਚ ਤੁਹਾਡੇ ਲਈ ਖਾਸਮ ਖਾਸ ਬਹੁਤ ਸਾਰੀਆਂ ਫਿਲਮੀ ਪਰਸਨੈਲਿਟੀਜ਼ ਦੀ ਗੱਲਬਾਤ ਹੁੰਦੀ ਹੈ ਔਰ ਫਿਲਮੀ ਗਾਣੇ ਤੁਹਾਡੇ ਲਈ ਖਾਸਮ ਖਾਸ ਪੇਸ਼ ਕੀਤੇ ਜਾਂਦੇ ਨੇ ਔਰ ਅੱਜ ਵੀ ਬਹੁਤ ਕਮਾਲ ਦੇ ਗਾਣੇ ਤਾਂ ਹੈਗੇ ਨੇ ਕਮਾਲ ਦੀ ਪਰਸਨੈਲਿਟੀਜ਼ ਬਾਰੇ ਵੀ ਚਰਚਾ ਹੋਏਗੀ ਇੱਕ ਇੱਦਾਂ ਦਾ ਸ਼ਖਸ ਇੱਕ ਇੱਦਾਂ ਦਾ ਕਲਾਕਾਰ ਜਿਸ ਵਿੱਚ ਬਹੁਤ ਸਾਰੀਆਂ ਖੂਬੀਆਂ ਸੀ ਉਹ ਐਕਟਰ ਵੀ ਸੀ ਮੇਨਲੀ ਉਹ ਗੀਤਕਾਰ ਸੀ ਇਸ ਤੋਂ ਇਲਾਵਾ ਕੋਰੀਓਗ੍ਰਾਫਰ ਵੀ ਸੀ ਇੱਕ ਗੀਤਕਾਰ ਔਰ ਇੱਕ ਕੋਰੀਓਗ੍ਰਾਫਰ ਯਾਨੀ ਕਿ ਡਾਂਸ ਮਾਸਟਰ ਇਸ ਤੋਂ ਇਲਾਵਾ ਸਿੰਗਰ ਐਂਡ ਕੰਪੋਜ਼ਰ ਇੰਨੀਆਂ ਸਾਰੀਆਂ ਖੂਬੀਆਂ ਉਸ ਇੱਕ ਸ਼ਖਸ ਦੇ ਅੰਦਰ ਔਰ ਉਹ ਸ਼ਖਸ ਜਿਹਨੇ ਸਾਨੂੰ ਬਹੁਤ ਸਾਰੇ ਗਾਣੇ ਦਿੱਤੇ ਤੁਝੇ ਚੰਦਾ ਕਹੂੰ ਜਾਂ ਸੂਰਜ ਔਰ ਇਸ ਤੋਂ ਇਲਾਵਾ ਚੰਦਾ ਮਾਮਾ ਦੂਰ ਕੇ ਇਹ ਚੰਦਾ ਮਾਮਾ ਨੂੰ ਮਤਲਬ ਚੰਨ ਨੂੰ ਮਾਮਾ ਕਹਿਣ ਦਾ ਜਿਹੜਾ ਚਲਨ ਸੀ ਉਸ ਸ਼ਖਸ ਨੇ ਸ਼ੁਰੂ ਕੀਤਾ ਸੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਸ ਸ਼ਖਸ ਦੇ ਨਾਲ ਜੁੜੀਆਂ ਹੋਈਆਂ ਮੈਂ ਤੁਹਾਨੂੰ ਅੱਜ ਉਸ ਸ਼ਖਸ ਬਾਰੇ ਦੱਸਾਂਗਾ ਮੈਂ ਗੱਲ ਕਰ ਰਿਹਾ ਨਨ ਅਦਰ ਦੈਨ ਗੀਤਕਾਰ ਮਲਟੀ ਟੈਲੈਂਟਡ ਸ਼ਖਸੀਅਤ ਕਲਾਕਾਰ ਬਾਲੀਵੁੱਡ ਦੇ ਉਹ ਲਿਰਿਸਿਸਟ ਪ੍ਰੇਮ ਧਵਨ ਜੀ ਦੀ ਅੱਜ ਉਹਨਾਂ ਬਾਰੇ ਗੱਲਬਾਤ ਹੋਏਗੀ ਔਰ ਉਹਨਾਂ ਦੇ ਲਿਖੇ ਹੋਏ ਗਾਣੇ ਮੈਂ ਤੁਹਾਡੇ ਲਈ ਪਲੇ ਵੀ ਕਰਾਂਗਾ ਫਿਲਮੀ ਦੁਨੀਆ ਪ੍ਰੋਗਰਾਮ ਜਿਹੜਾ ਅੱਜ ਦਾ ਸਾਡਾ ਹੋਏਗਾ ਉਹਨਾਂ ਨੂੰ ਸਮਰਪਿਤ ਚਲੋ ਫਿਰ ਉਹਨਾਂ ਦੀ ਫਿਲਮ ਦਾ ਇਹ ਇੱਕ ਟਰੈਕ ਇੰਜੋਏ ਕਰਦੇ ਔਰ ਉਸ ਤੋਂ ਬਾਅਦ ਸਟਾਰਟ ਕਰਾਂਗੇ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਉਹ ਗੱਲਾਂ ਜੋ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਗੀਆਂ ਬਿਲਕੁਲ ਨਹੀਂ ਪਤਾ ਹੋਣਗੀਆਂ ਆ ਜਾਓ

प्यार करने वाले हैं कोई गैर नहीं, हम तुम पे मरने वाले हैं कोई गैर नहीं। 102.7 FM रेनबो ते हरीश नाले तो हड़े और शो चल रहा है फिल्मी दुनिया। ਫਿਲਮੀ ਦੁਨੀਆ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ 102.7 FM ਰੇਨਬੋ ਤੇ, ਔਰ ਅਸੀਂ ਗੱਲ ਕਰ ਰਹੇ ਹਾਂ ਪ੍ਰੇਮ ਧਵਨ ਜੀ ਦੀ। ਉਹ ਮਹਾਨ ਗੀਤਕਾਰ, ਸਿਰਫ ਗੀਤਕਾਰ ਹੀ ਨਹੀਂ ਮਲਟੀ ਟੈਲੈਂਟਡ ਸ਼ਖਸੀਅਤ, ਜੋ ਇੱਕ ਕੋਰੀਓਗ੍ਰਾਫਰ, ਡਾਂਸ ਮਾਸਟਰ, ਐਕਟਰ ਐਂਡ ਕੰਪੋਜ਼ਰ, ਮਿਊਜ਼ਿਕ ਡਾਇਰੈਕਟਰ ਵੀ ਸੀ, ਸਿੰਗਰ ਵੀ ਸੀ। ਪ੍ਰੇਮ ਧਵਨ ਜੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ ਹੋਇਆ ਸੀ ਅੰਬਾਲਾ ਦੇ ਵਿੱਚ, ਔਰ ਤੁਹਾਨੂੰ ਦੱਸ ਦਿਆਂ ਕਿ ਅੰਬਾਲਾ ਦੇ ਵਿੱਚ ਉਹਨਾਂ ਦੇ ਫਾਦਰ ਜੇਲ੍ਹ ਸੁਪਰਡੈਂਡੈਂਟ ਸੀ, ਔਰ 13 ਜੂਨ 1923 ਦੇ ਵਿੱਚ ਉਹਨਾਂ ਦਾ ਬਰਥ ਹੋਇਆ, ਔਰ ਲਾਹੌਰ ਦੇ ਵਿੱਚ ਜਦੋਂ ਕਾਲਜ ਦੇ ਵਿੱਚ ਉਹਨਾਂ ਨੇ ਐਡਮਿਸ਼ਨ ਲਈ ਤਾਂ ਤੁਹਾਨੂੰ ਦੱਸਦੇ ਹਾਂ ਕਿ ਉੱਥੇ ਉਹਨਾਂ ਦੀ ਮੁਲਾਕਾਤ ਹੋਈ ਮਹਾਨ ਲਿਰਿਸਿਸਟ, ਇੱਕ ਹੋਰ ਲਿਰਿਸਿਸਟ ਸਾਹਿਲ ਲੁਧਿਆਨਵੀ ਦੇ ਨਾਲ। ਸਾਹਿਲ ਲੁਧਿਆਨਵੀ ਔਰ ਪ੍ਰੇਮ ਧਵਨ ਇੱਕ ਦੂਸਰੇ ਦੇ ਨਾਲ ਬੜੇ ਅੱਛੇ ਉਹਨਾਂ ਦੇ ਰਿਲੇਸ਼ਨ ਸੀ, ਬੜੇ ਅੱਛੇ ਦੋਸਤ ਸੀ, ਔਰ ਜਦੋਂ ਫਿਲਮ ਇੰਡਸਟਰੀ ਦੇ ਵਿੱਚ ਪ੍ਰੇਮ ਧਵਨ ਆਉਂਦੇ ਨੇ ਤਾਂ ਉਸ ਤੋਂ ਬਾਅਦ ਸਾਹਿਰ ਦੀ ਵੀ ਮਦਦ ਪ੍ਰੇਮ ਧਵਨ ਕਰਦੇ ਨੇ ਇਸ ਇੰਡਸਟਰੀ ਦੇ ਵਿੱਚ ਆਪਣੇ ਆਪ ਨੂੰ ਪਰਿਪੱਕਵ ਔਰ ਆਪਣੇ ਪੈਰ ਜਮਾਉਣ ਦੇ ਲਈ। ਔਰ ਤੁਹਾਨੂੰ ਦੱਸਦਿਆਂ ਕਿ ਪ੍ਰੇਮ ਧਵਨ ਸ਼ਾਇਦ ਉਹਨਾਂ ਦਾ ਨਾਮ ਜਿਹੜਾ ਉਹ ਤੁਹਾਡੇ ਤੱਕ ਨਾ ਪਹੁੰਚਿਆ ਹੋਵੇ, ਕਿਉਂਕਿ ਅਕਸਰ ਜੋ ਸਿੰਗਰ ਹੁੰਦਾ ਜਾਂ ਜਿਹੜਾ ਹੀਰੋ ਹੁੰਦਾ ਜਾਂ ਫਿਲਮ ਦੇ ਵਿੱਚ ਹੋਰ ਸਟਾਰ ਜਿਹੜੇ ਸਾਨੂੰ ਨਜ਼ਰ ਆਉਂਦੇ ਨੇ ਵੱਡੇ ਪਰਦੇ 'ਤੇ, ਉਹਨਾਂ ਬਾਰੇ ਅਸੀਂ ਜ਼ਿਆਦਾ ਜਾਣਨ ਦੀ ਇੱਛਾ ਰੱਖਦੇ ਹਾਂ, ਬਟ ਉਹ ਸ਼ਖਸ ਜੋ ਪਰਦੇ 'ਤੇ ਪਿੱਛੇ ਰਹਿ ਕੇ ਮਿਹਨਤ ਕਰਦਾ ਔਰ ਉਹ ਗਾਣੇ ਜਿਹੜੇ ਸਾਨੂੰ ਪਸੰਦ ਹੁੰਦੇ ਨੇ ਸਾਡੇ ਦਿਲ ਤੱਕ ਪਹੁੰਚਦੇ ਨੇ ਔਰ ਸਾਡੇ ਦਿਲ ਦੀਆਂ ਗਹਿਰਾਈਆਂ ਯਾਨੀ ਕਿ ਸਾਡੇ ਇਮੋਸ਼ਨਸ ਨੂੰ ਲਫ਼ਜ਼ਾਂ ਦੇ ਵਿੱਚ ਬਿਆਨ ਕਰਦੇ ਨੇ ਸਾਨੂੰ ਬੜੇ ਪਸੰਦ ਹੁੰਦੇ ਨੇ, ਔਰ ਸਦੀਆਂ ਤੋਂ ਉਹ ਜਿਹੜੇ ਗੋਲਡਨ ਇਰਾ ਦੇ ਓਲਡ ਗਾਣੇ ਨੇ ਉਹ ਸਾਨੂੰ ਬਹੁਤ ਪਸੰਦ ਆਉਂਦੇ ਨੇ। ਅੱਜ ਵੀ ਅਸੀਂ ਉਹਨਾਂ ਗਾਣਿਆਂ ਨੂੰ ਸੁਣਦੇ ਹਾਂ ਔਰ ਸਾਨੂੰ ਸਕੂਨ ਪਹੁੰਚਾਉਂਦੇ ਨੇ, ਪਰ ਸ਼ਾਇਦ ਸਾਨੂੰ ਉਹਨਾਂ ਗਾਣਿਆਂ ਦਾ ਪਤਾ ਨਹੀਂ ਹੈ ਕਿ ਉਹ ਗਾਣੇ ਕਿਸ ਸ਼ਖਸ ਨੇ ਲਿਖੇ ਨੇ ਔਰ ਉਹਨਾਂ ਦਾ ਰਚਣ ਵਾਲਾ, ਰਚਨਕਾਰ ਕੌਣ ਹੈ। ਤੁਹਾਨੂੰ ਦੱਸਦੇ ਹਾਂ ਕਿ ਅਸੀਂ ਗਾਣੇ ਜ਼ਰੂਰ ਸੁਣੇ ਹੋਣਗੇ, ਮੇਰਾ ਰੰਗ ਦੇ ਬਸੰਤੀ ਚੋਲਾ ਹੈ ਕਿ ਨਹੀਂ, ਔਰ ਐ ਮੇਰੇ ਪਿਆਰੇ ਵਤਨ, ਐ ਮੇਰੇ ਚਮਨ, ਛੋੜੋ ਕਲ ਕੀ ਬਾਤੇ, ਕਲ ਕੀ ਬਾਤ ਪੁਰਾਣੀ, ਨਏ ਸਫ਼ਰ ਮੇਂ ਲਿਖੇਂਗੇ ਹਮ ਮਿਲ ਕੇ ਨਈ ਕਹਾਣੀ, ਐ ਵਤਨ ਹਮਕੋ ਤੇਰੀ ਕਸਮ, ਤੇਰੀ ਰਾਹੋਂ ਮੇਂ ਜਾਂ ਤੱਕ ਲੁਟਾ ਜਾਏਂਗੇ। ਇਹ ਇੱਦਾਂ ਦੇ ਗਾਣੇ ਨੇ ਦੇਸ਼ ਭਗਤੀ ਦੇ ਜਿਨ੍ਹਾਂ ਨੂੰ ਅੱਜ ਵੀ ਅਸੀਂ ਸੁਣ ਕੇ ਬੜਾ ਜਜ਼ਬਾ ਲੈ ਆਉਂਦੇ ਹਾਂ ਦੇਸ਼ ਭਗਤੀ ਵਾਲਾ, ਔਰ ਬੜੇ ਮੋਟੀਵੇਟ ਹੋ ਜਾਂਦੇ ਹਾਂ ਹੁੰਦੇ ਹਾਂ ਕਿ ਨਹੀਂ। ਇਹਨਾਂ ਸਾਰੇ ਗਾਣਿਆਂ ਨੂੰ ਲਿਖਣ ਵਾਲੇ, ਇਹਨਾਂ ਦੇ ਰਚਨਹਾਰ ਜਿਹੜੇ ਨੇ ਉਹ ਪ੍ਰੇਮ ਧਵਨ ਜੀ ਹੀ ਸੀ। ਸਿਰਫ ਦੇਸ਼ ਭਗਤੀ ਦੇ ਗਾਣੇ ਨਹੀਂ ਲਿਖੇ ਉਹਨਾਂ ਨੇ, ਹੋਰ ਵੀ ਬਹੁਤ ਸਾਰੇ ਸੈਡ, ਰੋਮੈਂਟਿਕ, ਮਤਲਬ ਹਰ ਯੋਨਰ ਦਾ ਗਾਣਾ ਜਿਹੜਾ ਪ੍ਰੇਮ ਧਵਨ ਜੀ ਦੀ ਕਲਮ ਤੋਂ ਨਿਕਲਿਆ। ਹਾਂ, ਇਹ ਜ਼ਰੂਰ ਮੰਨਿਆ ਜਾ ਸਕਦਾ ਕਿ ਜੋ ਮੁਕਾਮ ਜਾਂ ਜੋ ਨਾਮ ਉਹਨਾਂ ਦਾ ਬਣਦਾ ਸੀ ਫਿਲਮ ਇੰਡਸਟਰੀ ਦੇ ਵਿੱਚ, ਉਹਨਾਂ ਨਾਮ ਜਿਹੜਾ ਉਹ ਉਹਨਾਂ ਨੂੰ ਨਹੀਂ ਮਿਲਿਆ, ਬਟ ਉਹਨਾਂ ਨੇ ਅਣਗਿਣਤ ਗਾਣੇ ਲਿਖੇ ਔਰ ਬਹੁਤ ਸਾਰੇ ਗਾਣਿਆਂ ਨੂੰ ਕੋਰੀਓਗ੍ਰਾਫ ਕੀਤਾ। ਤੁਹਾਨੂੰ ਦੱਸਦੇ ਹਾਂ ਕਿ ਨਯਾ ਦੌਰ ਫਿਲਮ ਦਾ ਜਿਹੜਾ ਗਾਣਾ ਸੀ, ਬੜਾ ਪਾਪੂਲਰ ਗਾਣਾ, ਉਸ ਨੂੰ ਡਾਇਰੈਕਟ ਯਾਨੀ ਕਿ ਉਸ ਗਾਣੇ ਦੇ ਵਿੱਚ ਜੋ ਕੋਰੀਓਗ੍ਰਾਫੀ ਬਿਠਾਈ ਗਈ ਸੀ, ਜੋ ਡਾਂਸ ਮੂਵਸ ਕਰਵਾਏ ਗਏ ਸੀ, ਉਹ ਵੀ ਇਹਨਾਂ ਦੇ ਵੱਲੋਂ ਹੀ ਕਰਵਾਏ ਗਏ। ਔਰ ਮੁੰਬਈ ਦੇ ਵਿੱਚ ਆ ਕੇ ਕੌਣ ਉਹਨਾਂ ਨੂੰ ਮਿਲਿਆ ਸੀ, ਕਿਹਨੇ ਉਹਨਾਂ ਨੂੰ ਗਾਉਣਾ ਸਿਖਾਇਆ, ਕਿਹਨੇ ਉਹਨਾਂ ਨੂੰ ਮਿਊਜ਼ਿਕ ਦੇਣਾ ਸਿਖਾਇਆ, ਔਰ

ਕਿਰਨ ਨੇ ਉਹਨਾਂ ਨੂੰ ਡਾਂਸ ਕਰਨਾ ਸਿਖਾਇਆ, ਸਭ ਕੁਝ ਤੁਹਾਨੂੰ ਦੱਸਾਂਗਾ ਮੈਂ। 107 FM ਰੇਨਬੋ 'ਤੇ ਤੁਸੀਂ ਹਰੀਸ਼ ਦੇ ਨਾਲ ਬਣੇ ਹੋਏ ਹੋ ਔਰ ਸ਼ੋਅ ਇਸ ਵੇਲੇ ਚੱਲ ਰਿਹਾ ਹੈ ਫਿਲਮੀ ਦੁਨੀਆ, ਔਰ ਅਸੀਂ ਗੱਲ ਕਰ ਰਹੇ ਹਾਂ ਗੀਤਕਾਰ ਲਿਰਿਸਿਸਟ ਪ੍ਰੇਮ ਤਵੰਜੀ ਦੀ। ਇੱਕ ਹੋਰ ਕਮਾਲ ਦਾ ਟਰੈਕ ਉਹਨਾਂ ਦੀ ਕਲਮ ਤੋਂ ਨਿਕਲਿਆ ਹੋਇਆ, ਆਓ ਸੁਣਦੇ।

0: ਆਹਾ ਹਾ ਕੀ ਬਾਤ ਹੈ, ਮੈਨੂੰ ਲੱਗਦਾ ਤੁਸੀਂ ਛੋਟੇ ਹੁੰਦੇ ਨਾਟਕਾਂ ਨੂਟਕਾਂ ਚ ਚੰਗਾ ਕੰਮ ਕੀਤਾ ਹੈ।
1: ਨਾਟਕਾਂ ਚ ਤਾਂ ਨਹੀਂ, ਅਸੀਂ ਤਿੰਨ ਭਾਈ ਸੀਗੇ ਜੀ, ਤੇ ਅਸੀਂ ਰੋਟੀ ਖਾਂਦੇ ਹੁੰਦੇ ਸੀ, ਮੰਮੀ ਮੂਹਰੇ ਬੈਠੇ ਚੁੱਲ੍ਹੇ ਤੇ ਫੱਟੀਆਂ ਥੱਲੇ ਰੱਖੀਆਂ ਹੁੰਦੀਆਂ ਸੀਗੀਆਂ।
0: ਅਤੇ ਤੁਸੀਂ ਚੁੱਲ੍ਹੇ ਤੇ ਬੈਠੀ ਮੰਮੀ ਨੂੰ, ਤੁਸੀਂ ਚੁੱਲ੍ਹੇ ਤੇ ਬੈਠੀ ਮੰਮੀ ਨੂੰ ਉੱਠਣ ਨਹੀਂ ਦਿੰਦੇ ਹੋਣੇ ਜਿੰਨੀਆਂ ਰੋਟੀਆਂ ਤੁਸੀਂ ਖਾਂਦੇ ਹੋਣੇ ਦੋਵੇਂ ਭਰਾ।
1: ਹਾਂਜੀ,
0: ਲੱਗਣ ਡਿਆ ਮੈਨੂੰ
1: ਅੱਗੇ ਹੋ ਕੇ ਰੋਟੀ ਫੜਦੇ।
0: ਮਾਤਾ ਜੀ ਹੱਥ ਜੋੜ ਦੇਵੇ ਤੁਹਾਡੇ ਅੱਗੇ, ਬੇਟੇ ਪੁੱਤਰ ਮੇਰੇ ਮੇਰੇ ਲਾਲ ਉੱਠ ਜਾਓ ਹੁਣ, ਮੈਨੂੰ ਵੀ ਖਾਣ ਦਿਓ, ਤੁਸੀਂ ਤਾਂ ਉੱਠ ਜਾਓ।
1: ਨਹੀਂ ਜੀ, ਮੰਮੀ ਤਾਂ ਇੱਕੋ ਰੋਟੀ ਬਣਾਉਂਦੀ ਸੀ ਵੱਡੀ ਸਾਰੀ ਜੀ।
0: ਅੱਛਾ, ਇੱਕੋ ਰੋਟੀ?
1: ਹਾਂਜੀ, ਇੱਕ ਨਾਲ ਹੋਰ ਕਹਿੰਦੀ ਜੀ, ਮੈਂ ਤਾਂ ਦੋ ਹੀ ਖਾਂਦੀ ਹਾਂ।
0: ਅਤੇ ਇੱਕੋ ਰੋਟੀ ਨੂੰ ਅੰਦਾਜ਼ਾ ਨਹੀਂ ਤੁਸੀਂ?
1: ਨਹੀਂ, ਮੰਮੀ ਬਣਾਉਂਦੀ ਹੁੰਦੀ ਸੀ ਵੱਡੀ ਲਾਲ ਤੇ ਬਈ।
0: ਅੱਛਾ, ਥੈਂਕ ਯੂ ਸੋ ਮਚ ਮੇਰੇ ਨਾਲ ਗੱਲਬਾਤ ਕਰਨ ਦੇ ਲਈ।
1: ਠੀਕ ਹੈ ਜੀ, ਧੰਨਵਾਦ ਜੀ।
0: ਜੇਕਰ ਤੁਸੀਂ ਵੀ ਚਾਹੁੰਦੇ ਹੋ ਮੇਰੇ ਨਾਲ ਗੱਲਬਾਤ ਕਰਨੀ ਔਰ ਮੌਜ ਮਸਤੀ ਦਾ ਹਿੱਸਾ ਬਣਨਾ ਤੁਸੀਂ ਚਾਹੁੰਦੇ ਹੋ ਤਾਂ 2342-174 ਨੰਬਰ ਡਾਇਲ ਕਰੋ, ਮੇਰੇ ਤੱਕ ਪਹੁੰਚੋ ਅਤੇ ਫਿਰ ਤੁਹਾਡੇ ਨਾਲ ਵੀ ਹੋਏਗੀ ਗੱਲਬਾਤ, ਤੁਸੀਂ ਵੀ ਹੋਵੋਗੇ ਮੇਰੇ ਰੂਬਰੂ 102.7 FM ਰੇਨਬੋ ਦੇ। ਔਰ 0181 ਲਾਓ ਔਰ ਆ ਜਾਓ, ਫਿਰ ਕਰਦੇ ਹਾਂ ਗੱਲਾਂ ਔਰ ਜਾਣਦੇ ਹਾਂ ਤੁਸੀਂ ਇਸ ਵੇਲੇ ਕੀ ਕਰ ਰਹੇ ਹੋ ਔਰ ਤੁਹਾਡੇ ਅੰਦਰ ਕਿੰਨਾ ਕੁ ਟੈਲੈਂਟ ਭਰਿਆ ਹੋਇਆ ਕੌਮੇਡੀ ਦਾ ਜੋ ਤੁਸੀਂ ਅੱਜ ਮੇਰੇ ਨਾਲ ਸ਼ੇਅਰ ਕਰ ਦੇਣਾ, ਜੋ ਇਸ ਵੇਲੇ ਮੈਂ ਵੀ ਕਰ ਰਿਹਾ। ਔਰ ਕੌਲਾਂ ਅਤੇ ਕੌਲਾਂ ਮੇਰੇ ਤੱਕ ਪਹੁੰਚਣੀਆਂ ਚਾਹੀਦੀਆਂ ਨੇ, ਠਾਹ ਠਾਹ ਕਰਦੀਆਂ ਔਰ ਠਾਹ ਠਾਹ ਕਰਦੇ ਗਾਣੇ ਵੀ ਤੁਹਾਡੇ ਤੱਕ ਪਹੁੰਚ ਰਹੇ ਨੇ। ਔਰ ਇਸ ਵੇਲੇ ਇੱਕ ਹੋਰ ਗਾਣਾ, ਮੈਨੂੰ ਨਹੀਂ ਮਹਾਰਾਜ, ਮੈਨੂੰ ਗਾਣਾ ਗਾਣਾ ਵੀ ਤਾਂ ਕਾਲਾ ਹੁੰਦਾ ਨਾ, ਗਾਣੇ ਵਿਚਾਰੇ ਨੂੰ ਵੀ ਤਾਂ ਹੁੰਦਾ ਨਾ ਕਿ ਮੈਂ ਵੀ ਛੇਤੀ ਛੇਤੀ ਜਾ ਕੇ ਅਤੇ ਵਜਾਂ ਜਾ ਕੇ, ਹੈ ਕਿ ਨਹੀਂ। ਤੁਹਾਡੇ ਲਈ ਇਹ ਇੱਕ ਹੋਰ ਗਾਣਾ ਪਲੇ ਕਰਦੇ ਹਾਂ ਔਰ ਫਿਰ ਵਾਪਸ ਆਉਂਦੇ ਹਾਂ। ਨੰਬਰ ਡਾਇਲ ਕਰੋ ਤੁਸੀਂ ਛੇਤੀ ਛੇਤੀ।

ना हमसे बने ना बैंगन का भुर्ता, मिर्च मसाले से दिया बड़ा तड़का।

0: 107 FM Rainbow ਤੇ ਹਰੀਸ਼ ਹਾਜ਼ਰ ਹੈ ਇੱਕ ਵਾਰ ਫੇਰ ਔਰ ਤੁਹਾਡਾ ਇੰਤਜ਼ਾਰ ਹੈ 2341-174 ਨੰਬਰ ਡਾਇਲ ਕਰੋ ਮਸਤੀ ਜੰਕਸ਼ਨ ਪ੍ਰੋਗਰਾਮ ਦਾ ਹਿੱਸਾ ਤੁਸੀਂ ਵੀ ਬਣ ਸਕਦੇ ਹੋ 0181 ਲਾਓ ਔਰ 2342174 2341-174 ਨੰਬਰ ਡਾਇਲ ਕਰਕੇ ਮੇਰੇ ਤੱਕ ਪਹੁੰਚ ਜਾਓ ਜਿਵੇਂ ਪਹੁੰਚੇ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ ਜੀ
1: ਮੈਂ ਬੋਲ ਰਿਹਾ ਜੀ ਕੁਲਵਿੰਦਰ ਸਿੰਘ ਪਿੰਡ ਬਿਹਾਲਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ
0: ਕੁਲਵਿੰਦਰ ਸਿੰਘ ਜੀ ਇਸ ਵੇਲੇ ਕੀ ਕਰ ਰਹੇ ਹੋ ਤੁਸੀਂ ਘਰੋਂ
1: ਹਾਂਜੀ ਘਰੇ ਹੀ ਆ ਇਸ ਵੇਲੇ
0: ਅੱਛਾ ਜੀ ਤੇ ਫਿਰ ਕੰਮ ਕਰੋ ਇੱਕ ਜਰਾ ਆਪਣੇ ਦੋਵੇਂ ਹੱਥ ਜਰਾ ਚੱਕੋ ਉੱਪਰ
1: ਦੋਵੇਂ ਹੱਥ ਉੱਪਰ ਚੱਕ ਲਈਏ
0: ਇੱਕ ਹੱਥ ਚੱਕ ਲਓ ਉੱਪਰ ਦੋਵੇਂ ਨਹੀਂ ਚੱਕਣੇ ਇੱਕ ਫੋਨ ਫੜਿਆ ਮੈਨੂੰ ਪਤਾ ਫੋਨ ਡਿੱਗ ਜਾਏਗਾ ਥੱਲੇ ਹਾਂ ਤੇ ਚੱਕੋ ਜਰਾ ਇੱਕ ਲੱਤ ਚੱਕੋ ਜਰਾ ਉੱਪਰ ਉਹ ਮਹਾਰਾਜ ਹੱਸਣ ਲਈ ਨੀ ਕਿਹਾ ਇਸ ਵੇਲੇ ਇੱਕ ਬਾਂਹ ਤੇ ਇੱਕ ਲੱਤ ਚੱਕਣ ਲਈ ਕਿਹਾ ਤੁਹਾਨੂੰ ਚੱਕੀ ਕਿ ਨਹੀਂ

0: ਕਿਉਂ
1: ਕੀ ਗੱਲ ਚੱਕੀ ਕਿਉਂ ਨੀ ਜਾਂਦੀ?
0: ਚੱਕਣ ਦਾ ਫਾਇਦਾ ਨੀ ਕੋਈ।
1: ਓ ਮਹਾਰਾਜ, ਤੁਸੀਂ, ਮੈਂ ਕਿਹੜਾ ਤੁਹਾਨੂੰ ਸਜ਼ਾ ਦੇ ਰਿਹਾ, ਮੈਂ ਤੁਹਾਨੂੰ ਨੱਚਣ ਲਈ ਕਹਿਣ ਲੱਗਾ ਸੀ। ਮਹਾਰਾਜ, ਤੁਸੀਂ ਤਾਂ ਪਹਿਲਾਂ ਹੀ ਡਰ ਗਏ ਹੋ
0: ਨੱਚਣ ਲਈ।
1: ਹਾਂ, ਇੱਕ ਮਹਾਰਾਜ, ਇੱਕ ਬਾਂਹ ਉੱਪਰ ਕਰੋਗੇ, ਇੱਕ ਲੱਤ ਚੱਕੋਗੇ ਉੱਪਰ, ਤੇ ਭੰਗੜਾ ਤਾਂ ਹੀ ਪਏਗਾ ਕਿ ਨਹੀਂ? ਤੁਸੀਂ ਤਾਂ ਪਹਿਲਾਂ ਹੀ ਹਥਿਆਰ ਸੱਟ ਗਏ ਹੋ। ਨਾ ਨਾ ਨਾ ਮਹਾਰਾਜ, ਇਹ ਨਹੀਂ ਚੱਕੀ ਜਾਂਦੀ। ਨਾ ਨਾ ਨਾ, ਇਹ ਲੋਹੇ ਦੀ ਹੈ ਜਿਹੜੀ ਚੱਕੀ ਨਹੀਂ ਜਾਂਦੀ ਮਹਾਰਾਜ, ਇਹ ਪੱਥਰ ਦੀ ਹੈ, ਜੰਮ ਗਈ, ਇਹਨੂੰ ਪਲਸਤਰ ਕੀਤਾ ਹੋਇਆ ਉੱਥੇ ਹੀ। ਹੈਂ, ਫਿਰ ਨੱਕ ਬੰਦ ਕਰ ਲੋ। ਹਾਂ, ਫਿਰ ਮਾੜਾ ਜਿਹਾ ਗਾਣਾ ਹੀ ਸੁਣਾ ਦਿਓ ਨੱਕ ਬੰਦ ਕਰਕੇ।
0: ਨੱਕ ਬੰਦ ਕਰਕੇ ਗਾਣਾ ਸੁਣਾਉਣ ਦਾ ਉਹ ਤੋਂ ਪਹਿਲਾਂ ਥੋੜੀ ਜਿਹੀ ਮੈਂ ਗੱਲ ਆਪਣੀ ਦੱਸਣੀ ਚਾਹੁੰਦਾ।
1: ਗੱਲ ਕਿਹੜੀ ਦੱਸਣੀ ਮਹਾਰਾਜ, ਗੱਲ ਇਸ ਟਾਈਮ ਇਹੀ ਚੱਲਣ ਡਈ ਏ, ਗੱਲਾਂ ਜਿਹੜੀਆਂ।
0: ਉੱਤਰ ਦਊਂਗਾ ਮੈਂ ਆਪਣੇ ਢੰਗ ਨਾਲ, ਇਹਦਾ ਉੱਤਰ, ਇਸ ਪ੍ਰਸ਼ਨ ਦਾ ਉੱਤਰ ਦਊਂਗਾ ਮੈਂ ਆਪਣੇ ਢੰਗ ਨਾਲ।
1: ਨਹੀਂ ਨਹੀਂ ਨਹੀਂ, ਇਹ ਢੰਗ ਇਸ ਵੇਲੇ ਮੇਰਾ ਚੱਲ ਰਿਹਾ ਮਹਾਰਾਜ, ਇਸ ਵੇਲੇ ਢੰਗ ਉਹ ਜਿਹੜਾ ਮੈਂ ਇਸ ਵੇਲੇ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰ ਰਿਹਾ।
0: ਨਹੀਂ ਨਹੀਂ, ਇਦਾਂ ਦੀ ਨਹੀਂ ਗੱਲ, ਉਹ ਪਤਾ ਕੀ ਆ,
1: ਹਾਂਜੀ,
0: ਉਹ ਗਾਣਾ ਤਾਂ ਸਾਨੂੰ ਬਹੁਤ ਆਉਂਦੇ ਆ, ਪਰ ਉਹ ਗਾਣੇ ਦਾ ਵੀ ਤੱਤ ਕੱਢਿਆ, ਗਾਉਣਾ ਚਾਹੀਦਾ।
1: ਹਾਂ ਹਾਂ ਹਾਂ, ਬਿਲਕੁਲ ਜੀ ਬਿਲਕੁਲ। ਥੈਂਕ ਯੂ ਸੋ ਮਚ ਮੇਰੇ ਨਾਲ ਗੱਲਬਾਤ ਕਰਨ ਲਈ ਜਨਾਬ। ਜੇਕਰ ਇਸ ਵੇਲੇ ਤੁਹਾਡੇ ਕੋਲ, ਮੈਨੂੰ ਪਤਾ, ਗੱਲਾਂ ਦਾ ਭੰਡਾਰ ਪਿਆ, ਬਹੁਤ ਜ਼ਿਆਦਾ ਤੁਹਾਨੂੰ ਨੌਲੇਜ ਹੈ, ਬਹੁਤ ਜ਼ਿਆਦਾ ਤੁਸੀਂ ਜਾਣਦੇ ਹੋ, ਬਟ ਇਸ ਵੇਲੇ ਮਸਤੀ ਮੌਜ, ਮਸਤੀ ਐਂਟਰਟੇਨਮੈਂਟ ਦੀ ਗੱਲਬਾਤ ਹੋ ਰਹੀ ਆ, ਔਰ ਜੇਕਰ ਤੁਸੀਂ ਮੇਰੇ ਨਾਲ ਇਸ ਮਸਤੀ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਛੇਤੀ ਛੇਤੀ ਮੇਰੇ ਤੱਕ ਪਹੁੰਚੋ, ਔਰ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਮੌਜ ਮਸਤੀ ਕਰੋ, ਫਿਰ ਆ ਜਾਓ, ਦੇਖਦੇ ਹਾਂ ਕਿੰਨਾ ਕੁ ਟੈਲੈਂਟ ਤੁਹਾਡੇ ਅੰਦਰ ਭਰਪੂਰ ਪਿਆ ਹੋਇਆ। ਔਰ ਮਹਾਰਾਜ, ਮੈਨੂੰ ਪਤਾ ਹੈ ਕਿ ਇਸ ਵੇਲੇ ਤੁਸੀਂ ਵੀ ਥੱਕੇ ਹਾਰੇ ਹੋ ਸਕਦਾ, ਕੰਮਾਂ ਕਾਰਾਂ ਤੋਂ ਆਏ ਹੋਏ ਹੋ, ਬਟ ਇਹ ਗੱਲਾਂ ਬਾਤਾਂ, ਇਹ ਮੌਜ ਮਸਤੀ, ਇਹ ਸਾਨੂੰ ਰਿਲੈਕਸ ਕਰਦੀ ਹੈ ਕਿ ਨਹੀਂ? ਔਰ ਜੇਕਰ ਤੁਸੀਂ ਵੀ ਰਿਲੈਕਸ ਹੋਣਾ ਚਾਹੁੰਦੇ ਹੋ ਤਾਂ ਫਿਰ 2342-174 ਨੰਬਰ ਡਾਇਲ ਕਰਨਾ, ਮੇਰੇ ਤੱਕ ਪਹੁੰਚਣਾ, ਅਤੇ ਮੈਂ ਤੁਹਾਨੂੰ ਪੂਰੀ ਤਰ੍ਹਾਂ ਦੇ ਨਾਲ ਰਿਲੈਕਸ ਕਰ ਦੇਣਾ ਅੱਜ। ਇੱਕ ਹੋਰ ਟਰੈਕ ਫਿਲਹਾਲ ਸੁਣਦੇ ਹਾਂ ਮੌਜ ਮਸਤੀ ਵਾਲਾ, ਅਤੇ ਫਿਰ ਗੱਲਾਂ ਤਾਂ ਜਾਰੀ ਹੈਗੀਆਂ ਹੀ ਨੇ। ਹਰੀਸ਼ ਤੁਹਾਡੇ ਨਾਲ ਹੈ 102.7 FM ਰੇਨਬੋ 'ਤੇ, ਜਿੱਥੇ ਪ੍ਰੋਗਰਾਮ ਚੱਲ ਰਿਹਾ ਜੀ ਮਸਤੀ।

0: ਨੱਚ ਕੇ ਦਿਖਾਉਂ। ਮਹਾਰਾਜ ਤੁਸੀਂ ਤੇ ਮੈਨੂੰ ਨੱਚ ਕੇ ਦਿਖਾ ਨਹੀਂ ਰਹੇ, ਹੈ ਕਿ ਨਹੀਂ? ਮਸਤੀ ਜੰਕਸ਼ਨ ਦਾ ਤੁਸੀਂ ਹਿੱਸਾ ਹੋ ਅਤੇ ਮੌਜ ਮਸਤੀ ਤੁਸੀਂ ਕਰ ਨਹੀਂ ਰਹੇ। ਜੇਕਰ ਕਰਨੀ ਚਾਹੁੰਦੇ ਹੋ ਤਾਂ ਮੇਰੇ ਤੱਕ ਪਹੁੰਚਣਾ ਤੁਸੀਂ 2342174 ਨੰਬਰ ਡਾਇਲ ਕਰਕੇ, ਅਤੇ ਫਿਰ ਗੱਲਾਂ ਬਾਤਾਂ ਮੌਜ ਮਸਤੀ ਨਚਾਵਾਂਗੇ ਵੀ ਇੱਥੇ ਤੁਹਾਨੂੰ। ਮਹਾਰਾਜ ਇਹ ਇੱਕ ਲਿਸਨਰ ਸਾਡੇ ਨਾਲ ਜੁੜੇ ਨੇ। ਹੈਲੋ
1: ਜੀ, ਸਤਿ ਸ਼੍ਰੀ
0: ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਜੀ? ਅੱਛਾ ਜੀ, ਉੱਥੋਂ ਗੱਲ ਕਰ ਰਹੇ ਹੋ ਜੀ? ਫਿਰ ਮੈਨੂੰ ਲੱਗਦਾ ਤੁਹਾਨੂੰ ਗਾਣਾ ਗਾਣਾ ਚਾਹੀਦਾ ਇੱਕ। ਹਾਂ ਫਿਰ ਗਾਣਾ ਗਾਓ, ਫਿਰ ਨੱਕ ਤੂੰ ਫੜੋ ਹਜ਼ਰ ਆਪਣੇ ਨੱਕ ਨੂੰ ਏਦਾਂ ਕਰਕੇ ਫੜੋ। ਮਹਾਰਾਜ ਇਹੀ ਤਾਂ ਟਾਸਕ ਹੈਗਾ, ਜਿੱਦਾਂ ਹੱਸ ਕੇ ਗਾਣਾ ਸੁਣਾ ਦਿਓ ਫਿਰ ਮੈਨੂੰ, ਹੱਸ ਕੇ ਗਾਣਾ ਵੀ ਗਾਓ ਨਾਲ ਹੱਸ ਕੇ। ਨਾ ਨਾ ਨਾ, ਇਹ ਤਾਂ ਤੁਸੀਂ ਇਕੱਲਾ ਗਾਣ ਦੇ ਮਹਾਰਾਜ, ਹਾਸਾ ਕਿੱਧਰ ਗਿਆ? ਹੱਸਣਾ ਜ਼ਰੂਰ ਚਾਹੀਦਾ, ਹਾਸਾ ਗਾਇਬ ਹੋ ਗਿਆ ਤੁਹਾਡਾ ਮਹਾਰਾਜ। ਏਦਾਂ ਕਰਕੇ ਉਹ ਗੱਲ ਤਾਂ ਸੁਣ ਲਓ, ਹੱਸਣਾ ਜ਼ਰੂਰ ਚਾਹੀਦਾ, ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ, ਉਹ ਗੱਲ ਹੋਵੇ ਦੱਸਣੀ ਜ਼ਰੂਰ ਚਾਹੀਦੀ, ਉਹ ਮਹਾਰਾਜ ਲੁਧਿਆਣੇ ਵਾਲੇ ਹੱਸਣਾ ਜ਼ਰੂਰ ਚਾਹੀਦਾ, ਏਦਾਂ ਹੁੰਦਾ ਹੱਸ ਕੇ, ਸਮਝ ਆਈ ਮਹਾਰਾਜ? ਹਾਂ, ਥੈਂਕ ਯੂ ਸੋ ਮਚ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ, ਥੈਂਕ ਯੂ ਸੋ ਮਚ। ਧੰਨਵਾਦ। ਔਰ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਛੇਤੀ ਛੇਤੀ ਮੇਰੇ ਤੱਕ ਪਹੁੰਚੋ, ਤੇ ਫਿਰ ਤੁਹਾਡੇ ਨਾਲ ਵੀ ਇੱਦਾਂ ਦੀ ਮੌਜ ਮਸਤੀ ਭਰੀ ਗੱਲਬਾਤ ਹਰੀਸ਼ ਕਰੇਗਾ। 2342174 ਸਾਡਾ ਨੰਬਰ ਹੈ, 01 81 ਲਾਓ, 2342174 ਨੰਬਰ ਡਾਇਲ ਕਰੋ ਤੇ ਮੇਰੇ ਤੱਕ ਪਹੁੰਚ ਜਾਓ, ਤੇ ਫਿਰ ਅਸੀਂ ਮੌਜ ਹੀ ਮੌਜ ਕਰਨੀ ਹੈ ਮਹਾਰਾਜ। ਇੱਥੇ ਮਸਤੀ ਜੰਕਸ਼ਨ ਪ੍ਰੋਗਰਾਮ ਚੱਲ ਰਿਹਾ, ਔਰ ਇੱਕ ਗਾਣਾ ਮੈਨੂੰ ਹੋਰ ਆਵਾਜ਼ਾਂ ਮਾਰਨ ਡਿਆ, ਕਹਿੰਦਾ ਹੈ ਕਿ ਮੇਰੀ ਵਾਰੀ ਤਾਂ ਆਈ ਨਹੀਂ, ਹੈ ਕਿ ਨਹੀਂ? ਅਤੇ ਫਿਰ ਅਸੀਂ ਪਲੇ ਕਰ ਦਿੰਦੇ ਹਾਂ ਉਹਨੂੰ ਵਿਚਾਰੇ ਨੂੰ, ਹੈ ਕਿ ਨਹੀਂ? ਟੈਨਸ਼ਨ ਨਹੀਂ ਲੈਣੀ ਤੁਸੀਂ ਮਹਾਰਾਜ, ਕੀ ਕਰਨ ਡਏ ਹੋ? 2342174 ਨੰਬਰ ਡਾਇਲ ਕਰੋ, ਮੇਰੇ ਤੱਕ ਪਹੁੰਚੋ, ਅਤੇ ਫਿਰ ਗੱਲਬਾਤ ਤਾਂ ਹੀ ਹੋਏਗੀ ਨਾ, ਨੰਬਰ ਡਾਇਲ ਕਰਨਾ ਪੈਣਾ ਮਹਾਰਾਜ। ਹਾਂ ਕਰੋ ਡਾਇਲ ਅਤੇ ਆ ਜਾਓ ਫਿਰ।

0: ना ना जी, हेमा मालिनी नहीं है यहाँ पर, और इतने प्रोग्राम चल रहे है मस्ती जंक्शन, और मस्ती जंक्शन का हिस्सा तुम भी बन सकते हो और मेरे नाल गलबात करनी चाहते हो तो थानू नंबर डायल करना पैना है। नंबर डायल करने लई तुसी की करना है, फोन चकना है, अपनी उंगलों थोड़ा जिहा कष्ट देना है 0181 यानी कि 0181 मिलाना पहला, फिर 2342174 बताली 174 दसना पैंदा महाराज। पूरी तरह क्लैरिफिकेशन देनी जरूरी होंगी अजकल, की पता थानू ना पता लगता हो, इस करके थोड़ी कॉल नहीं आउंदी मेरे को। गल करदा एक लिसनर साडे नाल जुड़ने, हैलो
1: हेलो भाई नमस्कार, सत श्री अकाल जी।
0: हाँ नमस्कार, सत श्री अकाल, कौन गल कर रहे हो जी?
1: मोहल्ला शौंकी जलंधर जी, बूटा मलजिंदर।
0: हाँ शौंकी जी महाराज, तुहानू हाँ जी महाराज, किन्ने शौक पाले जे, की चक्कर है, कोई शौक हैगा कि या शौक इस वेले?
1: भाई शौक मैं बहुत आ गया, आकाशवाणी बहुत शौक सताया जी, रेडियो दे
0: खास चीज मैं ये लेके आया, जरा तुसी करके दिखाओ, जरा एक हाथ चको उपर ता नहीं चक लिया, लत लत लत चको, जरा सड़क खड़े हो?
1: दुकान
0: थले जी, लत थले कर ली, फिर की चक्कर लत लत महाराज, लत बांह उपर गाक नहीं बैठा, कोई शेव करन दे हो?
1: हम भाई नहीं रात पूरी भंगड़ा पा रहे हैं, ऐसा पूरा पूरा करना।
0: अच्छा गाना गाना गा के महाराज, गाना गा के भंगड़ा पाना, गाना गाओ नाल नाल, गाना गाओ
1: दास नहीं, प्यार दे फूल के किन्ने सोने सोने कागे दूर दूर जांदे।
0: स्टॉप स्टॉप, अब महाराज अच्छा, अब बावा तो ही थल्ले कर लिया, हाथ तुहाडे थल्ले रह गए ने ਥੱਲੇ।
1: ਭਾਜੀ ਤੁਸੀਂ ਮੈਨੂੰ ਇੰਨਾ, ਮੈਂ ਤੁਹਾਡਾ ਪ੍ਰੋਗਰਾਮ ਸੁਣ ਕੇ ਖੁਸ਼ੀ ਨਾ, ਪੈਸੇ ਆਂ ਦੀ ਮੈਂ ਖੁਸ਼ ਹਾਂ ਜਿੰਨਾ ਤੁਸੀਂ ਪ੍ਰੋਗਰਾਮ ਵਧੀਆ ਕਰ।
0: ਅੱਛਾ ਇੰਨਾ ਕਦੀ ਨਹੀਂ ਖੁਸ਼ ਹੋਏ?
1: ਮੈਂ ਕਿਹਾ ਭਾਜੀ ਮੈਂ ਇੰਨਾ ਖੁਸ਼ੀ ਨਾ, ਮੇਰੀ ਮੇਰਾ ਦੋ ਕਿਲੋ ਖੂਨ ਬੱਚਾ ਨੂੰ ਦੇ ਲਓ।
0: ਓਹੋ ਹੋ ਹੋ, ਇਹ ਗੱਲ ਕਿਤੇ ਆਪਣੀ ਵਾਈਫ ਨੂੰ ਨਾ ਕਹਿ ਦਿਓ ਮਹਾਰਾਜ।
1: ਨਹੀਂ ਨਹੀਂ ਭਾਜੀ ਇੱਦਾਂ ਹੀ ਗਾ ਨਹੀਂ, ਤੁਹਾਡਾ ਬਹੁਤ ਤਕੜਾ ਫੈਨ ਆ ਮੈਂ ਤੁਹਾਡਾ ਜੀ, ਬਹੁਤ ਦੀਵਾਨਾ।
0: ਥੈਂਕ ਯੂ ਸੋ ਮਚ ਗੱਲਬਾਤ ਕਰਨ ਦੇ ਲਈ ਮੌਣ ਵਾਲੀ ਸ਼ੌਂਕੀ ਜੀ, ਬਹੁਤ ਬੜਾ ਧੰਨਵਾਦ ਸ਼ੁਕਰੀਆ ਥੈਂਕ ਯੂ ਔਰ ਜੇਕਰ ਤੁਸੀਂ ਵੀ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ 0181 23 ਬਤਾਲੀ 174 ਨੰਬਰ ਡਾਇਲ ਕਰਨਾ ਮੇਰੇ ਤੱਕ ਪਹੁੰਚਣਾ ਤੇ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਆਪਾਂ ਖੁੱਲ੍ਹ ਕੇ ਮੇਰੇ ਲਈ ਕਿਹੜਾ ਰੁਕਣਾ, ਤੁਹਾਡੇ ਲਈ ਨਹੀਂ ਰੁਕਣਾ ਮਹਾਰਾਜ। ਇਸ ਕਰਕੇ ਸਾਨੂੰ ਇਹਦੇ ਨਾਲ ਨਾਲ ਚੱਲਣਾ ਪੈਂਦਾ, ਔਰ ਛੇਤੀ ਛੇਤੀ ਨੰਬਰ ਡਾਇਲ ਕਰੋ, ਮੇਰੇ ਤੱਕ ਪਹੁੰਚੋ, ਅਤੇ ਗਾਣੇ ਤੁਹਾਡੇ ਤੱਕ ਮੈਂ ਪਹੁੰਚਾ ਰਿਹਾ ਔਰ ਤੁਸੀਂ ਪਹੁੰਚਣਾ ਮੇਰੇ ਤੱਕ। ਨੰਬਰ ਡਾਇਲ ਕਰਕੇ ਨੰਬਰ ਤੁਹਾਨੂੰ ਦੇ ਦਿੱਤਾ ਔਰ ਪੂਰੀ ਤਰ੍ਹਾਂ ਦੇ ਨਾਲ ਐਲੈਬੋਰੇਟ ਕਰਕੇ ਤੁਹਾਨੂੰ ਦੱਸਿਆ। ਜੇਕਰ ਤੁਹਾਨੂੰ ਸਮਝ ਨਹੀਂ ਆ ਰਿਹਾ ਤਾਂ 2-3-4-2-1-7-4-23-42-174 ਨੰਬਰ ਹੈ ਜੀ, ਇਹ ਡਾਇਲ ਕਰੋ, ਮੇਰੇ ਤੱਕ ਪਹੁੰਚੋ ਅਤੇ ਫਿਰ ਗੱਲਾਂ ਬਾਤਾਂ ਤੁਹਾਡੀਆਂ ਹੋਣਗੀਆਂ। ਗੱਲਬਾਤ ਤੁਹਾਡੀ ਹੈ ਮਹਾਰਾਜ, ਕਿਉਂਕਿ ਅੱਜ ਦਾ ਪ੍ਰੋਗਰਾਮ ਤੁਹਾਡਾ ਹੁੰਦਾ, ਮਸਤੀ ਜੰਕਸ਼ਨ ਹਰੀਸ਼ ਜੋ ਹਰ ਥਰਸਡੇ ਤੁਹਾਡੇ ਤੱਕ ਲੈ ਕੇ ਆਉਂਦਾ। ਆ ਜਾਓ ਫਿਰ ਇੱਕ ਹੋਰ ਟਰੈਕ ਇੰਜੋਏ ਕਰਦੇ।
2: तो लता उन दिनों में शायद बाहर गई हुई थी, क्या कुछ प्रॉब्लम था, तो किशोर सजेस्टेड, दादा मैं अगर दोनों वॉइस में खुद गा लूँ, फीमेल और मेल, तो मैं सोचा जोक कर रहा है, तो नहीं आपको मैं गा के सुनाता हूँ, आप सुनिए। एंड एक्चुअली ही डिड ए वंडरफुल थिंग, इमीडिएटली ही मेड इन टू फीमेल वॉइस एंड इमीडिएटली जंप बैक टू

0: गुजरिया, ओ गुजरिया, ओ गुजरिया, ओ गुजरिया।
1: 102.7 FM Rainbow ਤੇ ਇਸ ਵੇਲੇ ਤੁਸੀਂ ਹਰੀਸ਼ ਦੇ ਨਾਲ ਜੁੜੇ ਹੋਏ ਹੋ ਔਰ ਇਸ ਵੇਲੇ ਮਸਤੀ ਦਾ ਪ੍ਰੋਗਰਾਮ ਚੱਲ ਰਿਹਾ ਹੈ, ਮਸਤੀ ਜੰਕਸ਼ਨ ਸਾਡਾ ਪ੍ਰੋਗਰਾਮ ਜਿਸ ਵਿੱਚ ਤੁਹਾਡੀ ਸ਼ਿਰਕਤ ਹੋਣੀ ਬੜੀ ਲਾਜ਼ਮੀ ਹੈ, ਜ਼ਰੂਰੀ ਹੈ। 2342-174 ਨੰਬਰ ਡਾਇਲ ਕਰੋ, ਮੇਰੇ ਤੱਕ ਪਹੁੰਚੋ ਅਤੇ ਫਿਰ ਅਸੀਂ ਇਸ ਮਸਤੀ ਨੂੰ ਹੋਰ ਜ਼ਿਆਦਾ ਵਧਾਵਾਂਗੇ। ਜਿਵੇਂ ਇੱਕ ਸਾਡੇ ਲਿਸਨਰ ਸਾਡੇ ਨਾਲ ਜੁੜ ਗਏ ਨੇ, ਹੈਲੋ,
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ, ਕੌਣ ਗੱਲ? ਕਿਆ ਬਾਤ ਹੈ, ਕਿਆ ਬਾਤ ਹੈ, ਕੀ ਹਾਲ ਚਾਲ ਜੀ? ਰੇਡੂਆ ਬਹੁਤ ਸੁਣਦੇ ਹੋ? ਰੇਡੂਆ ਵੀ ਤੁਹਾਨੂੰ ਬਹੁਤ ਸੁਣਦਾ, ਬਹੁਤ ਸੁਣਦਾ ਮਾਰਾ। ਮਹਾਰਾਜ ਆਪ ਕੀਤੀ ਦਾਤਣ ਕਦੀ?
2: ਮੈਂ
1: ਕਰਦਾ ਵੀ ਹੁੰਦਾ, ਕਰਦਾ ਵੀ ਹੁੰਦਾ, ਖਾਂਦਾ ਹੁੰਦਾ, ਦਾਤਨ ਖਾਈ ਦੀ ਨੀ ਹੁੰਦੀ, ਦਾਤਨ ਕਰੀ ਦੀ ਹੁੰਦੀ। ਮੈਂ ਤੇ ਸੋਚੀ ਪੈ ਗਿਆ ਸੀ
2: ਜਿੱਦਾਂ।
1: ਅੱਛਾ ਰੋਟੀ ਵੀ ਖਾਂਦੇ ਹੋ ਤੁਸੀਂ?
2: ਮੈਨੂੰ
1: ਲੱਗਾ ਸੀ ਅਮਲੀ ਰੋਟੀ ਪਾਣੀ ਖਾਂਦੇ ਹੀ ਨੀ।
2: ਰੋਟੀ
1: ਗਜਾਰਾ ਨੀ ਹੁੰਦਾ, ਗਜਾਰਾ ਨੀ ਹੁੰਦਾ, ਗਜਾਰਾ ਨੀ ਹੁੰਦਾ। ਮੈਂ ਮਾਣ ਮਹਿਸੂਸ ਕਰਨ ਡਿਆ ਤੇਰੀ ਇਹ ਗੱਲਬਾਤ ਦੇ ਉੱਤੇ, ਭਾਵੇਂ ਸਮਝ ਨਹੀਂ ਆਉਣ ਡੀ ਮੈਨੂੰ, ਭਾਵੇਂ ਸਮਝ ਨਹੀਂ ਆਉਣ ਡੀ, ਪਰ ਗੱਲਬਾਤ ਨਿਰਾਲੀ ਹੈ ਤੇਰੀ। ਨਿਰਾ ਪਤਾਸ ਹੈ, ਇੱਕ ਵਾਰੀ ਹੋਰ ਹੱਸ ਕੇ ਵਿਖਾਈ ਜਰਾ, ਆਏ ਹਾਏ, ਆਏ ਹਾਏ, ਆਏ ਹਾਏ, ਜਾਨ ਕੱਢ।

0: ਲਈਆ ਓਏ ਅਮਲੀਆ ਜਾਨ ਕੱਟ ਲਈਆ
1: ਉਹ ਪਤਾ ਕਿੱਦਾਂ ਮੈਂ ਹੱਥ ਨਾ ਮੈਂ ਬਹੁਤ ਘੱਟ ਹੀ ਹੁੰਦਾ ਜਿੱਦਾਂ ਓਦਾਂ ਨਸ਼ੇ ਚ ਰਹਿੰਦਾ ਸਾਰੀ ਦਿਹਾੜੀ ਬਸ
0: ਧੁੱਪ ਚ ਧੁੱਪ ਚ ਬਹਿ ਕੇ ਸੁਕਾਉਂਦੇ ਹੁੰਦੇ ਆਪਣੇ ਆਪ ਨੂੰ ਸੁੱਕਣੇ ਪਾਉਂਦੇ ਆਪਣੇ ਆਪ ਨੂੰ ਮਤਲਬ ਦੁਨੀਆ ਇਧਰ ਦੀ ਉਧਰ ਹੋ ਸਕਦੀ ਹੈ ਬੰਦਾ ਉਥੋਂ ਹਿੱਲ ਨੀ ਸਕਦਾ ਸਹੀ ਗੱਲ ਏਦਾਂ ਕਦੀ
1: ਹੋ ਸਾ ਕਦੇ ਨੀ ਹੁੰਦਾ ਇੰਨਾ
0: ਹਾਂ ਫਿਰ ਗਾਣਾ ਗੁਣਾ ਆਉਂਦਾ ਕਦੀ ਕੋਈ ਗਾਣਾ ਗੁਣਾ ਗਾਣਾ ਕਿਹੜਾ ਹੁੰਦਾ ਆਹ ਗਾਣਾ ਕਿਹੜਾ ਹੋਇਆ ਮੈਂ ਸੁਣਿਆ ਨੀ ਕਦੀ ਆਹ ਗਾਣਾ
1: ਜਿੱਦਾਂ
0: ਕਿੱਦਾਂ
1: ਨਹੀਂ ਉਹ ਭੁੱਲਣਾ
0: ਤਾਰੇ ਤਾਰੇ ਦੁੱਖ ਉਹ ਤਾਰੇ ਨੀ ਸਾਰੇ ਹੁੰਦਾ ਜੀ ਅਗਲੀ ਲੈਣ ਤੇ ਬੋਲ ਯਾਰ
1: ਭੁੱਲਣਾ ਮਿਸ਼ਣਾ ਮੈਨੂੰ ਤੇਰਾ ਸਾਰੇ ਦੁੱਖਾ ਭੁੱਲ ਜਾਣਗੇ
0: ਮੈਨੂੰ ਲੱਗਣ ਡਿਆ ਤੈਨੂੰ ਪੁੱਛੇ ਮੁੱਕੀਆਂ ਪੈਣ ਡੀਆਂ ਕਿਸੇ ਕੋ
2: ਸਤਿ
0: ਸ੍ਰੀ ਅਕਾਲ ਜੀ ਕੀ ਹਾਲ ਚਾਲ ਮਹਾਰਾਜ
2: ਹਾਂਜੀ ਠੀਕ ਹੈ ਬਹੁਤ ਵਧੀਆ
0: ਕੌਣ ਗੱਲ ਕਰ ਰਹੇ ਹੋ ਨਾਮ ਵੀ ਦੱਸ ਦਿਓ ਆਪਣਾ
2: ਹਾਂਜੀ
0: ਨਾਮ ਵੀ ਦੱਸ ਦਿਓ ਲਿਸਨਰਸ ਨੂੰ ਆਪਣਾ ਮਹਾਰਾਜ
2: ਹਾਂਜੀ ਬੀਪੀਓ ਕੋਟਲੀ ਥਾਨ ਸਿੰਘ ਡਿਸਟ੍ਰਿਕਟ ਜਲੰਧਰ ਤੋਂ ਮਿੰਟੂ ਚੰਦੇਲੀ ਔਰ ਹਰੀ ਸਾਹਿਬ ਮੈਂ ਅਕਸਰ ਤੁਹਾਨੂੰ ਯਾਦ ਕਰਦਾ ਰਹਿੰਦਾ ਔਰ ਮੇਰੇ ਖਿਆਲ ਜੋ ਵੀ ਇਸ ਟਾਈਮ ਰੇਡੀਓ ਤੇ ਤੁਹਾਨੂੰ ਸੁਣ ਰਹੇ ਨੇ ਜਾਂ ਮੈਨੂੰ ਸੁਣ ਰਹੇ ਨੇ ਔਰ ਹਮੇਸ਼ਾ ਤੁਹਾਡੀ ਵੀਰਵਾ ਨੂੰ ਭੇਟ ਹੁੰਦੀ ਆ ਚਲੋ ਤੁਸੀਂ ਥੋੜੇ ਜਿਹੇ ਸਿੱਖ ਹੋ ਗਏ ਸੀਗੇ ਚਲੋ ਪਰਮਾਤਮਾ ਤੁਹਾਨੂੰ ਬਿਲਕੁਲ ਸਹੀ ਰੱਖੇ ਔਰ ਪਰਮਾਤਮਾ ਤੁਹਾਡੀ ਜੋ
0: ਥੈਂਕ ਯੂ ਜੀ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਜਨਾਬ ਪਿਆਰ ਦੇ ਲਈ ਔਰ ਗੱਲਬਾਤ ਦੇ ਲਈ
2: ਬਹੁਤ ਬਹੁਤ ਸ਼ੁਕਰੀਆ ਜੀ ਸਾਹਿਬ ਹਮੇਸ਼ਾ ਖੁਸ਼ ਰਹੋ ਮਹਾਰਾਜ
0: ਥੈਂਕ ਯੂ ਜੀ ਥੈਂਕ ਯੂ ਸੋ ਮਚ ਔਰ ਜੇਕਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਮੇਰੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਇੱਦਾਂ ਹੀ ਮਸਤੀ ਭਰੀ ਤਾਂ ਛੇਤੀ ਛੇਤੀ ਆਓ ਇਸ ਵੇਲੇ ਤੁਹਾਡਾ ਇੰਤਜ਼ਾਰ ਹੈ ਮਹਾਰਾਜ 2342-176 ਨੰਬਰ ਡਾਇਲ ਕਰੋ 01-81-2342-074 ਮਾਫ਼ ਕਰਨਾ 2342-174 ਇਹ ਸਾਡਾ ਨੰਬਰ ਹੈ ਔਰ ਇਸ ਨੰਬਰ 'ਤੇ ਮੇਰੇ ਨਾਲ ਗੱਲਬਾਤ ਹੋ ਸਕਦੀ ਹੈ ਜੇਕਰ ਜੇਕਰ ਵਾਲੀ ਗੱਲ ਨਹੀਂ ਕਰਨੀ ਮਹਾਰਾਜ ਛੇਤੀ ਛੇਤੀ ਨੰਬਰ ਡਾਇਲ ਕਰੋ ਅਤੇ ਮੇਰੇ ਤੱਕ ਪਹੁੰਚੋ ਇਸ ਵੇਲੇ ਇੱਕ ਹੋਰ ਗਾਣਾ ਮੈਂ ਪਹੁੰਚਾਵਾਂ ਤੁਹਾਡੇ ਤੱਕ ਅਤੇ ਫਿਰ ਤੁਹਾਡੇ ਨਾਲ ਗੱਲਬਾਤ ਵੀ ਕਰਨੀ ਹੈ ਮੈਂ ਆਇਓ ਇਹ ਗਾਣਾ ਤੁਹਾਡੇ ਤੱਕ ਪਹੁੰਚਾ ਦਿੰਦੇ ਹਾਂ ਆਪਾਂ ਆ ਪਹੁੰਚ ਗਿਆ
3: ਮੇਰੀ ਭੈਣ।

0: मेरी भैंस को डंडा क्यों मारा, मेरी भैंस को डंडा क्यों मारा। ना जी ना जी ना, बिल्कुल नहीं, मार कुट की गल नहीं करनी आपां। इत्थे मस्ती की गल होण डई है, इत्थे एंटरटेनमेंट की गल हो रही है। हरीश नाल है तुहाडे, और तुहाडा इंतजार मैं कर रहा इस टाइम 2342-174 नंबर डायल करके तुसीं मेरे तक पहुँचना है और फिर तुहाडे नाल गलबात होनी है मेरी, और देखते हैं किन्ना का टैलेंट तुहाडे अंदर भरिया होया, किन्ने का टैलेंट दे भरपूर हो तुसीं। और मेरे लिसनर मेरे तक पहुँच रहे ने फोन डायल करके, मतलब नंबर डायल करके 2342-174 साडा नंबर आ। एक कॉलर जुड़े ने, हैलो।
1: हैलो सर जी, नमस्कार जी।
0: नमस्कार जी, कौन गल कर रहे हो जी?
1: सर जी मैं पॉल बोलदा, सराबा नगर जलंधर तो जी।
0: हां जी पॉल जी, की हाल चाल जी?
1: हां जी सर बहुत बढ़िया, ठीक है।
0: पॉल जी हॉल ते नहीं पैण दे तुहानू?
1: नहीं कुत्ते नहीं पैंदे हले, रात नूं पैंदे हले आ, रात नूं जाओ।
0: ਇੱਦਾਂ ਕਰੋ ਫਿਰ, ਤੁਹਾਡੇ ਲਈ ਮੇਰੇ ਕੋਲ ਇੱਕ ਸਵਾਲ ਹੈਗਾ ਜੇ, ਕਿਸੇ ਜਾਨਵਰ ਦੀ ਆਵਾਜ਼ ਕੱਢ ਕੇ ਵਿਖਾਓ ਮੈਨੂੰ।
1: ਅੱਛਾ
0: ਕੱਢੋ ਹਾਂ ਯਾਰ, ਕੱਢੋ ਹਾਂ ਯਾਰ, ਮੈਨੂੰ ਪਤਾ ਤੁਸੀਂ ਕਿਹਦੀ ਆਵਾਜ਼ ਕੱਢਣੀ, ਮੈਨੂੰ ਪਤਾ ਵੈਸੇ। ਮੈਨੂੰ ਆ ਕੀ ਖੰਘਣ ਦੇ ਉਹ ਮਾਰਾ ਫੂਕਾਂ ਫੂਕਾਂ ਦੀ ਆਵਾਜ਼ ਹੀ ਸੁਣੀ ਮੈਨੂੰ, ਕੀ ਦੁਬਾਰਾ ਕੱਢੋ?
1: ਘੁੱਗੀ ਦੀ ਆਵਾਜ਼ ਕੱਢੀ ਸੀ, ਘੁੱਗੀ ਦੀ।
0: ਆ ਦੁਬਾਰਾ ਕੱਢਿਓ ਯਾਰ। ਹੁਣ ਸੁਣਾਈ ਦਿੱਤੀ ਮੈਨੂੰ, ਹੁਣ ਸੁਣਾਈ ਦਿੱਤੀ ਤੁਹਾਡੀ ਆ ਘੁੱਗੀ, ਘੁੱਗੀ ਕਿਤੇ ਮੈਂ ਕਹਿੰਦਾ ਮੈਨੂੰ ਲੱਗਾ ਪਹਿਲਾਂ ਨਹੀਂ, ਪਹਿਲਾਂ ਘੁੱਗੀ ਮੈਨੂੰ ਲੱਗਦਾ ਬੈਡ ਥੱਲੇ ਵੜ ਗਈ ਵਿਚਾਰੀ, ਦਰਖਤ ਤੇ ਹੈ ਹੀ ਨਹੀਂ ਤੁਹਾਡੀ ਘੁੱਗੀ, ਤੁਹਾਡੀ ਘੁੱਗੀ ਬੈਡ ਥੱਲੇ ਵੜੀ ਰਹਿੰਦੀ।
1: ਤੁਹਾਡੀ ਐਬਸੈਂਟ ਬਹੁਤ ਲੱਗਦੀ ਯਾਰ, ਤਾਂ ਬੈਡ ਥੱਲੇ ਵੜ ਗਈ, ਡਰਦੀ ਉਹ ਕਹਿੰਦੇ ਕਿੰਨੇ ਚਿਰ ਬਾਅਦ ਆਏ ਯਾਰ ਜੀ।
0: ਥੈਂਕ ਯੂ ਸੋ ਮਚ ਗੱਲਬਾਤ ਕਰਨ ਦੇ ਲਈ ਜਨਾਬ ਸਾਡੇ ਨਾਲ।
1: ਸਿੱਟਾ ਬਲ ਤੁਹਾਡੀਆਂ ਠੀਕ ਹੋ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ,
1: ਤੁਹਾਨੂੰ ਤੰਦਰੁਸਤੀਆਂ ਬਖਸ਼ੇ ਜੀ।
0: ਥੈਂਕ ਯੂ ਜੀ, ਥੈਂਕ ਯੂ ਸੋ ਮਚ,
1: ਮਿਹਰਬਾਨੀ, ਸ਼ੁਕਰੀਆ,
0: ਥੈਂਕ ਯੂ। ਔਰ ਜੇਕਰ ਤੁਸੀਂ ਵੀ ਜੁੜਨਾ ਮੇਰੇ ਨਾਲ ਗੱਲਬਾਤ ਕਰਨੀ ਹੈ, ਮੌਜ ਮਸਤੀ ਭਰਿਆ ਹੈ ਮਾਹੌਲ, ਇੰਜੋਏ ਕਰਨਾ ਹੈ, ਮੰਨਣਾ ਹੈ, ਤਾਂ ਛੇਤੀ ਛੇਤੀ ਮੇਰੇ ਤੱਕ ਪਹੁੰਚੋ। 2342-174 ਸਾਡਾ ਇਹ ਨੰਬਰ ਹੈ, ਔਰ ਇਹ ਨੰਬਰ ਤੋਂ ਪਹਿਲਾਂ ਤੁਸੀਂ 0181 ਲਾਓ, ਮੇਰੇ ਤੱਕ ਪਹੁੰਚੋ, ਅਤੇ ਫਿਰ ਅਸੀਂ ਰਲ ਮਿਲ ਕੇ ਗੱਲਾਂ ਬਾਤਾਂ ਕਰਾਂਗੇ। ਇਸ ਵੇਲੇ ਫਿਲਹਾਲ 8:49 ਅਤੇ 27 ਸੈਕਿੰਡ ਹੋ ਚੱਲੇ ਨੇ, ਔਰ ਇਹ ਨਹੀਂ ਰੁਕਦਾ, ਨਾ ਨਾ ਨਾ ਨਾ ਨਾ, ਮਹਾਰਾਜ ਇਹ ਰੋਕ ਹੀ ਨਹੀਂ ਸਕਦਾ ਟਾਈਮ ਦੀ ਗੱਲ ਕਰਨ ਡਿਆ ਮਹਾਰਾਜ। ਔਰ ਤੁਸੀਂ ਡਾਇਲ ਕਰਨਾ ਨਾ ਰੋਕੋ, ਤੁਸੀਂ ਵੀ ਨਾ ਰੁਕੋ, ਔਰ ਨੰਬਰ ਡਾਇਲ ਕਰੋ 2342-174 ਅਤੇ ਫਿਰ ਮੇਰੇ ਨਾਲ ਗੱਲ ਕਰਦੇ ਹਾਂ। ਆਹ ਪਹਿਲਾ ਗਾਣਾ ਤੁਹਾਡੇ ਲਈ ਭੇਜ ਰਿਹਾ ਮੈਂ।

0: ਘੁਟਾਲਾ
1: ਨਾ ਜੀ ਨਾ ਘੁਟਾਲਾ ਬਿਲਕੁਲ ਨਹੀਂ ਕਰਨਾ ਔਰ ਨਾ ਹੀ ਕਿਸੇ ਨੂੰ ਕਰਨ ਦੇਣਾ ਅਸੀਂ ਇੱਥੇ ਸਿਰਫ ਤੇ ਸਿਰਫ ਇਮਾਨਦਾਰੀ ਦੇ ਨਾਲ ਇੰਜੋਇਮੈਂਟ ਕਰਵਾ ਰਹੇ ਹਾਂ ਕਰ ਰਹੇ ਹਾਂ ਮਸਤੀ ਜੰਕਸ਼ਨ ਪ੍ਰੋਗਰਾਮ ਦੇ ਵਿੱਚ 107 ਐਫ ਐਮ ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਇੱਕ ਕਾਲਰ ਜੁੜ ਗਏ ਨੇ ਸਾਡੇ ਪ੍ਰੋਗਰਾਮ 'ਚ ਹੈਲੋ
2: ਹਾਂਜੀ ਚੱਲ ਜੀ ਪਹਿਲਾਂ ਤਾਂ ਤੁਹਾਡਾ ਖੇਡਾ ਧੰਨਵਾਦ ਬਹੁਤ ਤੁਸੀਂ ਵਧੀਆ ਪ੍ਰੋਗਰਾਮ ਪੇਸ਼ ਕਰਦੇ ਆ ਜੀ ਮੈਂ ਗੁਰਾਇਆ ਤੋਂ ਬੋਲ ਰਿਹਾ ਜੀ
1: ਹਾਂਜੀ ਗੁਰਾਇਆ ਤੋਂ ਕੌਣ ਗੱਲ ਕਰ ਰਹੇ ਹੋ ਜੀ
2: ਇਹ ਰਾਜਗੁਰੂ ਜੀ ਕੁੰਡੀ ਨਿਵਾਸ ਤੇ ਅੱਜ ਸਾਡੇ ਚੰਨ ਗੁਰਾਇਆ ਸਾਹਿਬ ਵਾਲੇ 2 ਦਿਨ ਹੋ ਗਏ ਪੂਰੇ ਹੋ ਗਏ ਬਹੁਤ ਵੱਡੇ ਲੇਖਕ ਸੀਗੇ ਪਹਿਲਾਂ ਮੈਂ ਪ੍ਰੋਗਰਾਮ ਸੁਣ ਕੇ
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਫਿਰ ਤੁਹਾਡੇ ਨਾਲ ਗੱਲਬਾਤ ਕਰੀਏ ਫਿਰ ਇਸ ਵੇਲੇ ਉਦਾਸ ਨਹੀਂ ਤੁਹਾਨੂੰ ਕਰਨਾ ਆਪਾਂ ਮਹਾਰਾਜ ਤੁਹਾਨੂੰ ਹੱਸਦਾ ਹੀ ਰੱਖਣਾ ਆਪਾਂ ਹੱਸਦੇ ਰਹੋ ਜ਼ਿੰਦਗੀ ਦੇ ਵਿੱਚ ਔਰ ਹੱਸਦੇ ਹੱਸਦੇ ਮਹਾਰਾਜ
2: ਬਹੁਤ ਨਜ਼ਦੀਕ ਦੇ ਸਾਡੇ ਸ਼ਹਿਰ ਦੇ ਸੀਗੇ ਬਹੁਤ ਵਧੀਆ
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਉਹਨਾਂ ਦੀ ਗੱਲਬਾਤ ਵੀ ਸ਼ੇਅਰ ਕੀਤੀ ਹੁਣ ਤੁਸੀਂ ਥੋੜਾ ਜਿਹਾ ਸਾਡੇ ਨਾਲ ਹੱਸ ਕੇ ਤੇ ਹੱਸ ਕੇ ਕੋਈ ਗਾਣਾ ਸੁਣਾ ਦਿਓ ਸਾਨੂੰ
2: ਮੈਂ ਕਿਹਾ ਜੀ ਗਾਣੇ ਮੈਂ 15 ਸਾਲ ਦੀ ਉਮਰ ਸੀ ਇੱਕ ਵਾਰੀ ਮੈਂ ਚੰਨ ਗੁਰਾਇਆ ਸਾਹਿਬ ਨੂੰ ਮਿਲਿਆ ਸੀਗਾ ਉਸ ਵੇਲੇ ਮੇਰੇ ਫਾਦਰ ਸਾਹਿਬ ਨਾਲ ਸੀਗੇ ਉਹ ਹਾਰਮੋਨੀਅਮ ਵਜਾਉਂਦੇ ਸੀਗੇ
1: ਅੱਛਾ ਜੀ
2: ਤੇ ਉਹਨਾਂ ਤੋਂ ਸਿੱਖਿਆ ਸੀ ਚੰਨ ਗੁਰਾਇਆ ਵਾਲੇ ਸਾਹਿਬ ਤੋਂ ਉਹਨਾਂ ਨੇ ਇੱਕ ਉਹਨਾਂ ਦੇ ਗਾਣੇ ਲੈਂਦੇ ਸੀਗੇ ਮੈਂ ਤੁਸੀਂ ਦੱਸੋ ਹੁਕਮ ਕਰੋ ਜੀ ਮੈਂ ਕੀ ਸੁਣਾਵਾਂ ਤੁਹਾਨੂੰ
1: ਮਹਾਰਾਜ ਨੱਚਦੇ ਨੱਚਦੇ ਕੋਈ ਗਾਣੇ ਆਪਣੀ ਕੋਈ ਜਾਨਵਰ ਦੀ ਆਵਾਜ਼ ਕੱਢ ਕੇ ਸੁਣਾ ਦਿਓ ਤੁਸੀਂ ਗਾਣੇ ਵਾਲੀ ਗੱਲ ਛੱਡ ਦਿਓ ਤੁਸੀਂ ਚਲੋ
2: ਨਹੀਂ ਜਾਨਵਰ ਦੀ ਆਵਾਜ਼ ਤਾਂ ਚਲੋ ਸਰ ਜੀ ਏਦਾਂ ਤਾਂ ਮੈਨੂੰ ਨਹੀਂ ਕੱਢਣੀ ਵੀ ਔਰ ਮੈਂ ਇੱਕ ਤੁਹਾਨੂੰ ਇੱਕ ਜ਼ਰੂਰੀ ਜੇ ਤੁਹਾਡੇ
1: ਉਹ ਗਾਣਾ ਸੁਣਾ ਦਿਓ ਮਹਾਰਾਜ ਏਦਾਂ ਕਰੋ ਏਦਾਂ ਕਰੋ ਤੁਸੀਂ ਗਾਣਾ ਸੁਣਾ ਦਿਓ ਨੱਚਦੇ ਨੱਚਦੇ ਗਾਣਾ ਸੁਣਾ ਦਿਓ ਕੋਈ ਮੈਨੂੰ
2: ਨਹੀਂ ਨੱਚਦੇ ਨਾਲੇ ਮੈਂ ਭੰਗੜਾ ਪਾ ਕੇ ਵੀ ਸੁਣਾ ਦੂੰਗਾ ਜੀ
1: ਸੁਣਾ ਦਿਓ ਫਿਰ
2: ਇੱਕ ਜੀ ਮੈਂ ਤੁਹਾਨੂੰ ਇੱਕ ਸ਼ੇਰ ਹੈ ਜੀ ਮੈਂ ਤੁਹਾਨੂੰ ਸਾਰਾ ਕੁਛ ਸੁਣਾਉਂਦਾ ਮੈਂ ਸਿਰਫ ਤੁਹਾਡਾ ਜ਼ਿਆਦਾ ਟਾਈਮ
1: ਮਹਾਰਾਜ ਟਾਈਮ ਹੈ ਹੀ ਨਹੀਂ ਇਸੇ ਲਈ ਤਾਂ ਕਹਿਣ ਡਿਆ
2: ਤੁਸੀਂ ਸੁਣੋ ਜੀ ਜੰਮਣ ਵੇਲੇ ਦੁੱਖ ਸੁੱਖ ਨਾਲ ਜੰਮਦੇ ਨਾਲ ਜੰਮਦੀ ਨਾ ਕਿਸੇ ਦੀ ਜਾਤ ਲੋਕੋ ਜਾਤ ਜ਼ਿਆਦਾ ਤਾਂ ਪਿੱਛੇ ਲੋਕ ਮਰਦੇ ਪੁੱਛਦੇ ਜੰਮ ਸ਼ਮਸ਼ਾਨ ਲੋਕੋ ਮਾਣੇ ਸੁੱਖ ਦੋ ਹਜ਼ਾਰਾਂ ਇਹਨਾਂ ਰੁੱਖਾਂ ਦੇ ਦੁੱਖ ਲੱਗਿਆ ਨਾ ਕਿਸੇ ਨੂੰ ਵੱਡਿਆਂ ਦਾ ਟਾਈਗਰ ਥਾਂ ਸਿਰਫ ਬੰਦੇ ਲਈ ਬੰਦਾ ਬਣਿਆ ਮਹਿਲ ਮਰਦਿਆਂ ਦਾ ਕਿਆ ਵਾਧੂ ਕਿਤੇ ਭੁੱਖ ਥੋੜੀ ਕੋਈ ਕਿੱਦਾਂ ਗਲੇ ਦਰ ਦਰ ਮੰਗਦਾ ਹੈ ਹੋਰੰਗਾਂ ਵਿੱਚ ਫੇਰੇ ਦੁਨੀਆ
1: ਮਹਾਰਾਜ ਜੇਕਰ ਤੁਸੀਂ ਵੀ ਚਾਹੁੰਦੇ ਹੋ ਮੇਰੇ ਨਾਲ ਗੱਲਬਾਤ ਕਰਨੀ ਤਾਂ ਛੇਤੀ ਛੇਤੀ ਮੇਰੇ ਤੱਕ ਪਹੁੰਚੋ 2341-176 ਨੰਬਰ ਡਾਇਲ ਕਰੋ ਮੇਰੇ ਤੱਕ ਪਹੁੰਚੋ ਤੇ ਗੱਲਬਾਤ ਤੁਹਾਡੇ ਨਾਲ ਹੋ ਸਕਦੀ ਹੈ ਕਿਉਂਕਿ ਟਾਈਮ ਵੈਸੇ ਥੋੜਾ ਰਹਿ ਗਿਆ ਪਰ ਗੱਲਬਾਤ ਅਸੀਂ ਕਰ ਸਕਦੇ ਹਾਂ ਛੇਤੀ ਛੇਤੀ ਆਓ ਕਿਉਂਕਿ ਟਾਈਮ ਹਲੇ ਹੈਗਾ ਭਾਵੇਂ ਥੋੜਾ ਪਰ ਟਾਈਮ ਹੈਗਾ ਮਹਾਰਾਜ ਔਰ ਗਾਣਾ ਸੁਣਦੇ ਹਾਂ ਪਹਿਲਾਂ

0: 107 FM ਰੇਨਬੋ ਤੇ ਹਰੀਸ਼ ਨਾਲ ਤੁਹਾਡੇ ਔਰ ਇਸ ਵੇਲੇ ਤੁਸੀਂ ਸ਼ੋਅ ਇੰਜੋਏ ਕਰ ਰਹੇ ਹੋ ਮਸਤੀ ਜੰਕਸ਼ਨ। ਔਰ ਮਸਤੀ ਜੰਕਸ਼ਨ ਪ੍ਰੋਗਰਾਮ ਦਾ ਤੁਹਾਨੂੰ ਪਤਾ ਹੀ ਹੈ ਕਿ ਇਸ ਵਿੱਚ ਤੁਸੀਂ ਮੇਰੇ ਤੱਕ ਪਹੁੰਚ ਸਕਦੇ ਹੋ 2342174 ਨੰਬਰ ਡਾਇਲ ਕਰਕੇ ਮੇਰੇ ਤੱਕ ਤੁਸੀਂ ਪਹੁੰਚਦੇ ਹੋ। ਇੱਕ ਕਾਲਰ ਸਾਡੇ ਨਾਲ ਜੁੜੇ ਨੇ, ਗੱਲ ਕਰਦੇ ਹਾਂ ਉਹਨਾਂ ਦੇ ਨਾਲ, ਕੀ ਕਹਿਣਾ ਚਾਹੁੰਦੇ ਨੇ। ਹੈਲੋ
1: ਹੈਲੋ,
0: ਕੌਣ ਗੱਲ ਕਰ ਰਿਹਾ ਜੀ?
1: ਤੂੰ ਕਰ ਗਿਆ, ਹਟ ਗਿਆ।
0: ਹੈਲੋ ਮਹਾਰਾਜ, ਗੱਲਬਾਤ ਆਪਸ 'ਚ ਨਹੀਂ ਕਰਨੀ, ਸਾਡੇ ਨਾਲ ਗੱਲਬਾਤ ਕਰਨੀ ਹੈ। ਔਰ ਇਸ ਵੇਲੇ ਟਾਈਮ ਵੀ ਹੁਣ ਜਿਹੜਾ ਉਹ ਅਪ ਹੋ ਚੁੱਕਾ ਹੈ ਔਰ ਤੁਸੀਂ ਮੇਰੇ ਨਾਲ ਗੱਲਬਾਤ ਨਹੀਂ ਕਰ ਸਕਦੇ ਫਿਲਹਾਲ, ਕਿਉਂਕਿ ਟਾਈਮ ਇਜਾਜ਼ਤ ਨਹੀਂ ਦੇ ਰਿਹਾ। ਔਰ ਇਸ ਪ੍ਰੋਗਰਾਮ ਦੇ ਵਿੱਚ ਹੋ ਉਮੀਦ ਹੈ ਮੈਨੂੰ ਕਿ ਤੁਹਾਨੂੰ ਮਜ਼ਾ ਆਇਆ ਹੋਏਗਾ, ਐਂਟਰਟੇਨ ਹੋਏ ਹੋਵੋਗੇ। ਔਰ ਅਸੀਂ ਵੱਧਦੇ ਹਾਂ ਅੱਗੇ, ਕਿਉਂਕਿ ਸਫ਼ਰ ਸਾਡਾ ਅੱਜ 11 ਵਜੇ ਤੱਕ ਹਰੀਸ਼ ਦੇ ਨਾਲ, ਇਸੇ ਤਰ੍ਹਾਂ ਤੁਸੀਂ ਜੁੜੇ ਰਹੋਗੇ। ਅਤੇ ਇਸ ਪ੍ਰੋਗਰਾਮ ਦਾ ਅਖੀਰਲਾ ਟਰੈਕ ਤੁਹਾਡੇ ਲਈ ਪਲੇ ਕਰਦਾ ਮੈਂ, ਅਤੇ ਫਿਰ ਅਸੀਂ ਵੱਧਦੇ ਹਾਂ ਅੱਗੇ ਅਗਲੇ ਪੜਾਅ ਵੱਲ। ਆ ਜਾਓ, ਇਸ ਪ੍ਰੋਗਰਾਮ ਨੂੰ ਇੱਥੇ ਕਰਦੇ ਹਾਂ ਵਾਈਂਡ ਅਪ ਔਰ ਵੱਧਦੇ ਹਾਂ ਅੱਗੇ।

ਨੇ ਕਿਹਾ ਕਿ ਇਹ ਕੱਟੜਪੰਥੀਆਂ ਤੇ ਵੱਖਵਾਦੀਆਂ ਵੱਲੋਂ ਕੈਨੇਡੀਅਨ ਧਰਤੀ ਨੂੰ ਸੁਰੱਖਿਅਤ ਪਨਾਹਗਾਹ ਵਜੋਂ ਵਰਤਣ ਬਾਰੇ ਚਿੰਤਤ ਹੈ। ਤਮਿਲਨਾਡੂ ਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਜ਼ੋਰਦਾਰ ਸਲਾਹ ਮਸ਼ਵਰੇ ਚੱਲ ਰਹੇ ਨੇ। ਭਾਰਤ ਤੇ ਵੀਅਤਨਾਮ ਨੇ ਉਭਰਦੀਆਂ ਤਕਨਾਲੋਜੀਆਂ, ਨਵੀਨਤਾ ਖੋਜ ਤੇ ਸਟਾਰਟਅਪਸ ਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਤੇ ਚਰਚਾ ਕੀਤੀ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਲਈ ਕਿਸਾਨਾਂ ਦਾ ਵਿਕਾਸ ਜ਼ਰੂਰੀ ਹੈ। ਇਹਨੀ ਵੱਲੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਤੋਂ ਜ਼ਮੀਨ ਦੀ ਵਰਤੋਂ ਚ ਤਬਦੀਲੀ ਬਾਰੇ ਲਾਇਸੈਂਸ ਧੋਖਾਧੜੀ ਦੇ ਸਬੰਧ ਚ ਪੰਜਾਬ ਦੇ ਮੋਹਾਲੀ ਤੇ ਚੰਡੀਗੜ੍ਹ ਚ 12 ਥਾਵਾਂ ਤੇ ਛਾਪੇਮਾਰੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ 4 ਦਿਨਾਂ ਸ਼ੁਕਰਾਨਾ ਯਾਤਰਾ ਦੇ ਹਿੱਸੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਬੀਜੇਪੀ ਪੰਜਾਬ ਦੇ ਇੱਕ ਵਫਦ ਨੇ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਕੀਤੀ ਤੇ ਝੂਠੇ ਭੜਕਾਊ ਤੇ ਬੇਬੁਨਿਆਦੀ ਬਿਆਨ ਦੇਣ ਦੇ ਦੋਸ਼ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੁੱਧ FIR ਦਰਜ ਕਰਨ ਲਈ ਇੱਕ ਸ਼ਿਕਾਇਤ ਸੌਂਪੀ। ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਫਰੀਦਕੋਟ ਚ ਗੈਰ ਕਾਨੂੰਨੀ ਖਾਦ ਤੇ ਕੀਟਨਾਸ਼ਕ ਪੈਕੇਜਿੰਗ ਯੂਨਿਟ ਦਾ ਪਰਦਾਫਾਸ਼। ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਰਾਜਸਥਾਨ ਫੀਡਰ ਨਹਿਰ ਦੀ ਰੀਲਾਈਨਿੰਗ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਕੰਮ ਨਿਰਧਾਰਤ ਸਮੇਂ ਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਨੇ। ਤੀਰਅੰਦਾਜ਼ੀ ਚ ਭਾਰਤ ਦੀਆਂ ਔਰਤਾਂ ਦੀ ਰਿਕਵਰੀ ਟੀਮ ਨੇ ਅੱਜ ਚੀਨ ਦੇ ਸ਼ੰਘਾਈ ਚ ਸੈਮੀਫਾਈਨਲ ਚ ਰਿਕਾਰਡ 10 ਵਾਰ ਦੀ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਦੀ ਟੀਮ ਤੇ ਸ਼ਾਨਦਾਰ ਜਿੱਤ ਨਾਲ ਵਿਸ਼ਵ ਕੱਪ ਪੜਾਅ 2 ਚ ਦੇਸ਼ ਦਾ ਪਹਿਲਾ ਤਮਗਾ ਪੱਕਾ ਕਰ ਲਿਆ। ਇਹ ਸਨ FM ਨਿਊਜ਼ ਹੈਡਲਾਈਨਸ। ਹੁਣ ਤੋਂ ਕੁਝ ਕੁ ਪਹਿਲਾਂ ਬਾਅਦ ਤੁਸੀਂ ਸਾਡਾ ਪ੍ਰੋਗਰਾਮ ਇੰਜੋਏ ਕਰੋਗੇ ਦਿਲ ਚਾਹਤਾ ਹੈ।

0: 4.7 FM Rainbow ਤੇ ਹਰੀਸ਼ ਇੱਕ ਵਾਰ ਫਿਰ ਤੋਂ ਹਾਜ਼ਰ ਹੈ ਤੁਹਾਡਾ ਇਸਤਕਬਾਲ ਕਰਦਾ ਔਰ ਜਿਵੇਂ ਕਿ ਤੁਹਾਨੂੰ ਸਭ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਹੈ ਹਰ ਇੱਕ ਪ੍ਰੋਗਰਾਮ ਦਾ ਇਸ ਪ੍ਰੋਗਰਾਮ ਦਾ ਕੁਝ ਜ਼ਿਆਦਾ ਇੰਤਜ਼ਾਰ ਹੁੰਦਾ ਮੈਨੂੰ ਪਤਾ ਹੈ ਔਰ ਉਹ ਇੰਤਜ਼ਾਰ ਦੀਆਂ ਘੜੀਆਂ ਜਿਹੜੀਆਂ ਨੇ ਉਹ ਖਤਮ ਹੋ ਚੁੱਕੀਆਂ ਨੇ ਵੈਸੇ ਤਾਂ ਜਦੋਂ ਤੁਹਾਡੀ ਸ਼ਿਰਕਤ ਹੁੰਦੀ ਹੈ ਪ੍ਰੋਗਰਾਮ ਦੇ ਵਿੱਚ ਤਾਂ ਪ੍ਰੋਗਰਾਮ ਨੂੰ ਚਾਰ ਚੰਨ ਲੱਗਦੇ ਨੇ ਔਰ ਉਸ ਪ੍ਰੋਗਰਾਮ ਦੇ ਵਿੱਚ ਹੋਰ ਜ਼ਿਆਦਾ ਤੁਸੀਂ ਜ਼ਿਆਦਾ ਮਤਲਬ ਐਕਸਾਈਟਡ ਹੁੰਦੇ ਹੋ ਜਦੋਂ ਤੁਹਾਡੀ ਗੱਲਬਾਤ ਮੰਨੀ ਜਾਂਦੀ ਹੈ ਅੱਜ ਤੁਹਾਡੀ ਗੱਲਬਾਤ ਮੰਨੀ ਜਾਏਗੀ ਮਹਾਰਾਜ ਜੋ ਤੁਸੀਂ ਸੁਣਨਾ ਚਾਹੁੰਦੇ ਹੋ ਤੁਹਾਨੂੰ ਸੁਣਾਇਆ ਜਾਏਗਾ ਇਹੀ ਸਾਡੇ ਇਸ ਪ੍ਰੋਗਰਾਮ ਦਾ ਦਸਤੂਰ ਹੈ ਮਹਾਰਾਜ ਦਿਲ ਚਾਹਤਾ ਹੈ ਔਰ ਜੋ ਦਿਲ ਤੁਹਾਡਾ ਚਾਹੁੰਦਾ ਹੈ ਉਹ ਅਸੀਂ ਪੂਰਾ ਕਰਦੇ ਹਾਂ ਇਹੀ ਇਸ ਪ੍ਰੋਗਰਾਮ ਦਾ ਅੰਦਾਜ਼ ਹੈ ਫਰਮਾਨ ਹੈ ਔਰ ਤੁਹਾਡੀ ਆਵਾਜ਼ ਹੈ ਦਿਲ ਚਾਹਤਾ ਹੈ ਪ੍ਰੋਗਰਾਮ ਜਿਸਦਾ ਆਗਾਜ਼ ਹੋ ਚੁੱਕਾ ਹੈ ਹਰੀਸ਼ ਨਾਲ ਤੁਹਾਡੇ ਔਰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਤੁਹਾਡੇ ਭੇਜੇ ਹੋਏ ਗਾਣੇ ਮੈਂ ਇਸ ਵੇਲੇ ਪਲੇਅ ਕਰਾਂਗਾ ਔਰ ਤੁਸੀਂ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਰਹੋਗੇ ਬਿਲਕੁਲ ਮਹਾਰਾਜ ਵਟਸਐਪ ਮੈਸੇਜਿਸ ਰਾਹੀਂ ਤੁਸੀਂ ਆਪਣੀਆਂ ਫਰਮਾਇਸ਼ਾਂ ਮੇਰੇ ਤੱਕ ਪਹੁੰਚਾਉਣੀਆਂ ਨੇ ਬਾਲੀਵੁੱਡ ਪੋਲੀਵੁੱਡ ਗਾਣੇ ਔਰ ਮੈਂ ਉਹਨਾਂ ਫਰਮਾਇਸ਼ਾਂ ਨੂੰ ਪੂਰਾ ਕਰਨਾ 9855-10-10-27 ਸਾਡਾ ਵਟਸਐਪ ਨੰਬਰ ਹੈ 9855-101027 ਇਹ ਸਾਡਾ ਵਟਸਐਪ ਨੰਬਰ ਹੈ ਔਰ ਇਸ ਵਟਸਐਪ ਨੰਬਰ ਦੇ ਰਾਹੀਂ ਵਟਸਐਪ ਭੇਜੋ ਅਤੇ ਫਿਰ ਤੁਹਾਡੇ ਨਾਲ ਰਾਬਤਾ ਹੋਏਗਾ ਗੱਲਬਾਤ ਹੋਏਗੀ ਵਟਸਐਪ ਦੇ ਰਾਹੀਂ ਔਰ ਤੁਹਾਡੀਆਂ ਫਰਮਾਇਸ਼ਾਂ ਮੈਂ ਪੂਰੀਆਂ ਕਰਾਂਗਾ ਅਤੇ ਆ ਜਾਓ ਫਿਰ ਇਸ ਪ੍ਰੋਗਰਾਮ ਦਾ ਪਹਿਲਾ ਟਰੈਕ ਤੁਹਾਡੇ ਲਈ ਪਲੇ ਕਰ ਰਿਹਾ ਜੀ ਮੈਂ
1: ਬੱਚੇ ਨਹੀਂ ਰੋਇਆ ਕਰ

0: ਦੁਲਾਰਾ।
1: ਬਿਲਕੁਲ ਜੀ ਬਿਲਕੁਲ, ਰਾਜ ਦੁਲਾਰਾ ਰਾ ਜਿਹੜਾ ਨਾਮ ਹੈ ਤੁਹਾਡਾ ਜ਼ਰੂਰ ਰੋਸ਼ਨ ਕਰੇਗਾ ਜਦੋਂ ਉਹ ਮੋਬਾਈਲ ਸਾਈਡ 'ਤੇ ਰੱਖੇਗਾ। ਇਸ ਵੇਲੇ ਰਾਜ ਦੁਲਾਰਾ ਜਿਹੜਾ ਉਹ ਮੋਬਾਈਲ ਦੇ ਵਿੱਚ ਰੁੱਝਿਆ ਹੋਇਆ, ਇਸ ਵੇਲੇ ਤਾਂ ਉਹ ਮੋਬਾਈਲ ਦੀ ਬੈਟਰੀ ਖਤਮ ਕਰੇਗਾ ਮੈਨੂੰ ਜਿੱਥੇ ਤੱਕ ਨਜ਼ਰ ਆਉਣ ਡਿਆ। ਔਰ ਇਸ ਵੇਲੇ ਦਿਲ ਚਾਹਤਾ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਔਰ ਤੁਹਾਡੇ ਮੈਸੇਜਿਸ ਮੈਂ ਪੜ੍ਹ ਰਿਹਾ। ਪਹਿਲਾ ਮੈਸੇਜ ਪੜ੍ਹਦੇ ਹਾਂ। ਨਮਸਕਾਰ ਜੀ, ਹਾਰਦਿਕ ਅਭਿਨੰਦਨ, ਬੇਸ਼ੁਮਾਰ ਮੁਹੱਬਤਾਂ ਔਰ ਦੁਆਏ। ਗੀਤ ਜਾਨੇ ਕਿਆ ਪਿਲਾਇਆ ਤੂਨੇ, ਸਵਰ ਲਤਾ ਮੰਗੇਸ਼ਕਰ, ਫਿਲਮ ਜੁਗਨੂ ਚੰਡੀਗੜ੍ਹ ਤੋਂ ਇਹ ਮੈਸੇਜ ਸਾਡੇ ਤੱਕ ਪਹੁੰਚਿਆ। ਸਤੀਸ਼ ਅਨੇਜਾ, ਬਿਮਲਾ ਅਨੇਜਾ, ਧੰਨਵਾਦ ਦਿਲ ਸੇ, ਥੈਂਕ ਯੂ ਸੋ ਮੱਚ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਅਤੇ ਆਜੋ ਫਿਰ ਤੁਹਾਡੇ ਨਾਲ ਆ ਜਿਹੜਾ ਗਾਣਾ ਤੁਸੀਂ ਸਾਡੇ ਤੱਕ ਪਹੁੰਚਾਇਆ, ਫਰਮਾਇਸ਼ ਤੁਹਾਡੀ ਪੂਰੀ ਕਰਦੇ ਆਪਾਂ।

ਨਾ ਜੀ ਨਾ ਨਾ ਜੀ ਨਾ, ਮਤਲਬ ਗਲਤ ਚੀਜ਼ ਨਹੀਂ ਪਿਆਣੀ ਕਿਸੇ ਨੂੰ ਵੀ, ਨਾ ਹੀ ਪੀਣੀ ਹੈ। ਹਾਂ, ਚੰਗੀਆਂ ਚੀਜ਼ਾਂ ਹੀ ਖਾਓ ਪੀਓ ਅਤੇ ਖਵਾਓ ਪਿਆਓ। 102.7 FM ਰੇਨਬੋ ਅਤੇ ਹਰੀਸ਼ ਨਾਲ ਤੁਹਾਡੇ, ਔਰ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਦਿਲ ਚਾਹਤਾ ਹੈ। ਤੁਹਾਡੇ ਮੈਸੇਜਿਸ ਮੈਂ ਪੜ੍ਹ ਰਿਹਾ, ਇੱਕ ਹੋਰ ਮੈਸੇਜ ਪੜ੍ਹਦੇ ਹਾਂ। ਨਮਸਕਾਰ ਜੀ, ਵੈਲਕਮ ਟੂ ਦ ਪ੍ਰੋਗਰਾਮ। ਗੀਤ ਚਾਹੇ ਰਹੋ ਦੂਰ ਚਾਹੇ ਰਹੋ ਪਾਸ, ਆਵਾਜ਼ ਲਤਾ ਮੰਗੇਸ਼ਕਰ ਜੀ ਔਰ ਕਿਸ਼ੋਰ ਦਾ, ਫਿਲਮ ਦੋ ਚਾਰ ਦੋ ਚੋਰ। ਮੈਸੇਜ ਸਾਡੇ ਤੱਕ ਪਹੁੰਚਿਆ ਸਿਰਸਾ ਹਰਿਆਣਾ ਤੋਂ, ਹਿਮਾਂਸ਼ੂ ਸੇਠੀ, ਸ਼ੈਫੀ ਸੇਠੀ ਔਰ ਨੈਨਸੀ ਜੀ ਇਹ ਮੈਸੇਜ ਪਹੁੰਚਾ ਰਹੇ ਨੇ, ਥੈਂਕ ਯੂ ਸੋ ਮੱਚ। ਅਤੇ ਇਹਨਾਂ ਦੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ, ਚਾਹੇ ਰਹੋ ਦੂਰ ਅਤੇ ਚਾਹੇ ਰਹੋ ਪਾਸ।

107 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ। ਔਰ ਮਹਾਰਾਜ, ਇਸ ਬੰਦੇ ਦਾ ਤੁਸੀਂ ਹੌਸਲਾ ਚੈੱਕ ਕਰੋ, ਕੌਨਫੀਡੈਂਸ ਦੇਖੋ ਮਹਾਰਾਜ। ਇਹ ਜਣੇ ਖਣੇ ਦੇ ਵਿੱਚ ਨਹੀਂ ਹੋ ਸਕਦਾ। ਨਾ ਨਾ ਨਾ ਨਾ ਨਾ, ਮਤਲਬ ਅੱਜ ਕੱਲ੍ਹ ਦੇ ਜਿਹੜੇ ਆਸ਼ਕ ਮਜਾਜ ਬੰਦੇ ਨੇ, ਇਹ ਉਹਨਾਂ 'ਚ ਹੀ ਪਾਇਆ ਜਾ ਸਕਦਾ। ਵੈਸੇ ਅੱਜ ਕੱਲ੍ਹ ਦਾ ਪਿਆਰ ਤਾਂ ਮਹਾਰਾਜ 30-30 ਸਕਿੰਟਾਂ ਵਾਲਾ ਪਿਆਰ ਹੈ। ਮਤਲਬ ਜੇ ਮਾੜੀ ਜੀ ਵੀ ਦੇਰ ਕੀਤੀ ਤਾਂ ਮਹਾਰਾਜ ਅਗਲਾ ਬੰਦਾ ਤਿਆਰ ਹੈ। ਖੈਰ, ਅਸੀਂ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰ ਰਹੇ ਹਾਂ, ਦਿਲ ਚਾਹਤਾ ਪ੍ਰੋਗਰਾਮ ਚੱਲ ਰਿਹਾ। ਮੈਸੇਜ ਪੜ੍ਹਦੇ ਹਾਂ। ਹਰੀਸ਼ ਭਾਈ ਸਰ, ਪ੍ਰੇਮ ਨਮਸਕਾਰ, ਹਾਰਦਿਕ ਅਭਿਨੰਦਨ, ਤੁਹਾਨੂੰ ਵੀ ਨਮਸਕਾਰ ਜੀ। ਗੀਤ ਜਬ ਆਤੀ ਹੋਗੀ ਯਾਦ ਮੇਰੀ, ਆਵਾਜ਼ ਮੁਹੰਮਦ ਰਫੀ, ਸੁਲਕਸ਼ਣਾ ਪੰਡਿਤ, ਗਾਂਵ ਨਾਈਵਾਲਾ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਸੇ ਇਹ ਮੈਸੇਜ ਸਾਡੇ ਤੱਕ ਪਹੁੰਚਿਆ ਜੀ। ਵੇਦ ਮਿੱਡਾ, ਅਲਕਾ ਮਿੱਡਾ, ਸਰ ਧੰਨਵਾਦ, ਥੈਂਕ ਯੂ ਸੋ ਮੱਚ ਮੈਸੇਜ ਸਾਡੇ ਤੱਕ ਪਹੁੰਚਾਉਣ ਦੇ ਲਈ। ਅਤੇ ਤੁਹਾਡੀ ਫਰਮਾਇਸ਼ ਪੂਰੀ ਕਰਦੇ ਹਾਂ ਜੀ। ਆ ਜਾਓ ਫਿਰ, ਇਹ ਟਰੈਕ ਅਸੀਂ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ ਦਾ।

ਉਹ ਨਾ ਨਾ ਕਿੱਥੇ, ਉਹ ਯਾਦ ਕਿੱਥੇ ਆਉਂਦੀ ਹੋਣੀ ਆ ਮਹਾਰਾਜ, ਉਹਨੂੰ ਵੇਲ ਮਿਲੇ ਰੀਲਾਂ ਵੇਖਣ ਤੋਂ ਤਾਂ ਯਾਦ ਆਵੇ, ਉਹ ਰੀਲਾਂ ਹੀ ਜੀ ਲਾਈ ਰੱਖਦੀਆਂ ਨੇ ਅੱਜ ਕੱਲ੍ਹ, ਯਾਦ ਕਿੱਥੋਂ ਆਉਣੀ ਹੈ, ਨਾ ਨਾ ਨਾ ਮੁਸ਼ਕਿਲ, ਯਾਦਾਂ ਵਾਲੀਆਂ ਗੱਲਾਂ ਭੁਲਾ ਦਿਓ, ਹੁਣ ਹੁਣ ਕੋਈ ਨਹੀਂ ਯਾਦ ਕਰਦਾ, ਜਿੰਨਾ ਮਰਜ਼ੀ ਪਿਆਰ ਕਰਦਾ ਪਰ ਰੀਲਾਂ ਅੱਗੇ ਸਭ ਭਿੱਖਿਆ ਮਹਾਰਾਜ।

ਬਿਲਕੁਲ ਜੀ ਬਿਲਕੁਲ, ਕਾਰਨ ਤਾਂ ਹੈਗਾ ਹੀ ਹੈ ਜੀ, ਬਿਲਕੁਲ ਬਿਨਾਂ ਕਾਰਨ ਦੇ ਕੋਈ ਚੀਜ਼ ਕਿੱਦਾਂ ਹੋ ਸਕਦੀ ਹੈ, ਤੁਸੀਂ ਦੱਸੋ, ਨਹੀਂ ਪੋਸੀਬਲ ਹੋ ਸਕਦੀ। ਜਿਸ ਤੱਕ ਮੇਰੀ ਰਿਸਰਚ ਕਹਿੰਦੀ ਹੈ, ਜਿਸ ਤੱਕ ਮੇਰੀ ਜਾਣਕਾਰੀ ਜਿਹੜੇ ਮੇਰੇ ਸੂਤਰਾਂ ਤੋਂ ਮੈਨੂੰ ਪਤਾ ਲੱਗਾ, ਕਾਰਨ ਦਰਅਸਲ ਇਹ ਹੈ ਕਿ ਮੁੰਡਾ ਜਿਹੜਾ ਉਹ ਪਾਸ ਹੋਣਾ ਚਾਹੁੰਦਾ ਸੀ ਵਿਚਾਰਾ, ਮਤਲਬ ਨਕਲ ਮਾਰਨ ਵਾਸਤੇ ਉਹਨੂੰ ਕੋਈ ਚਾਹੀਦਾ ਸੀ ਸਹਾਰਾ, ਅਤੇ ਉਹ ਮਤਲਬ ਸਮਝ ਸਕਦੇ ਹਾਂ ਤੁਸੀਂ, ਅਤੇ ਕੁੜੀ ਵਿਚਾਰੀ ਡੇਲੀ ਜਾਂਦੀ ਸੀ ਪੈਦਲ ਕਾਲਜ, ਅਤੇ ਉਹਨੂੰ ਵੀ ਲੱਗਾ ਹੁਣ ਚਲੋ ਫਿਰ ਬਾਈਕ 'ਤੇ ਜਾਵਾਂ ਕਰਾਂਗੇ, ਹੈ ਕਿ ਨਹੀਂ, ਦੋਨਾਂ ਦੇ ਕਾਰਨ ਵੈਲਿਡ ਹੈਗੇ ਕਿ ਨਹੀਂ, ਮੁੰਡਾ ਹੋ ਗਿਆ ਪਾਸ ਅਤੇ ਕੁੜੀ ਜਾਣ ਲੱਗ ਪਈ ਟਾਈਮ ਸਿਰ ਕਾਲਜ ਅਤੇ ਟਾਈਮ ਸਿਰ ਘਰ। ਕਿਆ ਵਾਰ ਹੈ, ਬਿਲਕੁਲ ਸਟੀਕ ਕਾਰਨ, ਅੱਜ ਕੱਲ੍ਹ ਤਾਂ ਮਹਾਰਾਜ ਇਹੋ ਹੀ ਹੋਣ ਡਿਆ, ਕਾਰਨ ਪਿਆਰ ਵਿਆਰ ਕਿੱਥੇ, ਮਹਾਰਾਜ ਕਿਹੜੀਆਂ ਗੱਲਾਂ ਕਰਨ ਡਿਓ। ਖੈਰ ਪ੍ਰੋਗਰਾਮ ਦਿਲ ਚਾਹਤਾ, ਤੁਸੀਂ ਇੰਜੋਏ ਕਰ ਰਹੇ ਹੋ ਹਰੀਸ਼ ਦੇ ਨਾਲ, ਅਤੇ

ਅਗਲਾ ਮੈਸੇਜ ਤਿਆਰ ਹੈ ਜੀ ਜਿਹੜਾ ਭੇਜਿਆ ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੇਰੇ ਤੱਕ ਮਹਿਰ ਅਰੋੜਾ ਮਮਤਾ ਅਰੋੜਾ ਕੀਰਤੀ ਅਰੋੜਾ ਭੂਮਿਕਾ ਅਰੋੜਾ ਮੂਵੀ ਜਬ ਜਬ ਫੂਲ ਖਿਲੇ ਟਰੈਕ ਯੇ ਸਮਾਂ ਸਮਾਂ ਹੈ ਯੇ ਪਿਆਰ ਕਾ ਇਹ ਸੁਣਨਾ ਚਾਹੁੰਦੇ ਨੇ ਅਤੇ ਜ਼ਰੂਰ ਸੁਣਾਵਾਂਗੇ ਇਹਨਾਂ ਨੂੰ ਇੱਕ ਹੋਰ ਮੈਸੇਜ ਪੜ੍ਹਦੇ ਹਾਂ ਪ੍ਰੋਗਰਾਮ ਪ੍ਰਸਾਰਕ ਜੀ ਕੋ ਪਿਆਰ ਭਰੀ ਨਮਸਕਾਰ ਜੀ ਆਪਕੋ ਵੀ ਨਮਸਕਾਰ ਰਿਸਪੈਕਟਿਡ ਹੋਸਟ ਜੀ ਕਿਸੀ ਪਿਆਰੇ ਸਦਾਬਹਾਰ ਗੀਤ ਕੇ ਸਾਥ ਹਮੇਂ ਵੀ ਪ੍ਰੋਗਰਾਮ ਮੇਂ ਸ਼ਾਮਿਲ ਕਰੇਂ ਜੀ ਧੰਨਵਾਦ ਬਹੁਤ ਬਹੁਤ ਗਾਓਂ ਨਥਾਨਾ ਪੰਜਾਬ ਸੇ ਹਰਜਿੰਦਰ ਛਿੰਦਾ ਜਸਵੀਰ ਜੱਸੀ ਸੀਤਾ ਔਰ ਗੀਤਾ ਖੁਸ਼ ਰਹੋ ਖੁਸ਼ੀਆਂ ਬਾਂਟੋ ਥੈਂਕ ਯੂ ਸੋ ਮੱਚ ਅਤੇ ਅਸੀਂ ਟਰੈਕ ਸੁਣਦੇ ਹਾਂ ਫਿਰ ਜਬ ਜਬ ਫੂਲ ਖਿਲੇ ਫਿਲਮ ਦਾ ਲਤਾ ਜੀ ਦੀ ਆਵਾਜ਼ 'ਚ ਯੇ ਸਮਾਂ ਸਮਾਂ ਹੈ ਯੇ ਪਿਆਰ ਕਾ

ਭਾਈ ਮੈਨੂੰ ਤਾਂ ਲੱਗਦਾ ਮੌਸਮ ਪਿਆਰ ਦਾ ਨਹੀਂ, ਇਸ ਵੇਲੇ ਮੌਸਮ ਜਿਹੜਾ ਉਹ ਗਰਮੀ ਵਾਲਾ ਹੋਇਆ ਹੋਇਆ। ਵੈਸੇ ਤਾਂ ਮੌਸਮ ਦਾ ਪਤਾ ਕੁਝ ਨਹੀਂ ਲੱਗ ਰਿਹਾ, ਕਦੀ ਬਾਰਿਸ਼, ਕਦੀ ਠੰਡ, ਕਦੀ ਗਰਮੀ, ਕਦੇ ਧੁੱਪ, ਕਦੇ ਛਾਂ, ਕਦੇ ਰਾਤ ਨੂੰ ਵੀ ਤਰ ਤਰ ਕਰਦੀ ਬਾਰਿਸ਼ ਆਉਂਦੀ ਹੈ ਔਰ ਸਵੇਰੇ ਉੱਠ ਕੇ ਮੌਸਮ ਚੇਂਜ ਹੋ ਜਾਂਦਾ। ਇਸ ਵੇਲੇ ਤਾਂ ਇਹ ਚੱਲ ਰਿਹਾ ਪਿਆਰ ਦਾ ਮੌਸਮ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਮਹਾਰਾਜ, ਨਾ ਨਾ ਨਾ। ਅੱਜ ਕੱਲ੍ਹ ਕਿੱਥੋਂ ਪਿਆਰ ਦਾ ਮੌਸਮ, ਅੱਜ ਕੱਲ੍ਹ ਤਾਂ ਇਹ ਮੌਸਮ ਦੇ ਵਿੱਚ ਤਬਦੀਲੀ ਚੱਲ ਰਹੀ ਹੈ ਜਿਹਦੇ ਨਾਲ ਸਿਹਤ 'ਤੇ ਇਫੈਕਟ ਪੈ ਰਿਹਾ। ਔਰ ਸਾਰਿਆਂ ਨੂੰ ਮੇਰੇ ਵੱਲੋਂ ਇਹੋ ਹੀ ਹੈ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਔਰ ਮੈਨੂੰ ਲਗਾਤਾਰ ਮੈਸੇਜਿਸ ਕਰਦੇ ਰਹੋ, ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ। ਪਿਆਰ ਵਾਲਾ ਮੌਸਮ ਨਹੀਂ, ਖੈਰ ਜੋਕਸ ਅਪਾਰਟ, ਤੁਹਾਡੇ ਫਰਮਾਇਸ਼ ਜਿਹੜੀਆਂ ਤੁਹਾਡੀਆਂ ਮੇਰੇ ਤੱਕ ਪਹੁੰਚ ਰਹੀਆਂ ਨੇ 9855-1027 ਵਟਸਐਪ ਨੰਬਰ ਰਾਹੀਂ, ਉਹ ਪੜ੍ਹਦੇ ਹਾਂ ਜੀ। ਪ੍ਰੋਗਰਾਮ ਦਿਲ ਚਾਹਤਾ ਹੈ ਚੱਕ 14 PSB ਜ਼ਿਲ੍ਹਾ ਸ਼੍ਰੀ ਗੰਗਾਨਗਰ ਸੇ ਕੁਲਦੀਪ ਸਿੰਘ, ਰਾਜਵਿੰਦਰ ਕੌਰ, ਸੰਦੀਪ ਸਿੰਘ, ਜਸਕਰਨ ਸਿੰਘ, ਹਰਦੀਪ ਸਿੰਘ, ਮਨਰਾਜ ਵਿਰਕ ਅਤੇ ਲਾਲਾ ਵੈਲੀ ਦੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਕੋਈ ਵੀ ਗੀਤ ਮੇ ਸ਼ਾਮਿਲ ਕਰੋ ਜੀ, ਤੁਸੀਂ ਹੋ ਗਏ ਹੋ ਜੀ ਸ਼ਾਮਿਲ। ਨਮਸਕਾਰ ਜੀ, ਅਗਲਾ ਮੈਸੇਜ ਹੈ ਜੀ। ਨਮਸਕਾਰ ਜੀ, ਫਿਲਮ ਨੀਲ ਕਮਲ ਗੀਤ ਆ ਜਾ ਤੁਝ ਕੋ ਪੁਕਾਰੇ ਮੇਰਾ ਪਿਆਰ, ਮਜਨੂੰ ਕਾ ਟੀਲਾ ਸੇ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ ਔਰ ਸਤਨਾ MP ਸੇ ਉਮੰਗ ਮਲਿਕ, ਆਕਾਂਕਸ਼ਾ ਮਲਿਕ, ਮਾਹੀ ਮਲਿਕ। ਜ਼ਰੂਰ ਸੁਣਾਉਂਦੇ ਹਾਂ ਜੀ, ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਹੋਏਗੀ ਜੀ। ਇਹ ਮੈਸੇਜਿਸ ਮੇਰੇ ਤੱਕ ਪਹੁੰਚ ਰਹੇ ਨੇ, ਥੈਂਕ ਯੂ ਸੋ ਮੱਚ ਮੈਸੇਜਿਸ ਪਹੁੰਚਾਉਣ ਦੇ ਲਈ। ਇੱਕ ਹੋਰ ਮੈਸੇਜ ਪੜ੍ਹਦੇ ਹਾਂ, ਹਰੀਸ਼ ਜੀ ਐਨੀ ਸੌਂਗ ਵਾਲੇ ਸੌਂਗ ਮੈਸੇਜ ਮੈਂ ਸ਼ਾਮਿਲ ਕਰੇ, ਮੈਸੇਜ ਸ਼ਾਮਿਲ ਹੋ ਗਿਆ ਜੀ ਤੁਹਾਡਾ। ਰਾਮ ਰਾਮ ਜੀ, ਕੋਈ ਵੀ ਗੀਤ ਜਲਾਲਾਬਾਦ ਵੈਸੇ, ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ ਦਿਸ਼ਾਨੀ, ਥੈਂਕ ਯੂ ਸੋ ਮੱਚ। ਅਤੇ ਅਸੀਂ ਪਲੇਅ ਕਰਦੇ ਹਾਂ ਜੀ ਗਾਣਾ ਆ ਜਾ ਤੁਝ ਕੋ ਪੁਕਾਰੇ ਮੇਰਾ ਪਿਆਰ, ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ, ਇਹ ਨੀਲ ਕਮਲ ਫਿਲਮ ਦਾ ਟਰੈਕ।

0: ਨਹੀਂ ਨਹੀਂ ਇਹ ਹੋ ਕੀ ਰਿਹਾ, ਮੈਨੂੰ ਤਾਂ ਜਾਪਣ ਡਿਆ, ਮੈਨੂੰ ਲੱਗ ਰਿਹਾ ਕਿ ਆਹ ਬੰਦਾ ਥੋੜ੍ਹਾ ਜਿਹਾ ਵਿਚਾਰਾ ਸਾਊ ਜਿਹਾ ਲੱਗਣ ਡਿਆ ਵਿਚਾਰਾ। ਮੈਨੂੰ ਜਿਹੜਾ ਹਿੰਮਤ ਆਪ ਕਰਨੀ ਪੈਂਦੀ ਕਾਕੇ, ਮੇਰੇ ਬੱਚੇ ਮੇਰੇ ਛੋਟੇ ਸੋਨੇ, ਹਿੰਮਤ ਕਰਨੀ ਪੈਂਦੀ। ਤੂੰ ਤਾਂ ਇੱਥੇ ਹਾਕਾ ਮਾਰੀ ਜਾਣ ਡਿਆ ਯਾਰ, ਅੱਜ ਕੱਲ੍ਹ ਆਵਾਜ਼ ਮਾਰੇ ਤੇ ਨਿਆਣਾ ਨਹੀਂ ਸੁਣਦਾ, ਤੇ ਤੂੰ ਆਪਣੇ ਆਪਣੀ ਪ੍ਰੇਮਿਕਾ ਨੂੰ ਬੁਲਾਉਣ ਡਿਆ ਯਾਰ, ਉਹ ਵੀ ਨਦੀਓਂ ਪਾਰ, ਕਿੱਥੋਂ ਆਜੂਗੀ ਵਿਚਾਰੀ ਹੈ। ਸਮਝ ਯਾਰ, ਕੁਝ ਕੈਸੀਆਂ ਗੱਲਾਂ ਡਏ ਆ ਕਰਨ ਤੂੰ ਵਿਚਾਰਿਆ।
1: 107 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ, ਔਰ ਇਸ ਵੇਲੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ, ਔਰ ਪ੍ਰੋਗਰਾਮ ਚੱਲ ਰਿਹਾ ਦਿਲ ਚਾਹਤਾ ਹੈ, ਔਰ ਇਸ ਵੇਲੇ ਤੁਹਾਡੇ ਤੱਕ ਮੈਂ ਤੁਹਾਡੀਆਂ ਫਰਮਾਇਸ਼ਾਂ, ਤੁਹਾਡੇ ਫੇਵਰੇਟ ਗਾਣੇ ਪਹੁੰਚਾ ਰਿਹਾ ਮਹਾਰਾਜ, ਨਾਲ ਨਾਲ ਮੌਜ ਮਸਤੀ ਵੀ ਜਾ ਰਹੀ ਹੈ। ਮੈਸੇਜ ਪੜ੍ਹਦੇ ਹਾਂ, ਗੋਬਿੰਦਪੁਰਾ ਸੀਕਰ ਰਾਜਸਥਾਨ ਸੇ, ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ, ਫਿਲਮ ਨਮਕ ਹਲਾਲ ਕਾ ਕੋਈ ਵੀ ਗੀਤ ਸੁਣਵਾ ਦੀਜੀਏ, ਜ਼ਰੂਰ ਸੁਣਾਉਂਦੇ ਹਾਂ ਜੀ ਤੁਹਾਨੂੰ। ਔਰ ਇੱਕ ਹੋਰ ਮੈਸੇਜ ਪੜ੍ਹਦੇ ਹਾਂ, ਦਿਲ ਚਾਹਤਾ ਹੈ ਗਾਂ ਫਰਾਂਸੀ ਜ਼ਿਲ੍ਹਾ ਹਿਸਾਰ ਸੇ, ਰਾਜ ਕੁਮਾਰ ਡੂਡੀ, ਪ੍ਰਮੋਦ ਕੁਮਾਰ ਡੂਡੀ, ਪੁਸ਼ਪਿੰਦਰ ਕੁਮਾਰ ਡੂਡੀ, ਕੋਈ ਵੀ ਗੀਤ ਅਤੇ ਜ਼ਰੂਰ ਸੁਣਾਇਆ ਜਾਏਗਾ ਜੀ, ਕੋਈ ਵੀ ਗੀਤ। ਅਤੇ ਫਿਲਹਾਲ ਫਰਮਾਇਸ਼ ਪੂਰੀ ਕਰਦੇ ਹਾਂ ਇਹਨਾਂ ਦੀ, ਜਿਹੜੀ ਸਾਡੇ ਤੱਕ ਪਹਿਲਾਂ ਪਹੁੰਚੀ ਹੈ ਜੀ, ਗੋਬਿੰਦਪੁਰਾ ਸੀਕਰ ਵਾਲੀ ਫਰਮਾਇਸ਼, ਨਮਕ ਹਲਾਲ ਫਿਲਮ ਦਾ ਟਰੈਕ। ਆਜੋ ਫਿਰ ਸੁਣਦੇ ਹਾਂ ਇਹ ਕਿਸ਼ੋਰ ਦਾ ਦੀ ਆਵਾਜ਼ ਦੇ ਵਿੱਚ ਖੂਬਸੂਰਤ ਜਿਹਾ ਗਾਣਾ।

ਔਰ ਨਹੀਂ ਨਹੀਂ ਬੇਟੇ ਥੋੜ੍ਹੀ ਜਿਹੀ ਇਹ ਬਾਅਦ 'ਚ ਵਾਧੂ ਬਣ ਜਾਂਦੀ ਹੁੰਦੀ ਹੈ ਆ ਜਿਹੜੀ ਥੋੜ੍ਹੀ ਜਿਹੀ ਨਾ ਇਹੀ ਵੱਡੀ ਬਣਦੀ ਫਿਰ ਪੈਰ ਡਿੱਗਦੇ ਡਿੱਗਦੇ ਥੜਕਦੇ ਥੜਕਦੇ ਐਸੀ ਜਗ੍ਹਾ ਡਿੱਗਣੇ ਹੋ ਤੁਸੀਂ ਜਿਹਦਾ ਨਾਮ ਮੈਂ ਇਸ ਵੇਲੇ ਲੈ ਨਹੀਂ ਸਕਦਾ ਪਰ ਚਲੋ ਇਹ ਤਾਂ ਬੰਦਾ ਡਿੱਗ ਹੀ ਜਾਂਦਾ ਫਿਰ ਪਤਾ ਨਹੀਂ ਕੌਣ ਕੌਣ ਆ ਕੇ ਮਤਲਬ ਸਮਝ ਸਕਦੇ ਹੋ ਨਾ ਮਤਲਬ ਕੁੱਤੇ ਕਾਤੇ ਕੁਝ ਨਹੀਂ ਪਤਾ ਲੱਗਦਾ ਮਹਾਰਾਜ ਉਸ ਵੇਲੇ ਪਰ ਆ ਜੂਲੀ ਆ ਜਮਾਲੋ ਆ ਰਾਣੂ ਸ਼ੀਲਾ ਸ਼ੀਲਾ ਕੀ ਕਰਨ ਡੀਆਂ ਉੱਥੇ ਹੈਂ ਹਿਸਾਬ ਲਾਓ ਤੁਸੀਂ ਆ ਜੂਲੀ ਰਾਣੂ ਜਮਾਲੋ ਸ਼ੀਲਾ ਸੰਭਾਲੋ ਹੈਂ ਉਹ ਸੰਭਾਲਣ ਨਹੀਂ ਹੈ ਦੱਸੋ ਕੈਸੀ ਯਾਰ ਅੱਜ ਕੱਲ੍ਹ ਦੀ ਕਹਾਣੀ ਹੋ ਗਈ ਪਈ ਹੈ ਖੈਰ ਪ੍ਰੋਗਰਾਮ ਚੱਲ ਰਿਹਾ ਜੀ ਮਾਮਲੇ ਦਾ ਮਤਲਬ ਇੱਦਾਂ ਦੇ ਮਾਮਲੇ ਦੇ ਵਿੱਚ ਨਹੀਂ ਹੈ ਪੈਣਾ ਚਾਹੀਦਾ ਮਹਾਰਾਜ ਖਾਓ ਪੀਓ ਲੱਸੀ ਪੀਓ ਸ਼ਿਕੰਜਵੀ ਪੀਓ ਅੱਜ ਕੱਲ੍ਹ ਹੈ ਗਰਮੀ ਦਾ ਮੌਸਮ ਹੈ ਜੂਸ ਬਣਾ ਬਣਾ ਪੀਓ ਵਾਟਰਮੈਲਨ ਜੂਸ ਪੀਓ ਮਹਾਰਾਜ ਦੁਆਣਿਆਂ ਦਾ ਖਰਬੂਜੇ ਖਾਓ ਹੋਰ ਮਤਲਬ ਪਾਣੀ ਦੀ ਕਮੀ ਨਾ ਆਵੇ ਤੁਹਾਡੇ ਅੰਦਰ ਪਰ ਤੁਹਾਨੂੰ ਕਿਸੇ ਹੋਰ ਚੀਜ਼ ਦੀ ਕਮੀ ਮਹਿਸੂਸ ਹੋਈ ਜਾਣ ਡੀ ਨਾ ਨਾ ਨਾ ਉਹਦੇ ਬਾਰੇ ਨਹੀਂ ਸੋਚਣਾ ਖੈਰ ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਦਿਲ ਚਾਹਤਾ ਹੈ ਔਰ ਤੁਹਾਡੀਆਂ ਫਰਮਾਇਸ਼ਾਂ ਵੀ ਤਾਂ ਸੁਣਾਉਣੀਆਂ ਮਹਾਰਾਜ ਮੇਨ ਪ੍ਰੋਗਰਾਮ ਤਾਂ ਫਰਮਾਇਸ਼ਾਂ ਦਾ ਗੱਲਾਂ ਦਾ ਨਹੀਂ ਹੈਗਾ ਮੇਰੀਆਂ ਆਖਰੀ ਖਤ ਫਿਲਮ ਦਾ ਟਰੈਕ ਜਿਹੜਾ ਇਸ ਵੇਲੇ ਸਾਡੇ ਲਿਸਨਰ ਜਿਹੜੇ ਨੇ ਉਹ ਸੁਣਨਾ ਚਾਹੁੰਦੇ ਨੇ ਅਤੇ ਇਹਨਾਂ ਨੂੰ ਆਖਰੀ ਖਤ ਫਿਲਮ ਦਾ ਟਰੈਕ ਜਿਹੜਾ ਉਹ ਜ਼ਰੂਰ ਸੁਣਾਇਆ ਜਾਏਗਾ ਔਰ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀਆਂ ਫਰਮਾਇਸ਼ਾਂ ਜਿਹੜੀਆਂ ਉਹ ਮੇਰੇ ਤੱਕ ਪਹੁੰਚਣ ਤਾਂ ਤੁਸੀਂ ਮੇਰੇ ਤੱਕ ਪਹੁੰਚਾ ਸਕਦੇ ਹੋ ਇਸ ਵੇਲੇ

ਮੈਸੇਜਿਸ ਜਿਹੜੇ ਨੇ ਉਹ ਸਾਡੇ ਲਿਸਨਰ ਦੇ ਮੇਰੇ ਤੱਕ ਪਹੁੰਚ ਰਹੇ ਨੇ ਔਰ ਸੈਕਟਰ 67 ਮੋਹਾਲੀ ਚੰਡੀਗੜ੍ਹ ਟੀ ਡੀ ਮਲਹੋਤਰਾ ਰਿਤਿਕ ਮਲਹੋਤਰਾ ਪ੍ਰਤੀਕ ਮਲਹੋਤਰਾ ਅਨਿਲ ਸ਼ਰਮਾ ਜੈਵੀਰ ਸਿੰਘ ਡਾਕਟਰ ਅਮਨਦੀਪ ਕਾਲਕਾ ਸੇ ਸ਼ੁਭਚੰਦਰ ਬਜਾਜ ਸਾਹਿਲ ਬਜਾਜ ਬਿੱਟਾ ਬਜਾਜ ਇਹ ਮੈਸੇਜ ਮੇਰੇ ਤੱਕ ਪਹੁੰਚ ਰਿਹਾ ਅਤੇ ਇਹਨਾਂ ਅਤੇ ਮੈਸੇਜਿਸ ਤੋਂ ਬਾਅਦ ਹੋਰ ਸਾਡੇ ਬਹੁਤ ਸਾਰੇ ਲਿਸਨਰ ਜਿਹੜੇ ਮੇਰੇ ਤੱਕ ਆਪਣੇ ਮੈਸੇਜਿਸ ਪਹੁੰਚਾ ਰਹੇ ਨੇ ਅਤੇ ਉਹਨਾਂ ਦੀ ਫਰਮਾਇਸ਼ ਜਿਹੜੀ ਹੈ ਉਹ ਵੀ ਜ਼ਰੂਰ ਪੂਰੀ ਕੀਤੀ ਜਾਵੇਗੀ। ਕੀ ਕਹਿੰਦੇ ਨੇ ਉਹ ਸੁਣਦੇ ਹਾਂ ਉਹਨਾਂ ਦੇ ਵੀ। ਆਦਰਣੀ ਪ੍ਰਸਾਰਕ ਜੀ ਨਮਸਕਾਰ, ਆਦਰਣੀ ਪ੍ਰਸਾਰਕ ਜੀ ਆਪਕੀ ਆਪ ਹਮਾਰੀ ਫਰਮਾਇਸ਼ ਕਿਸੀ ਵੀ ਗੀਤ ਕੇ ਸਾਥ ਸ਼ਾਮਿਲ ਕਰ ਲੀਜੀਏ, ਆਪਕੋ ਤਹਿ ਦਿਲ ਸੇ ਸ਼ੁਕਰੀਆ ਜੀ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ ਲਕਸਰ ਹਰਿਦੁਆਰ ਸੇ ਇਹ ਮੈਸੇਜ ਮੇਰੇ ਤੱਕ ਪਹੁੰਚਿਆ ਜੀ। ਇੱਕ ਹੋਰ ਮੈਸੇਜ ਪੜ੍ਹਦੇ ਹਾਂ। ਨਮਸਕਾਰ, ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਥੋਮਸ, ਪਿੰਕੀ ਲਵਲੀ, ਆਰਤੀ ਅਰੋੜਾ, ਕੋਈ ਵੀ ਗੀਤ ਸੁਣਾ ਦਿਓ ਜੀ। ਸੁਣਾ ਦਿੰਦੇ ਹਾਂ ਜੀ, ਜ਼ਰੂਰ। ਸਰਪ੍ਰੇਮ ਨਮਸਕਾਰ, ਕਬੂਲ ਕਰੋ ਜੀ, ਕੋਈ ਵੀ ਗੀਤ ਨੇ ਸ਼ਾਮਿਲ ਕਰੋ ਜੀ। ਚੱਕ 15 PS ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਸੇ ਸਰਵਜੀਤ ਸਿੰਘ ਜੋਸਨ, ਸਰਵਜੀਤ ਕੌਰ ਜੋਸਨ ਗੁਰਮਨ ਮੈਲਬਰਨ ਆਸਟ੍ਰੇਲੀਆ ਸੇ, ਆਦਰਸ਼ਪਾਲ ਸਿੰਘ ਜੋਸਨ ਔਰ ਵੈਂਕੂਵਰ ਕੈਨੇਡਾ, ਰੋਬਿਨ ਸਿੰਘ ਜੋਸਨ, ਇਹ ਮੈਸੇਜਿਸ ਮੇਰੇ ਤੱਕ ਪਹੁੰਚ ਰਹੇ ਨੇ। ਥੈਂਕ ਯੂ ਸੋ ਮੱਚ। ਅਤੇ ਅਸੀਂ ਟਰੈਕ ਇੰਜੋਏ ਕਰਦੇ ਹਾਂ ਜੀ। ਆਖਰੀ ਖੱਤ ਫਿਲਮ ਦਾ ਲਤਾ ਜੀ ਦੀ ਆਵਾਜ਼ ਦੇ ਵਿੱਚ ਆ ਜਾਓ। ਇਹ ਗਾਣੇ ਤੋਂ ਬਾਅਦ ਵਾਪਸ ਆਉਣਾ ਮੈਂ ਇੱਥੇ।

ਉਹ ਬਹਾਰਾਂ ਵਿਚਾਰੀਆਂ ਕੀ ਕਰਨ ਬਹਾਰਾਂ, ਬਹਾਰਾਂ ਮਹਾਰਾਜ ਕਿਸੇ ਦਾ ਜੀਵਨ ਸਵਾਰ ਸਕਦੀਆਂ ਅਤੇ ਅਸੀਂ ਪੁੱਠੇ ਰਾਹ 'ਤੇ ਜ਼ਰੂਰ ਪੈਣਾ ਸੀ ਜੇ ਬਹਾਰਾਂ ਹੀ ਜੀਵਨ ਸਵਾਰ ਸਕਦੀਆਂ, ਸਾਡੇ ਸਵਾਰ ਸਕਦੀਆਂ ਬਹਾਰਾਂ। ਮਹਾਰਾਜ ਇੱਥੇ ਹਿਮਾਚਲ ਹੋ ਕੇ ਆਵੋ, ਅਸੀਂ ਹਿਮਾਚਲ ਜਾਈਦਾ, ਉੱਥੇ ਬਹਾਰ ਕਿੰਨੀ ਸੋਹਣੀ ਹੁੰਦੀ ਹੈ, ਕਿੰਨਾ ਸੋਹਣਾ ਮੌਸਮ ਹੁੰਦਾ ਹੈ ਕਿ ਨਹੀਂ, ਪਰ ਉੱਥੇ ਮੌਜ ਮਸਤੀ ਹੋਰ ਹੀ ਤਰ੍ਹਾਂ ਦੀ ਹੁੰਦੀ। ਮਹਾਰਾਜ ਖਾਣ ਪੀਣ ਦੀ ਗੱਲ ਕਰਨ ਡਿਆ।

ਬਟ ਗੱਲ ਦਰਅਸਲ ਇਹ ਹੈ ਕਿ ਮਤਲਬ ਜੇਕਰ ਅਸੀਂ ਜੀਵਨ ਹੀ ਸਵਾਰਨਾ ਤਾਂ ਫਿਰ ਬਹਾਰਾਂ ਕੰਮ ਨਹੀਂ ਆਉਂਦੀਆਂ ਮਹਾਰਾਜ, ਸਾਡੇ ਕੰਮ ਕੰਮ ਆਉਂਦੇ ਨੇ, ਆਦਤਾਂ ਕੰਮ ਆਉਂਦੀਆਂ ਨੇ। ਹਾਂ ਹਾਂ, ਸਿਆਣੀ ਗੱਲ ਵੀ ਕਰਨੀ ਚਾਹੀਦੀ ਹੈ ਕਿ ਨਹੀਂ? ਦਿਲ ਚਾਹਤਾ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਇਸ ਵੇਲੇ ਹਰੀਸ਼ ਦੇ ਨਾਲ, ਔਰ ਤੁਹਾਡੀਆਂ ਫਰਮਾਇਸ਼ਾਂ ਵੀ ਪੂਰੀਆਂ ਹੋ ਰਹੀਆਂ ਨੇ, ਔਰ ਮੇਰੀਆਂ ਨਾਲ ਨਾਲ ਗੱਲਾਂ ਵੀ ਤੁਸੀਂ ਇੰਜੋਏ ਕਰ ਰਹੇ ਹੋ 102.7 FM ਰੇਨਬੋ ਦੇ ਉੱਤੇ 9855101023 ਵਟਸਐਪ ਨੰਬਰ, ਔਰ ਇਹਦੇ 'ਤੇ ਤੁਸੀਂ ਵਟਸਐਪ ਮੈਸੇਜ ਭੇਜੋ ਫਟਾਫਟ। ਮੈਸੇਜ ਪੜ੍ਹਦੇ ਹਾਂ। ਗਾਓ ਗਵੰਡੀਆ ਸੂਰਤਗੜ੍ਹ ਸੇ ਜਗਦੀਸ਼ ਢੋਕੀਆ, ਪ੍ਰਮੀਲਾ ਢੋਕੀਆ, ਜੋਤੀ, ਸਰਿਤਾ, ਤਮੰਨਾ, ਸਚਿਨ, ਵਿਸ਼ਨੂੰ, ਸ਼ਿਵਮ ਢੋਕੀਆ, ਨਮਸਕਾਰ ਜੀ, ਫਿਲਮ ਦੋਸਤੀ, ਆਵਾਜ਼ ਮੁਹੰਮਦ ਰਫੀ, ਬੋਲ ਤੇਰੀ ਦੋਸਤੀ ਮੇਰਾ ਪਿਆਰ, ਇਹ ਗਾਣਾ ਤੁਹਾਡੇ ਲਈ ਜ਼ਰੂਰ ਪਲੇ ਹੋਏਗਾ ਜੀ, ਥੈਂਕ ਯੂ ਸੋ ਮੱਚ। ਇੱਕ ਹੋਰ ਮੈਸੇਜ ਪੜ੍ਹਦੇ ਹਾਂ। ਐਨੀ ਸੌਂਗ ਪਹਾੜਗੰਜ ਮੁਲਤਾਨੀ ਢਾਂਡਾ ਸੇ, ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ, ਕੈਤਲ ਹਰਿਆਣਾ ਸੇ, ਮਧੂ ਨਾਇਕ, ਧੰਨਵਾਦ। ਧੰਨਵਾਦ ਜੀ ਮੈਸੇਜ ਸਾਡੇ ਤੱਕ ਪਹੁੰਚਾਉਣ ਦੇ ਲਈ। ਇੱਕ ਹੋਰ ਮੈਸੇਜ ਫਰੋਮ ਹਨੂਮਾਨਗੜ੍ਹ ਟਾਊਨ ਰਾਜਸਥਾਨ, ਸੁਲਤਾਨ ਸਿੰਘ ਤਰਾਰ, ਕਪਿਲ ਦੇਵ ਤਰਾਰ, ਹਿਮਾਨੀ ਜਾਖੜ, ਫਿਲਮ ਐਨੀ ਫਿਲਮੀ ਸੌਂਗ ਲਿਖ ਰਹੇ ਨੇ ਕੋਈ ਵੀ ਗਾਣਾ। ਥੈਂਕ ਯੂ ਸੋ ਮੱਚ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਦੋਸਤੀ ਫਿਲਮ ਦਾ ਮੁਹੰਮਦ ਰਫੀ ਸਾਹਿਬ ਦੀ ਆਵਾਜ਼ 'ਚ ਟਰੈਕ ਅਸੀਂ ਸੁਣਦੇ ਹਾਂ। ਆ ਜਾਓ

ਵਾਹ ਜੀ ਵਾਹ, ਕਿਆ ਬਾਤ ਹੈ, ਵਾਹ ਜੀ ਵਾਹ, ਕਿਆ ਬਾਤ ਹੈ। ਦੋਸਤੀ ਜਿਹੜੀ ਹੈ ਉਹ ਇੱਦਾਂ ਦੀ ਹੋਣੀ ਚਾਹੀਦੀ ਹੈ, ਦੋਸਤੀ ਹੀ ਜਿਹੜੀ ਹੈ ਉਹ ਸਾਡੇ ਰਾਹਾਂ ਨੂੰ ਨਿਖਾਰਦੀ ਹੈ, ਔਰ ਪਿਆਰ ਸੱਚੇ ਹੋਣੇ ਚਾਹੀਦੇ ਨੇ, ਤਾਂ ਹੀ ਜਿਹੜੇ ਸਾਡੇ ਰਾਹ ਨੇ ਉਹਨਾਂ 'ਚ ਦੀਵੇ ਬਾਲਦੇ ਨੇ। ਕਿਆ ਬਾਤ ਹੈ। ਪਰ ਮੈਨੂੰ ਲੱਗਦਾ ਹੈ ਕਿ ਇਹ ਜਿਹੜੇ ਪੱਗ ਪੱਗ ਦੀਪ ਜਲਦੇ ਨੇ ਨਾ ਦੋਸਤੀ ਦੇ, ਇਹ ਪਹਿਲਾਂ ਜਲਦੇ ਸੀ ਮਹਾਰਾਜ, ਅੱਜ ਕੱਲ੍ਹ ਪੱਗ ਪੱਗ ਦੀਪ ਨਹੀਂ ਜਲਦੇ, ਅੱਜ ਕੱਲ੍ਹ ਪੈਗ ਪੈਗ ਟਕਰਾਉਂਦੇ ਨੇ। ਖੈਰ ਬਟ

ਇਹ ਵਾਲੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਤੁਹਾਨੂੰ ਵੀ ਮਹਾਰਾਜ ਪੱਗ ਪੱਗ ਦੀਪ ਜਲਦੇ ਰਹਿਣੇ ਚਾਹੀਦੇ ਨੇ, ਰਾਹਾਂ ਰੋਸ਼ਨਾਉਂਦੀਆਂ ਰਹਿਣਾ ਚਾਹੀਦੀਆਂ ਨੇ, ਔਰ ਦੋਸਤੀਆਂ ਇਸੇ ਤਰ੍ਹਾਂ ਵੱਧਦੀਆਂ ਫੁੱਲਦੀਆਂ ਰਹਿਣੀਆਂ ਚਾਹੀਦੀਆਂ ਨੇ। ਜ਼ਿੰਦਗੀ ਦੇ ਵਿੱਚ ਦੋਸਤ ਭਾਵੇਂ ਜਿੰਨੇ ਮਰਜ਼ੀ ਤੁਹਾਡੇ ਹੋਣ, ਪਰ ਸੱਚਾ ਮਿੱਤਰ ਇੱਕੋ ਹੀ ਹੁੰਦਾ। ਜੇ ਇਹ ਗੱਲ ਮੇਰੀ ਹਰੀਸ਼ ਦੀ ਪੱਲੇ ਬੰਨ੍ਹ ਲਿਓ ਅੱਜ, ਹੈ ਕਿ ਨਹੀਂ, ਮਾਰ ਦਿਓ ਫਿਰ ਤਾੜੀਆਂ ਮੇਰੇ ਲਈ। ਖੈਰ, ਦਿਲ ਚਾਹਤਾ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਔਰ ਮੈਸੇਜਸ ਤੁਹਾਡੇ ਮੈਂ ਪੜ੍ਹ ਰਿਹਾ। ਫਿਲਮ ਮਨ ਕੀ ਆਂਖੇਂ, ਦਿਲ ਕਹੇ ਰੁਕ ਜਾ ਰੇ ਰੁਕ ਜਾ, ਪਿਆਰ ਭਰਾ ਨਮਸਕਾਰ ਜੀ। ਨਮਸਕਾਰ ਜੀ, ਹਨੂੰਮਾਨਗੜ੍ਹ ਟਾਊਨ ਰਾਜਸਥਾਨ ਤੋਂ ਇਹ ਮੈਸੇਜ ਆਇਆ। ਰਜ਼ਾਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ ਇਹ ਮੈਸੇਜ ਸਾਡੇ ਤੱਕ ਪਹੁੰਚਾ ਰਹੇ ਨੇ, ਥੈਂਕ ਯੂ ਸੋ ਮੱਚ। ਔਰ ਅਸੀਂ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਦਿਲ ਕਹੇ ਰੁਕ ਜਾ ਰੁਕ ਜਾ, ਰਫੀ ਸਾਹਿਬ ਦੀ ਆਵਾਜ਼ 'ਚ ਮਨ ਕੀ ਆਂਖੇਂ ਫਿਲਮ ਦਾ ਏਰੀਆ ਟਰੈਕ।

ਉਹ ਨਾ ਨਾ ਮਹਾਰਾਜ, ਜ਼ਿਆਦਾ ਦੇਰ ਨਾ ਰੁਕਿਓ। ਉਹ ਮਹਾਰਾਜ, ਸਵੇਰੇ ਉੱਠ ਕੇ ਧਾਰਾਂ ਚੋਣੀਆਂ ਨੇ, ਡੰਗਰਾਂ ਨੂੰ ਪੱਠੇ ਪਾਉਣੇ ਨੇ ਤੁਸੀਂ, ਔਰ ਕਈ ਮੇਰੇ ਵੀਰ ਇਹੋ ਜਿਹੇ ਵੀ ਹੈਗੇ ਨੇ ਜਿਨ੍ਹਾਂ ਨੇ ਸਵੇਰੇ ਉੱਠ ਕੇ ਬੈੱਡ ਟੀ ਪੀਣੀ, ਨਹੀਂ ਪੀਣੀ ਨਹੀਂ ਹੁੰਦੀ ਮਹਾਰਾਜ, ਬੈੱਡ ਟੀ ਬਣਾਉਣੀ ਹੁੰਦੀ ਹੈ, ਬਣਾ ਕੇ ਪਿਆਉਣੀ ਹੁੰਦੀ ਹੈ, ਔਰ ਨਾਲ ਨਾਲ ਭਾਂਡਿਆਂ ਵਾਲਾ ਕੰਮ ਵੀ ਸਮੇਟਣਾ ਹੁੰਦਾ, ਅਤੇ ਨਾਲ ਨਾਲ ਪੋਚੇ ਵੀ ਲਾਉਣੇ ਹੁੰਦੇ ਨੇ। ਹਾਂ, ਟੈਲਾਂ ਨੂੰ ਸਾਫ਼ ਚਮਕਾ ਚਮਕਾ ਕੇ ਰੱਖਣਾ ਹੁੰਦਾ ਰਸੋਈ ਦੀ, ਕਿਚਨ ਮਤਲਬ ਕਿਚਨ ਜਿਹੜੀ ਹੈ ਉਹਦੇ ਗ੍ਰੇਨਾਈਟ ਨੂੰ ਵੀ ਚਮਕਾਉਣਾ ਹੁੰਦਾ। ਐਸੇ ਐਸੇ ਕੰਮ ਜਿਹੜੇ ਨੇ ਉਹ ਹੁਣ ਰੁਕ ਗਏ ਤਾਂ ਕਿਵੇਂ ਹੋਣਗੇ ਉਹ ਕੰਮ, ਹੈ ਕਿ ਨਹੀਂ? ਇਸ ਲਈ ਜ਼ਰਾ ਜਿੱਥੇ ਵੀ ਜਾਓ ਟਾਈਮ ਸਿਰ ਪਹੁੰਚੋ, ਕਿਉਂਕਿ ਸਵੇਰੇ ਉੱਠ ਕੇ ਤੁਸੀਂ ਇਹ ਸਾਰੇ ਕੰਮ ਕਰਨੇ ਨੇ ਮਹਾਰਾਜ। ਖੈਰ, ਪ੍ਰੋਗਰਾਮ ਚੱਲ ਰਿਹਾ ਜੀ, ਦਿਲ ਚਾਹਤਾ ਹੈ, ਔਰ ਮੈਸੇਜਿਸ ਦਾ ਸਿਲਸਿਲਾ ਜਾਰੀ ਹੈ। ਫਿਲਮ ਦੋ ਬਦਨ, ਅਗਲਾ ਮੈਸੇਜ ਹੈ ਜੀ। ਫਿਲਮ ਦੋ ਬਦਨ ਬੋਲ ਜਬ ਚਲੀ ਠੰਡੀ ਹਵਾ, ਉੱਤਮ ਨਗਰ ਦਿੱਲੀ ਸੇ ਬੋਧਰਾਜ ਖੋਰਵਾਲ ਸਾਡੇ ਤੱਕ ਮੈਸੇਜ ਪਹੁੰਚਾ ਰਹੇ ਨੇ। ਕਮਲਾ ਰਾਣੀ, ਗੀਤਿਕਾ ਖੋਰਵਾਲ।

ਬਈ ਜਦੋਂ ਤਾਂ ਠੰਡੀ ਹਵਾ ਚੱਲਦੀ ਉਦੋਂ ਤਾਂ ਮਹਿਬੂਬ ਦੀ ਯਾਦ ਆਉਂਦੀ ਹੈ, ਮੈਨੂੰ ਪਤਾ ਹੈ। ਔਰ ਜਦੋਂ ਤੱਤੀ ਵਾਹ ਚੱਲਦੀ ਹੈ ਉਦੋਂ ਕਿਹਦੀ ਯਾਦ ਆਉਂਦੀ ਹੈ, ਮੈਨੂੰ ਪਤਾ ਹੈ। ਉਹ ਵੀ ਮੈਨੂੰ ਪਤਾ ਕਿਉਂਕਿ ਆਈ ਨੋ ਐਵਰੀਥਿੰਗ। ਉਦੋਂ ਪੇਤ ਦੀ ਯਾਦ ਆਉਂਦੀ ਕਿਉਂਕਿ ਗਰਮੀ ਦੇ ਵਿੱਚ ਤੱਤੀ ਹਵਾ ਦੇ ਵਿੱਚ ਪੇਤੀ ਨਿਕਲਣੀ, ਹੋਰ ਕੀ ਨਿਕਲਣਾ ਹੈ ਮਹਾਰਾਜ। ਔਰ ਇੰਤਜ਼ਾਮ ਕਰ ਲਓ, ਮਤਲਬ ਪਾਊਡਰ ਸ਼ੋਡਰ ਇਕੱਠੇ ਕਰ ਲਓ ਕਿਉਂਕਿ ਮੌਸਮ ਆ ਰਿਹਾ ਤੱਤੀ ਵਾਹ ਵਾਲਾ। आदरणीय मेज़बान जी नमस्कार जी, कोई भी गीत सुना दीजिए। थैंक्स। आदर्श नगर मलोट पंजाब से राज शर्मा, मीना शर्मा, योगेश शर्मा, मैंडी शर्मा, सौरव शर्मा, साना शर्मा, निवान शर्मा। फटाफट फरमाइश पूरी करते हैं। मैसेज कितों आया जी, प्रेम पूर्वक नमस्कार जालंधर से स्कूटेमी बम विस्फोट हुआ ऐसा समाचार से सुना है, बहुत बुरा हुआ ये कह रहे ने। और जी बहुत बुरा हुआ आपने देश के वास्ते ऐसा होना एक धोखादायक है। ऐसा होने को नहीं हो। ਭਾਸ਼ਾ ਜਿਹੜੀ ਹੈ ਬੜੀ ਕਮਾਲ ਦੀ ਲਿਖੀ ਹੈ। ਗ੍ਰਾਮ ਪੰਚਾਇਤ ਕਾਲੇਗਾਓ ਜ਼ਫਰਾਬਾਦ ਮਰਾਠਾਵਾੜਾ ਮਹਾਰਾਸ਼ਟਰ ਸੇ ਸ਼੍ਰੀ ਸੁਧਾਰਕ ਰਾਜੇ ਜਾਧਵ, ਡਾਕਟਰ ਪ੍ਰਸ਼ਾਂਤ ਰਾਜੇ ਜਾਧਵ ਇਹ ਮੈਸੇਜ ਪਹੁੰਚਾ ਰਹੇ ਨੇ। ਕੁਮਾਰ ਪ੍ਰਥਮੇਸ਼ ਦੇਸ਼ਮੁਖ, ਕੁਮਾਰੀ ਪ੍ਰਣਾਲੀ ਦੇਸ਼ਮੁਖ, ਕੁਮਾਰੀ ਸਰਵ ਦੇਸ਼ਮੁਖ, ਕੁਮਾਰੀ ਸਾਨਵੀ ਦੇਸ਼ਮੁਖ ਸਰਗਮ ਫਿਲਮ ਦਾ ਗਾਣਾ ਸੁਣਨਾ ਚਾਹੁੰਦੇ ਨੇ ਡਫਲੀ ਵਾਲੇ, ਅਤੇ ਫਟਾਫਟ ਇਹ ਗਾਣਾ ਪਲੇ ਕਰਦੇ ਹਾਂ ਇਸ ਪ੍ਰੋਗਰਾਮ ਦਾ ਲਾਸਟ ਟਰੈਕ, ਅਤੇ ਵੱਧਦੇ ਹਾਂ ਅਸੀਂ ਅਗਲੇ ਪੜਾਅ ਵੱਲ।